ਹਰ ਕੀਰਤ ਅੰਮ੍ਰਿਤ ਹਰਾਸ ਰਹਾਉ। ਹਰ ਜਨ ਗਏ ਵਡ ਭਾਵ ਵਡੇਰੇ, ਜਿਨ ਹਰ ਹਰ ਸਰਦਾਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਸ ਨਾਮ ਨ ਪਾਇਆ, ਤੇ ਭਾਗਿਣ ਜਮ ਪਾਸ। ਜੋ ਸਤਿਗੁਰ ਸੰਸੰਗ ਨਹੀਂ ਆਏ, ਤ੍ਰਿਗ ਜੀਵੇ ਤ੍ਰਿ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਖਾਸ। ਤਨ ਤਨ ਸਾਸਨ ਜਿਤਾ ਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਰਾ। ਗੁਰੂ ਜੀ ਮਹਲਾ ਪੰਜਵਾਂ। ਕਾਹੇ ਰੇ ਮਨ ਚਿਤਵ ਉਦਮ, ਜਾ ਆਰਾ ਜੀਓ ਪਰਿਆ। ਸਹਿਲ ਪੱਥਰ ਮੈਂ ਜੰਤੋ ਪਾਏ, ਤਾਕਾਰੀ ਕਾਗੇ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਬਿਤਾਲੋ ਸੁਤ ਬੰਤਾ, ਕੋਈ ਨ ਕਿਸ ਕੀ ਤਰਿਆ। ਸੇ ਸਿਰ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਉੜੇ ਉੜਾ ਵੈਸੈ ਕੋਸਾ, ਤੇ ਪਾਸੇ ਬਰੇ ਸਰਿਆ। ਤਿੰਨ ਕਮਣ ਖਲਾਵੈ ਕਮਣ ਜਗਾਵੈ, ਮਨ ਮੈਂ ਸਿਮਰਨ ਕਰਿਆ। ਸਾਮਨ ਦਾਨ ਦਾ ਸਸਦਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਿਲਾ ਚੌਥਾ। ਸੋ ਪੁਰਖ ਕਿਉ ਓੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਰਜਣ ਹਰ ਪੁਨਰਣ, ਗਮਾ ਗਮ ਪਾਰਾ। ਸਭ ਤਿਆਵੇਂ ਸਭ ਤਿਆਵੇਂ ਤੁਧ ਜੀ, ਹਰ ਸੱਚੇ ਸਿਜਣ ਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਤਾਰਾ। ਹਰ ਦਿਆਵੋ ਸੰਤੋ ਜੀ, ਸਭ ਦੋ ਵਿਸਾਰਨ ਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਗੜ ਗੜ ਅੰਤਰ ਸਰਮ ਨਿਰੰਤਰ ਜੀ, ਹਰ ਏਕੋ ਪੁਰਸ ਮਾੜਾ। ਇਕ ਦਾਤੇ ਇਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਪੂਤਾ ਜੀ, ਹੋ ਤੁਧ ਬਿਨ ਹੋਰ ਨਾ ਜਾਣਾ। ਤੂੰ ਪਾਰ ਬ੍ਰਹਮ ਬਿਆਨ ਬਿਆਨ ਜੀ, ਤੇਰੇ ਕਿਆ ਗੁਣ ਆਪ ਵਖਾਣਾ। ਜੋ ਸੇਵੈ ਤੋ ਜੀ, ਜਨ ਨਾਨਕ ਤਿਨ ਕਰਬਾਣਾ। ਹਰ ਤਿਆਵੇ ਹਰ ਤਿਆਵੇ ਤੋ ਜੀ, ਸੇ ਜਾਂ ਜੁਗ ਮੈਂ ਸੁਹਵਾਸੀ। ਸੇ ਮੂਹ ਸੇ ਮੂਤ ਪੈ, ਜਿਨ ਹਰ ਧਿਆਇਆ ਜੀ, ਤਿਨ ਤੁਟੇ ਜਾ ਮੰਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਰੂਪ ਸਮਾਸੀ। ਸੇ ਤਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਤੇਰੇ ਪਾਸ ਲਾਂਤੋ ਜੀ, ਅਨਕ ਅਨੇਕ ਅਨੰਤਾ। ਤੇਰੇ ਅਨੇਕ ਤਿਨ ਕਰੇ ਹਰ ਪੂਜਾ ਜੀ, ਤਬ ਤਾਪੇ ਜਾਵੇ ਬੇਅੰਤਾ। ਤੇਰੇ ਅਨੇਕ ਤੇਰੇ ਅਨੇਕ ਪੜੇ, ਬਹੁ ਸਿਮਰ ਸਾਹ ਜੀ, ਕਰ ਕਿਰਿਆ ਖੱਟ ਕਰਮ ਕਰੰਤਾ। ਸੇ ਭਗਤ ਸੇ ਭਗਤ ਪਲੇਜ ਨਾਨਕ ਜੀ, ਜੋ ਪਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਬ ਪਰੰਪਰ ਕਰਤਾ ਜੀ, ਤੋ ਜੇ ਵਡਵਰ ਨਾ ਕੋਈ। ਤੂੰ ਜੁਗ ਜੋ ਏਕੋ ਸਦਾ, ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੇ,

ਸਾਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ, ਗੁਰਮਾ ਲਾਦਾ ਮਨ ਮੋਗਵਾਇਆ, ਤੁਰੇ ਆਪ ਛੋੜਿਆ ਆਪ ਮਲਾਇਆ, ਤੂੰ ਦਰਿਆਓ ਸਭ ਤੋਂ ਜੀ ਮਾਹੇ, ਤੁਹੇ ਬਿਨ ਦੂਜਾ ਕੋਈ ਨਾ ਹੈ, ਜੀ ਜਨ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਾਧੀ ਆਪ ਖਾਣੇ, ਜਿਨ ਹਰ ਸੇਵਿਆ ਤਿੰਨ ਸੋ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੂ ਜਾ ਵਰਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਾਨਾ ਨੂੰ ਗੁਰਮ ਪ੍ਰਗਟ ਹੋਇਆ, ਸਾ ਮਹਲਾ ਪਹਿਲਾ ਤਿਤ ਸਰਵਲੇ ਭੈਲੇ ਨੂੰ ਆਸਾ ਪਾਣੀ, ਪਾਵ ਤਿੰਨੇ ਕੀਆ ਪੰਗਜ ਮੋਹ ਪਾਗ ਨਹੀਂ ਚਾਲੇ, ਹਮ ਦੇਖਾ ਤੈ ਡੂਬੀ ਅਲੇ, ਮਾਨ ਏਕ ਨ ਚੇਸ ਮੂੜ ਮੰਦਾ, ਹਰ ਵਿਸਵ ਤੇਰੇ ਗੁਣ ਗਲਿਆ ਰਹਾਉ, ਨਾ ਹੂੰ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾ ਹੀ ਵਿਸਰਿਆ ਆਸਾ। ਮਹਲਾ ਪੰਜਵਾਂ, ਕਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾ ਇਧਰ ਕਿਤੇ ਨਾ ਕਾਮ, ਮਿਲ ਸਾ ਸੰਤ ਪਾਈ ਕੇਵਲ ਨਾਮ, ਸਰਜਾਮ ਲਾ ਪਉ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਾਵਿਓ ਵਾਜ ਬੇਨਤੀ ਚੋ ਪਈ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਾਵ ਚਰਨ ਮੜੈ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੋ ਸਭੇ ਤੂੰ ਕਾਬੋ, ਆਪ ਹਾਥ ਦੇ ਮੋਏ ਬਚਾਵੋ, ਸੁਹੀ ਵਸੇ ਮੋਰੋ ਪਰਵਾਰਾ, ਸੇਵ ਸੇ ਸਭੇ ਕਰਤਾਰਾ, ਮੋਰ ਅੱਛਾ ਨਹੀਂ ਕਰਦਾ ਕਰੀਐ, ਸਭ ਐਰਨ ਕੋ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੁ ਤੁਮ ਤੇ ਪਾਉ, ਸੇਵਕ ਸੇਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ, ਆਪ ਹਾਥ ਦੇ ਮੁਝੇ ਅਭਰੀਏ, ਮਰਨ ਕਾਲ ਕਾ ਤ੍ਰਾਸਨ ਵਰੀਏ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਤੁਜੋ ਕਰੀਓ ਰੱਛਾ, ਰਾਹ ਲਿਓ ਮੋਏ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰਮੀ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਮਨ ਕਾਲ ਜੋਗੀ ਸਿਵਕੀਓ, ਵੇਦ ਰਾਜ ਬ੍ਰਹਮਾ ਜੋਤੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਮਨ ਕਾਲ ਸਭ ਜਗਤ ਬਨਾਇਓ, ਦੇਵ ਦਾ ਜਸ਼ਨ ਉਪਜਾਇਓ, ਆਦਿ ਅੰਤੇ ਕਹਿ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ, ਸਰਬਰ ਜਾਜ ਨੇ ਆਪ ਸਵਾਰੀ, ਸੇਵਕਨ ਗੋ ਸੇਵ ਗੁਣ ਸੋਧੀ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਦੇ ਸ਼ਾਹ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾਂ ਦਾ ਵਿਸਾ ਸੋ ਕਹੋ ਟਲ ਗੁਰ ਸੇਵ ਹੀ ਹੈ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾਂ ਸੰਤਾਂ ਕੇ ਘਰ ਜੇ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਤਰਤ ਸਹਾਵੀ ਤਾਲ ਸਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਤਰਤ ਸਹਾਵੀ ਤਾਲ ਸਹਾਵਾ ਵੇਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੁੱਤ ਬਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਣਾ ਬਿਰ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ

ਖਰਚਤ ਬਿਲਸਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਦਾਤ ਸਵਾਈ ਨਿਖੁਟ ਨ ਜਾਈ, ਅੰਤਰ ਜਾਮੀ ਪਾਇਆ। ਕੋੜ ਬਿਗਨ ਸਗਲੇ ਉਠ ਨਾਠ, ਦੂਹ ਨ ਨੇੜੇ ਆਇਆ। ਸ਼ਾਂਤ ਸਹਿਜ ਆਨੰਦ ਕਨੇਰੇ, ਬਿਨਸੀ ਭੂਖ ਸਬਾਈ। ਨਾਨਕ ਗੁਣ ਗਾਵੇ ਸੁਆਮੀ ਕੇ, ਅਚਰ ਜਿਸ ਵਡਿਆਈ ਰਾਮ। ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਭਗਤ ਸੋਨ ਹਰ ਕੇ ਗੁਣ ਗਾਵੇ, ਸਦਾ ਕਰੇ ਜੈਕਾਰਾ ਰਾਮ। ਗੁਣ ਗਾਏ ਗੋਬਿੰਦ ਅਨੰਦ ਉਪਜੈ, ਸਾਧ ਸੰਗਤ ਸੰਗ ਬਣੀ। ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਣੀ। ਆਸਤ ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ। ਪਤਤ ਪਾਵਨ ਬਿਰਧ ਸੁਆਮੀ, ਨਾਨਕ ਸ਼ਬਦ ਅਧਾਰਾ। ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਉਸਤਦ ਕੌਣ ਕਰੀ ਜੈ ਰਾਮ। ਸੰਤਾਂ ਕੀ ਬੈਨੰਤੀ ਸੁਆਮੀ, ਨਾਮ ਮਹਾਰਸ ਦੀਜੇ ਰਾਮ। ਨਾਮ ਦੀਜੇ ਦਾਨ ਕੀ ਜੈ, ਬਿਸਰ ਨਾਹੀ ਇੱਕ ਖਿਨੋ। ਗੁਣ ਗੋਪਾਲ ਉਚਰ ਰਸਨਾ, ਸਦਾ ਗਾਈਐ ਅਨਦਿਨੋ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਪੀਜੈ। ਬਿਨਵੰਤ ਨਾਨਕ ਇਸ਼ ਪੁੰਨੀ, ਪੇਖ ਦਰਸ਼ਨ ਜੀਜੈ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਪੀਜੈ। ਬਿਨਵੰਤ ਨਾਨਕ ਇਸ਼ ਪੁੰਨੀ, ਪੇਖ ਦਰਸ਼ਨ ਜੀ ਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਸੰਗ ਜੀ, ਸ਼ਾਮਾਂ ਦੇ ਦੀਵਾਨ ਦੀਆਂ ਹਾਸੀਆਂ ਭਰੀਆਂ ਨੇ। ਸ਼ਬਦ ਚੌਂਕੀ ਕੀਰਤਨ ਸੋਧ ਰਹਿ ਸਾਹਿਬ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ, ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਅਤੇ ਪਰਜਨਾਂ ਉਪਲਗਰਾਂ ਅਤੇ ਪਰਿਵਾਰ ਵੱਲੋਂ ਅਖੰਡ ਪ੍ਰਸਰੰਭ ਉਹਨਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਮ ਕੀਤੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਬੈਠ ਕੇ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕੀਤੇ ਨੇ। ਵੈਸੇ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਜਦੋਂ ਅਰਦਾਸ ਹੋਵੇ ਜਿੱਥੇ ਜੇ ਉੱਥੇ ਖੜ੍ਹੇ ਹੋ ਜਾਓ, ਅਤੇ ਜਦੋਂ ਮਹਾਰਾਜ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਦੇ ਨੇ ਅਤੇ ਆਪਾਂ ਸ਼ਰਧਾ ਭਾਵਨਾ ਦੇ ਦਿਨ ਪਾਰ ਨਾਲ ਜਿੱਥੇ ਬੈਠੇ ਹਾਂ ਖੁਰਦੇ ਹਾਂ ਉੱਥੇ ਬੈਠ ਕੇ ਹੁਕਮਨਾਮਾ ਸਰਵਣ ਕਰੀਏ। ਉਸ ਤੋਂ ਬਾਅਦ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰੀਏ। ਤੁਹਾਡਾ ਸਭ ਦਾ ਧੰਨਵਾਦ ਜਿਨ੍ਹਾਂ ਨੇ ਇਸ ਨੂੰ ਸਮਝਣ ਦਾ ਯਤਨ ਕੀਤਾ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਪਿੰਡ ਬਿਲਾਸਪੁਰ ਲੁਧਿਆਣਾ ਦੀਆਂ ਸੰਗਤਾਂ ਅਤੇ ਇੰਦਰਜੀਤ ਸਿੰਘ ਪਨੇਸਰ ਅਤੇ ਅਮਰਦੀਪ ਸਿੰਘ ਸਰੋਆ ਪਰਿਵਾਰਾਂ ਵੱਲੋਂ ਖੰਡ ਪਾਠ ਆਰੰਭ ਨੇ। ਕੱਲ੍ਹ ਨੂੰ ਐਤਵਾਰ ਨੂੰ ਭੋਗ ਪੈਣਗੇ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਗਈ ਹੈ, ਸਭ ਨੂੰ ਬੇਨਤੀ ਦਰਸ਼ਨ ਦੇਣੇ ਤਿੰਨੇ ਦਿਨ। ਔਰ ਕੱਲ੍ਹ ਨੂੰ ਐਤਵਾਰ ਨੂੰ 30 ਤਰੀਕ ਨੂੰ ਗੁਰੂ ਮਹਾਰਾਜ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਗੁਰਮਤਿ ਸੈਮੀਨਾਰ ਹੈ, ਜਿਸ ਦਾ ਸਮਾਂ ਹੈ 1 ਤੋਂ ਲੈ ਕੇ 3 ਵਜੇ ਤੱਕ। ਆਪ ਜੀ ਨੂੰ ਬੇਨਤੀ ਜ਼ਰੂਰ ਇਸ ਵਿੱਚ ਹਾਜ਼ਰੀਆਂ ਭਰਦੀਆਂ, ਕੁਛ ਬੁਲਾਰੇ ਆਪਦੇ ਨਾਲ ਸਾਂਝ ਕਰਨਗੇ ਗੁਰਮਤਿ ਦੀ। ਇਸੇ ਤਰ੍ਹਾਂ ਸੰਥਿਆ ਦੀ ਕਲਾਸ ਜਿਹੜੀ ਹੈ ਉਹ 1 ਸਤੰਬਰ ਤੋਂ ਸ਼ਾਮ ਨੂੰ 7 ਤੋਂ 8 ਵਜੇ ਤੱਕ ਹੋਏਗੀ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸੰਥਿਆ ਲੈਣੀ ਗੁਰਬਾਣੀ ਦੀ, ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ। ਅੰਮ੍ਰਿਤ ਸੰਚਾਰ 13 ਸਤੰਬਰ ਨੂੰ ਦਿਨ ਐਤਵਾਰ 9:30 ਵਜੇ ਹੋਣਗੇ। ਅੰਮ੍ਰਿਤ ਵਿਸਰਗਣ ਵਾਸਤੇ ਵੀ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ। ਅੱਜ ਸ਼ੁੱਕਰਵਾਰ ਨੂੰ ਹਰ 6 ਵਜੇ ਦਸਤਾਰ ਦੀ ਸਿਖਲਾਈ ਦਿੱਤੀ ਜਾਂਦੀ ਹੈ, ਸੋ ਜਿਨ੍ਹਾਂ ਨੇ ਦਸਤਾਰ ਸਿੱਖਣੀ ਉਹਨਾਂ ਨੂੰ ਬੇਨਤੀ ਹੈ ਜ਼ਰੂਰ ਇਸ ਦਾ ਲਾਹਾ ਪ੍ਰਾਪਤ ਕਰੋ ਜੀ। ਸੋ ਆਓ ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਕਰੀਏ। ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦਾ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰੋ, ਸਰਵਣ ਕਰੋ। ਉਸ ਤੋਂ ਬਾਅਦ ਅੱਜ ਬੱਚਿਆਂ ਦਾ ਪ੍ਰੋਗਰਾਮ ਹੈ, ਬੜੇ ਪਿਆਰ ਨਾਲ ਸਾਰਿਆਂ ਨੇ ਸਰਵਣ ਕਰਨਾ। ਔਰ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਆਪਣੇ ਸ਼ਗਨ ਦੀ ਕਿਰਪਾਲਤਾ ਕਰਨੀ।
ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਪਿਆਰੇ ਸਾਧ ਸੰਗਤ ਜੀ, ਸ਼ਾਮ ਦੇ ਦੀਵਾਨ ਅੰਦਰ ਹਾਜ਼ਰੀ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਜੀ। ਕੀਰਤਨ ਕਰਦੇ ਤੋਂ ਹੋਈਆਂ ਭੁੱਲਾਂ ਦੇਖੀਆਂ ਬਖਸ਼ਣੀਆਂ, ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ। ਆਓ ਜੀ ਹੁਣ ਬਹੁਤ ਹੀ ਪਿਆਰੇ ਬੱਚਿਆਂ ਪਾਸੋਂ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।

جي كيف تهي.

ਵਾਹਿਗੁਰੂ ਜੀ ਕਾ ਖਾਲਸਾ ਸੋ ਹਾਰਦਿਕ ਧੰਨਵਾਦ ਇਹਨਾਂ ਸਾਰੇ ਬੱਚਿਆਂ ਦਾ ਜਿਨ੍ਹਾਂ ਨੇ ਬੜੇ ਪਿਆਰ ਨਾਲ ਕੀਰਤਨ ਰਾਗਾਂ ਵਿੱਚ ਸਰਵਣ ਕਰਾਇਆ। ਜਦੋਂ ਇਹਨਾਂ ਬੱਚਿਆਂ ਨੂੰ ਵੇਖਦੇ ਹਾਂ ਤੇ ਮਨ ਖੁਸ਼ ਹੁੰਦਾ ਹੈ ਕਿ ਕੋਈ ਗੱਲ ਨਹੀਂ, ਜੇ ਹਨੇਰੀਆਂ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਬਖਸ਼ਿਸ਼ ਵੀ ਹੈ। ਸੋ ਕਿਉਂਕਿ ਸਮਾਂ ਹੀ ਐਸਾ, ਪਰ ਜਿਹੜੇ ਜੁੜ ਗਏ ਉਹਨਾਂ ਦੇ ਕਿਰਪਾ ਤੇ ਖਾਸ ਤੌਰ ਤੇ ਮੈਂ ਭਾਈ ਸਾਹਿਬ ਜੀ ਬੈਠੇ ਨੇ ਮੇਰੇ ਵੀਰ, ਮੈਨੂੰ ਨਾਵਾਂ ਦਾ ਤੇ ਚੇਤਾ ਭੁੱਲ ਗਿਆ, ਸਾਂਝੇ ਸਾਂਝ ਗਰੁੱਪ ਵਾਲੇ ਜਿਹਨਾਂ ਦਾ ਬੜਾ ਉੱਦਮ ਹੈ, ਬਹੁਤ ਉੱਦਮ ਹੈ। ਅਸਲੀ ਇਹਨੂੰ ਕਹਿੰਦੇ ਨੇ ਗੁਰਮੁਖ ਪਿਆਰਿਓ ਵਿਦਿਆ ਵਿਚਾਰੀ ਤੇ ਪਰ ਉਪਕਾਰੀ। ਜੇ ਕਿਸੇ ਪਾਸ ਕੋਈ ਗੁਣ ਹੈ ਨਾ ਤੇ ਆਪਾਂ ਠੀਕ ਹੈ ਵੰਡ ਛਕਣ ਨੂੰ, ਦੂਸਰੇ ਪਾਸੇ ਵੀ ਅਸੀਂ ਛਕਣਾ ਵੰਡਣਾ ਹੈ, ਪਰ ਜੇ ਕਿਸੇ ਨੂੰ ਗੁਣ ਦਿੱਤਾ ਜਾਵੇ ਨਾ ਉਹ ਸਭ ਤੋਂ ਵੱਡਾ ਅਸਲੀ ਵੰਡ ਛਕਣ ਦਾ ਸਾਧਨ ਹੈ। ਸੋ ਇਹ ਬੜੀ ਕੋਸ਼ਿਸ਼ ਕਰ ਰਹੇ ਨੇ, ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਇਹਨਾਂ ਦਾ ਸਹਿਯੋਗ ਬਖਸ਼ੀਏ ਇਹਨਾਂ ਨੂੰ। ਸਮੇਂ ਸਮੇਂ ਤੇ ਜਦੋਂ ਵੀ ਇਹ ਕਲਾਸਾਂ ਲਾਉਂਦੇ ਨੇ, ਵੈਸੇ ਕੋਸ਼ਿਸ਼ ਕਰਿਆ ਕਰੋ ਸਮਾਂ ਹੋਵੇ ਤਾਂ ਆਪਾਂ ਅਟੈਂਡ ਕਰੀਏ, ਕੁਝ ਨਾ ਕੁਝ ਤਾਂ ਗਿਆਨ ਪ੍ਰਾਪਤ ਹੋਏਗਾ ਇਹਨਾਂ। ਆਪਾਂ ਜਦੋਂ ਜੁੜ ਜਾਂਦੇ ਹਾਂ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ, ਕਿਉਂਕਿ ਇਹ ਵੱਡਾ ਖਜ਼ਾਨਾ ਸਤਿਗੁਰੂ ਨੇ ਸਾਡੀ ਝੋਲੀ 'ਚ ਪਾਇਆ। ਅਸੀਂ ਕਿਸਮਤ ਵਾਲੇ, ਵੱਡੇ ਭਾਗਾਂ ਵਾਲੇ ਹਾਂ ਕਿ ਅਸੀਂ ਗੁਰੂ ਦੇ ਘਰ ਵਿੱਚ ਸਿੱਖ ਦੇ ਰੂਪ ਵਿੱਚ ਅਸੀਂ ਪੈਦਾ ਹੋਏ ਹਾਂ। ਔਰ ਮੈਨੂੰ ਖਿਮਾ ਕਰਨਾ ਜਿਨ੍ਹਾਂ ਦਾ ਮਾਂ ਪੰਜਾਬ 'ਚੋਂ ਪੰਜਾਬੀ ਨਹੀਂ, ਸਿੱਖ ਨਹੀਂ, ਪਿਓ ਸਿੱਖ ਨਹੀਂ, ਪੰਜਾਬ 'ਚ ਜੰਮੇ ਨਹੀਂ, ਬੋਲੀ ਪੰਜਾਬੀ ਨਹੀਂ, ਸਿੱਖ ਨਹੀਂ, ਖਿਮਾ ਕਰਨਾ ਜਦੋਂ ਇਹਨਾਂ ਨੇ ਇਸ ਬਾਣੀ ਨੂੰ ਪੜ੍ਹਿਆ ਅਤੇ ਇਹਨੂੰ ਵਿਚਾਰਿਆ ਅਤੇ ਅੱਜ ਉਹ ਸਿੱਖੀ ਸਰੂਪ ਦੇ ਵਿੱਚ ਸਾਡੇ ਟੀਵੀਆਂ 'ਤੇ ਆਣ ਕੇ ਸਾਡੇ ਨਾਲ ਸਾਨੂੰ ਪ੍ਰਚਾਰ ਕਰ ਰਿਹਾ। ਪਰ ਦੁਖਾਨ ਸਾਡਾ ਵੱਡਾ ਕਿ ਸਾਡੇ ਘਰ ਵਿੱਚ ਹੋਵੇ ਗੁਰੂ ਅਤੇ ਸਾਡੇ ਗੁਰੂ 'ਚ ਐਡਾ ਭੰਡਾਰਾ ਹੋਵੇ ਅਤੇ ਸਿੱਖ ਜੇ ਪੂਰਨ ਤੌਰ 'ਤੇ ਪੂਰੀ ਸਿੱਖੀ ਵਾਲੇ ਪਾਸੇ ਆਵੇ ਨਾ ਤਾਂ ਫਿਰ ਆਪਾਂ ਮਹਿਸੂਸ ਤਾਂ ਕਰਦੇ ਹਾਂ ਵੀ ਐਡੇ ਐਡੇ ਵੱਡੇ ਅਦਾਰੇ ਤਾਂ ਅਸੀਂ ਬਣਾ ਰਹੇ ਹਾਂ, ਬਣ ਰਹੇ ਨੇ, ਪਰ ਇਹਨਾਂ ਨੂੰ ਸਾਂਭਣ ਵਾਲੇ ਵੀ ਅੱਗੇ ਚਾਹੀਦੇ ਆ। ਕਿਉਂਕਿ ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਨੇ ਉਂਗਲ ਕਰਕੇ ਕੀਤੇ ਸਿਰ ਪੁੱਤਰ ਕੇ ਸੀਸ ਵਾਰ ਵਾਰ ਦੀ ਸੋ ਤੇ ਚਾਰ ਮੋਹੇ ਤੋਂ ਕਿਹਾ ਪਿਆ ਜੀਵਤ ਕਹੀ, ਤੁਹਾਡੇ ਜਿੰਮੇ ਲਾ ਕੇ ਗਿਆ ਕੁਛ, ਕਹਿੰਦੇ ਨੇ ਸਭ ਕੁਛ, ਕੁਛ ਨਹੀਂ ਲੁਕਾ ਕੇ ਰੱਖਿਆ, ਸਾਰਾ ਕੁਛ ਸੁਰਬਾਨ ਕਰਕੇ, ਕਹਿੰਦੇ ਨਹੀਂ ਫਿਰ ਵੀ ਕੁਛ ਲੁਕਾ ਕੇ ਲੈ ਗਿਆ। ਕਹਿੰਦੇ ਕੀ ਲੁਕਾ ਕੇ? ਉਹ ਆਪਣੇ ਅੱਥਰੂ ਲੁਕਾ ਕੇ ਲੈ ਗਿਆ, ਉਹਨੇ ਇੱਕ ਅੱਥਰੂ ਨਹੀਂ ਸੁੱਟਿਆ। ਪਰ ਹੋ ਸਕਦਾ ਹੁਣ ਪੰਥ ਵੱਲ ਵੇਖ ਕੇ ਕਿਤੇ ਨਾ ਕਿਤੇ ਉਹ ਅੱਥਰੂ ਸੁੱਟਦਾ ਹੋਵੇ, ਮੇਰਾ ਪੰਥ ਇਹੋ ਜਿਹਾ ਸੀ ਜਿਹੜਾ ਮੈਂ ਤਿਆਰ ਕੀਤਾ। ਆਪਾਂ ਕੋਸ਼ਿਸ਼ ਕਰੀਏ, ਬੇਨਤੀ ਆ, ਕਿਉਂਕਿ ਸਾਡੀ ਤਾਂ ਸੇਵਾ ਹੀ ਇਹੋ ਹੀ ਆ ਵੀ ਆਪਾਂ ਗੁਰੂ ਗ੍ਰੰਥ ਗੁਰੂ ਪੰਥ ਦੇ ਸੇਵਾਦਾਰ ਹਾਂ ਅਤੇ ਗੁਰੂ ਮਹਾਰਾਜ ਨੇ ਸਾਨੂੰ ਆਪਣੀ ਸੇਵਾ ਬਖਸ਼ੀ ਹੈ। ਅਤੇ ਇੱਥੇ ਮੈਂ ਕਈ ਵਾਰ ਇਹੋ ਗੱਲ ਕਰਦਾ ਨਾ ਵੀ ਇੱਥੇ ਤਾਂ ਗੁਰੂ ਦੀ ਗੱਲ ਹੀ ਹੋਣੀ ਚਾਹੀਦੀ ਆ, ਹੋਰ ਗੱਲਾਂ ਬਾਹਰ ਬੜਾ ਸਮਾਂ ਸਾਡੇ ਕੋਲ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਗੱਲਾਂ, ਬਹੁਤ ਬਹੁਤ ਭਾਈ ਸਾਹਿਬ ਦਾ, ਬੱਚਿਆਂ ਦਾ, ਜੱਥੇ ਦਾ ਧੰਨਵਾਦ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਸੋ ਅਖੰਡ ਪਾਠ ਸਾਹਿਬ ਆਰੰਭ ਨੇ ਔਰ ਉਹਨਾਂ ਦੇ ਭੋਗ ਐਤਵਾਰ ਨੂੰ ਪੈਣਗੇ, ਪਰਿਵਾਰਾਂ ਨੂੰ ਬੇਨਤੀ ਦਰਸ਼ਨ ਦੇ। 30 ਤਰੀਕ ਐਤਵਾਰ ਨੂੰ ਸੈਮੀਨਾਰ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ, ਸਮਾਂ ਹੈ 1 ਵਜੇ ਤੋਂ ਲੈ ਕੇ 3 ਵਜੇ ਤੱਕ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ। ਔਰ ਸੰਥਿਆ ਦੀਆਂ ਕਲਾਸਾਂ 1 ਸਤੰਬਰ ਤੋਂ 7 ਤੋਂ 8 ਵਜੇ ਤੱਕ ਸ਼ਾਮ ਨੂੰ ਹੋਇਆ ਕਰਨਗੀਆਂ। ਅੰਮ੍ਰਿਤ ਸੰਚਾਰ 13 ਸਤੰਬਰ ਨੂੰ 9:30 ਵਜੇ ਹੋਣਗੇ। ਦਸਤਾਰ ਦੀ ਸਿਖਲਾਈ ਸ਼ੁੱਕਰਵਾਰ ਨੂੰ 6 ਵਜੇ ਹੁੰਦੀ ਹੈ, ਪਰ ਬੱਚੇ ਆਉਂਦੇ ਨਹੀਂ ਇਸ ਕਰਕੇ ਉਹ ਹੀ ਆਉਣ ਹਟ ਗਏ ਨੇ। ਸੋ ਗੁਰੂ ਕਿਰਪਾ ਕਰੇ ਅਤੇ ਪ੍ਰੋਗਰਾਮ ਬਣਾਇਆ ਜਾਂਦਾ, ਆਪਦਾ ਸਹਿਯੋਗ ਜ਼ਰੂਰੀ ਹੈ। ਸਭ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਲਈ ਸ਼ਾਮਿਲ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੋਂ ਸਭ ਤੂੰ ਮਾਤ ਪਿਤਾ ਹਮੂੰ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਉਚੇ ਤੇ ਉਚਾ ਸਗਲ ਸੁਮਗਰੀ ਤੁਮਰੇ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ
ਅਰਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਉ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਏ, ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਤਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਏ। ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ। ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਈ, ਦੇ ਕੇਂਡਰ ਕੀਤਾ, ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ। ਬੋਲੋ ਜੀ ਵਾਹ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤੇ, ਬਾਂਧ ਬਾਂਧ ਕਟਵਾਏ, ਚਰਖੜੀਆਂ ਤੇ ਚੜੇ ਆ ਰਿਆ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਹ ਬਾਲੇ ਕੇ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਅਸਹਾਰ ਦੇ ਸ਼ੀਦੋ ਸਿੱਖਿਤ ਕੇਸਾਂ ਸਵਾਸਾਂ ਸੰਗ ਨਵਾਈ ਧਰਮ ਨਿਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ। ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ। ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਸ਼ਰਿਆ ਦੇ ਤੇ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ। ਸਭ ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਗਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ। ਸਭ ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ, ਮਾਤੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦਾਰ ਪਿਤਾ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਦਾਣਿਆਂ ਦੇ ਤਾਣ, ਨੇ ਉਲਟਿਆਂ ਦੀ ਉਣੇ, ਆਸਰਿਆਂ ਦੇ ਆਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਿਕਾਬ ਦੇ ਹਜ਼ੂਰ, ਸ਼ਾਮਾਂ ਦੇ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਆਪ ਦੀ ਇਲਾਹੀ ਬਣਦੇ ਆ, ਜਸ ਕੀਰਤਨ ਹੋਏ ਨੇ ਆਪ ਦੇ ਦਰੋਂ, ਕਰੋ ਸਾਹਿਬ ਸਾਂਝ ਗਰੁੱਪ ਅਤੇ ਸਮੂਹ ਆਪ ਦੇ ਗੁਰਮੁਖ ਬੱਚੇ ਤੇ ਬੱਚੀਆਂ ਵੱਲੋਂ ਅੱਜ ਦੇ ਸਮੁੱਚੇ ਕੀਰਤਨ ਦੀ ਸੇਵਾ ਹੋਈ, ਮਿਹਰ ਕਰਨੀ ਦਾਤਾ ਰਿਓ, ਇਹਨਾਂ ਸਾਰੇ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤਰਾ ਸਾਂਝ ਗਰੁੱਪ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਆਉਣ ਵਾਲੇ ਸਮੇਂ ਦਾਤਾ ਜੀ ਆਪਦੇ ਦਰ ਘਰ ਦੀ ਸੇਵਾ ਕਰਨ ਦਾ, ਇਸੇ ਤਰ੍ਹਾਂ ਉਦਮ ਬਲ ਬਖਸ਼ਿਸ਼ ਕੀਰਤ ਕਰਨਾ, ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਗਣੀ ਸਿਰ ਤੇ ਮਿਹਰ ਪ੍ਰਿਆਥਰ ਕੇ ਬੱਚਿਆਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਆਸ਼ਨ ਜੀਵਨ ਬਖਸ਼ਣਾ, ਆਉਣ ਵਾਲੇ ਸਮੇਂ ਦਾਤਾ ਜੀ ਚੜ੍ਹਦੀ ਕਲਾ ਆਪਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਦਾ ਰਾਈ ਸਾਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤੇਲ ਫੁੱਲ ਭੇਟਾਵਾਂ, ਰਸਦਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਦੇ ਕਾਰਜ ਰਾਸ ਕਰਨੇ, ਦਰੋਂ ਘਰੋਂ ਨਗਰ ਬਿਲਾਸਪੁਰ ਲੁਧਿਆਣਾ ਅਤੇ ਭਾਈ ਇੰਦਰਜੀਤ ਸਿੰਘ ਪਨੇਸਰ ਅਤੇ ਭਾਈ ਅਮਰਦੀਪ ਸਿੰਘ ਸਰੋਹਾ ਪਰਿਵਾਰਾਂ ਵੱਲੋਂ ਖਾਨਪੁਰ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਮਿਹਰ ਕਰਨੀ ਸੁਰਬਤ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਣੀਆਂ, ਸੇਵਾ ਥਾਏ ਪਾਉਣੀ, ਸ਼ੋਭ ਭਾਵਨਾ ਪੂਰੀਆਂ ਕਰਨੀਆਂ, ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਤੱਕਣਾ, ਪੰਥ ਨੂੰ ਚੜ੍ਹਦੀ ਕਲਾ ਬਣੀ, ਦੀਵਾਨ ਦੀ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ, ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ, ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸੁਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆ ਰੋਏ
ਸਭ ਮਿਲੇਂਗੇ ਬਚੇ ਸ਼ਰਮ ਖੁਆਰੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਓ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਏ ਸਰਬ ਕਲਿਆਣ ਰਹਾਓ ਜੀਓ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪੈ ਰਾਖੀ ਨਾਨਕ ਸਦ ਕੁਰਬਾਨ ਸੁਖ ਹੋਟਲ ਗੁਰਸੇਵੀ ਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪਤ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਬਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਜਿਉ ਤਪਤ ਹੈ ਬਾਰੋ ਬਾਰ ਤਬ ਤਾਂ ਖਬੈ ਬਹੁਤ ਬੇਕਾਰ ਜੈ ਤਨ ਬਾਣੀ ਬਿਸਰ ਜਾਏ ਜੋ ਪੱਕਾ ਰੋਗੀ ਵਿਲਾਏ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਗਨ ਕੀਤੇ ਅੱਖੀ ਨਾਖ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੇ ਪਵਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾਂ ਦਾਗ ਦਾਗ ਦੋਸ ਮੋਚ ਲਿਆ ਲਾਏ ਦਰਗੇ ਬੈਸਣ ਨਾ ਹੀ ਜਾਏ ਕਰਮ ਮਿਲੇ ਆਖਣ ਤੇਰਾ ਨਾਉਂ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ ਕਰਮ ਮਿਲੇ ਆਖਣ ਤੇਰਾ ਨਾਉਂ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਸਵਾਰਿਓ ਧੰਨਵਾਦ ਤੁਹਾਡਾ ਤੁਸੀਂ ਬੈਠ ਕੇ ਸ਼ਰਨ ਕੀਤਾ ਬੱਚਿਆਂ ਦਾ ਵੀ ਧੰਨਵਾਦ ਪਾਤਸ਼ਾਹ ਸਾਹਿਬ ਦਾ ਅਰਦਾਸ ਹੋਈ ਹੈ ਪਵਿੱਤਰ ਹੁਕਮਨਾਮੇ ਸਗੁਣੇ ਬਖਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸੁਣ ਮੈਂ ਬੇਨਤੀ ਕਰਿਆ ਕਰਦਾ ਹੁਕਮਨਾਮਾ ਕੀ ਹੈ ਆਪਾਂ ਵੈਸੇ ਬਹੁਤ ਸਾਰਿਆਂ ਨੇ ਮੇਰੇ ਕੋਲ ਸੁਣਿਆ ਵੀ ਹੈ ਅਤੇ ਮੈਂ ਅੱਜ ਫਿਰ ਵੀ ਗੱਲ ਕਰ ਦੇਵਾਂ ਜਦੋਂ ਬੱਚਾ ਸਕੂਲੋਂ ਆਉਂਦਾ ਸੀ ਕੀ ਪੁੱਛਦੇ ਉਹਨੂੰ ਕਿ ਬੇਟਾ ਕਿਵੇਂ ਸੀ ਸਕੂਲ ਕਿੱਦਾਂ ਪੜ੍ਹਾਈ ਹੋਈ ਆ ਕਿਵੇਂ ਟੀਚਰ ਨੇ ਕੋਈ ਤੈਨੂੰ ਹੋਮਵਰਕ ਮਿਲਿਆ ਬੱਚਾ ਕਹਿੰਦਾ ਹਾਂ ਜੀ ਮੈਨੂੰ ਹੋਮਵਰਕ ਮਿਲਿਆ ਅਤੇ ਆਪਾਂ ਕੀ ਕਹਿੰਦੇ ਪੁੱਤ ਹੋਮਵਰਕ ਕਰ ਲਾ ਚਾਹ ਪਾਣੀ ਛੱਕ ਅਤੇ ਹੋਮਵਰਕ ਕਰ ਅਤੇ ਸ਼ਾਮ ਨੂੰ ਸੌਣ ਲੱਗਿਆ ਫਿਰ ਕਹਿੰਦੇ ਬੱਚਾ ਹੋਮਵਰਕ ਕਰ ਲਿਆ ਕਿ ਨਹੀਂ ਬੰਮਾ ਡੈਡੀ ਮੈਂ ਨਹੀਂ ਤੈਨੂੰ ਸੌਣ ਨਹੀਂ ਦੇਣਾ ਪਹਿਲਾਂ ਕਰ ਫਿਰ ਸਵੇਰੇ ਕਹਿੰਦੇ ਹਾਂ ਵੀ ਇਹ ਨਾ ਟੀਚਰ ਨੂੰ ਦਿਖਾ ਦੇ ਜਿਹੜਾ ਹੁਕਮਨਾਮਾ ਹੁੰਦਾ ਨਾ ਵੈਸੇ ਤਾਂ ਸਾਡਾ ਦੁਖਾਂਤ ਆ ਗੁਰਮਾ ਪਿਆਰੋ ਅਖੀਰਲੀ ਅਰਦਾਸ ਅਸੀਂ ਸ਼ਾਮਿਲ ਨਹੀਂ ਹੁੰਦੇ ਅਰਦੇਸ ਜਿਹੜੀ ਅਰਦਾਸ ਸਮਾਪਤ ਆਪਣੇ ਸੇਵਾ ਤੋਂ ਬਾਅਦ ਜਿਹੜੀ ਹੁੰਦੀ ਹੈ ਸਾਡੇ ਸ਼ੁਕਰਾਨੇ ਦੀ ਹੁੰਦੀ ਹੈ ਅਤੇ ਗੁਰੂ ਪਾਤਸ਼ਾਹ ਨੂੰ ਕਹਿਣਾ ਸੱਚੇ ਪਾਤਸ਼ਾਹ ਸੇਵਾ ਬਖਸ਼ੀ ਸੀ ਹੋ ਸਕਦਾ ਕੋਈ ਤਰੁੱਟੀ ਰਹਿ ਗਈ ਉਹ ਖੇਮਾ ਬਖਸ਼ੀ ਅਤੇ ਫਿਰ ਮਹਾਰਾਜ ਬਖਸ਼ਿਸ਼ ਕਰਦਾ ਬੁੱਤ ਤੂੰ ਆਇਆ ਨਾ ਅਤੇ ਹੁਣ ਆ ਹੋਮਵਰਕ ਲੈ ਕੇ ਜਾ ਆਖੋ ਸਤਨਾਮ ਸੇ ਹੁਕਮਨਾਮਾ ਇਸਦਾ ਹੋਮਵਰਕ ਸਾਡੇ ਵਾਸਤੇ ਆ ਕਿ ਤੁਸੀਂ ਕੀ ਕਰਨਾ ਹੁਣ ਤੁਹਾਨੂੰ ਮਾਲਕ ਨੇ ਬਖਸ਼ ਕੀਤੀ ਆ ਤਪ ਰਿਹਾ ਖੱਪ ਰਿਹਾ ਕਰੋਜ ਰਿਹਾ ਜੀਓ ਤਬਤ ਹੈ ਬਾਰੋ ਬਾਰ ਥਬ ਥਬ ਕਬੇ ਬਹੁਤ ਬੇਕਾਰ ਹੀ ਇਹਦਾ ਕਾਰਨ ਕੀ ਹੈ ਇੱਕੋ ਹੀ ਕਾਰਨ ਆ ਜੈ ਤਨ ਬਾਣੀ ਵਿਸਰ ਜਾਏ ਤੂੰ ਬਾਣੀ ਤੋਂ ਦੂਰ ਹੈ ਬਾਣੀ ਦਾ ਬਦਲੇ ਗੁਣਾਂ ਤੋਂ ਦੂਰ ਹੈ ਨਾਮ ਜਪਣਾ ਕੀ ਗੁਣ ਪੈਦਾ ਕਰੇ ਡਾਕਟਰ ਕੌਣ ਬਣਦਾ ਹੈ 8 ਸਾਲ ਲਾ ਲਏ ਡਿਗਰੀ ਪ੍ਰਾਪਤ ਨਾ ਕਰੇ ਡਾਕਟਰ ਨਹੀਂ ਖਵਾ ਸਕਦਾ ਨਾਮ ਜਪਣਾ ਉਹਦੇ ਗੁਣ ਪੈਦਾ ਕਰਨੇ ਸਤ ਸੰਤੋਖ ਦਇਆ ਧਰਮ ਮਨੁੱਖ ਦੇ ਜਿਹੜੇ ਜੀਵਨ ਦੇ ਗੁਣ ਦਿੱਤੇ ਨੇ ਬਖਸ਼ਿਸ਼ ਨੇ ਉਹ ਤੇਰੇ ਜਾ ਤੇ ਬਖਸ਼ਿਆ ਹੀ ਬਖਸ਼ਿਆ
ਤੇਰੇ ਕੋਲ ਚੰਗਾ ਸਕਿੱਲ, ਤੇਰੇ ਕੋਲ ਚੰਗੇ ਗੁਣ ਹੋਣ, ਜਿੱਥੇ ਨਾਮ ਜਪਣਾ ਤੇਰੇ ਕੋਲ ਸਕਿੱਲ ਵੀ ਚੰਗਾ ਹੋਣਾ ਚਾਹੀਦਾ, ਚੰਗਾ ਇੰਜੀਨੀਅਰ, ਚੰਗਾ ਡਾਕਟਰ ਹੋਵੇ, ਚੰਗਾ ਮਕੈਨਿਕ ਹੋਵੇ, ਚੰਗਾ ਕਾਰਪੈਂਟਰ ਹੋਵੇ, ਘਰ ਬੈਠੇ ਤੇਰੇ ਪੈਸੇ ਆਉਣੇ ਆ, ਆ ਜਾ ਵੀ ਕੰਮ ਕਰ, ਸਾਰੀਆਂ ਬਖਸ਼ਿਸ਼ ਕਰਵਾ, ਦੁੱਖ ਖਤਮ ਹੋ ਗਏ ਨਾ। ਤੇ ਜੇ ਹੁਣ ਬੰਦਾ ਕਹੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਢਿੱਡ ਨਹੀਂ ਭਰਨਾ ਗੁਰਮੁਖ ਪਿਆਰ, ਇਹਦੇ ਵਾਸਤੇ ਜਿਹੜਾ ਬਾਚੇ ਬਾਬੇ ਪਹਿਲਾਂ ਭਜਨ ਕੀਤਾ ਨਾ, ਕਿਰਤ ਕਰਨੀ, ਉਹ ਕਰਨੀ ਪੈਣੀ। ਕਿਰਤ ਤੋਂ ਬਗੈਰ ਵਿਹਲੜ ਨੂੰ ਕਿਤੇ ਥਾਂ ਨਹੀਂ। ਪਰ ਕਿਵਾਂ ਕਰਨਾ ਜੇ ਤੁਹਾਡੇ ਕੋਲ ਕਿਰਤ ਕੋਈ ਨਹੀਂ ਨਾ, ਤੇ ਨਾਮ ਜਪਿਆ ਤੇ ਠੀਕ ਆ, ਆਤਮਾ ਨੂੰ ਸੁਕੈਨ ਦੇ ਜੂਗਾ, ਪਰ ਢਿੱਡ ਨੂੰ ਨਹੀਂ ਦੇਣਾ। ਇਹਨੇ ਆਖੋ ਸਤਨਾਮ ਸਿਰ, ਢਿੱਡ ਵਾਸਤੇ ਤੁਹਾਨੂੰ ਕਰਨਾ ਹੀ ਪੈਣਾ ਕੁਛ, ਇਹਦੇ ਵਾਸਤੇ ਮਿਹਨਤ ਕਰਨੀ ਪੈਣੀ ਆ। ਚੰਗੇ ਬਣ ਗਏ ਹੋਗੇ ਤੇ ਵਿੱਚੇ ਹੀ ਆ ਸਭ ਕੁਛ, ਮਹਾਰਾਜ ਕਿਰਪਾ ਕਰੇ। ਅੱਗੇ ਕਹਿੰਦੇ ਬਹੁਤਾ ਬੋਲਣ ਚੱਖਣਾ ਹੋਇਆ, ਝੱਕ ਮਾਰਨਾ ਹੀ, ਸਵੇਰੇ ਨੇਤਰਿਆਂ ਤੇ ਤੂੰ ਕਰਦਾ ਨਹੀਂ ਆ। ਤੇ ਕਹਿੰਦਾ ਬਾਬੇ ਦਿੱਤਾ ਮੈਨੂੰ ਕੁਛ ਨਹੀਂ, ਆਖੋ ਸਤਨਾਮ ਸਿਰ। ਭਾਈ ਹੱਥ ਨੂੰ ਹੱਥ ਆ, ਆਪ ਗਵਾਈਏ ਤਾਂ ਸ਼ੋ ਪਾਈਏ, ਪਹਿਲਾਂ ਕਰਨਾ ਪਊਗਾ ਹਰ ਇੱਕ ਚੀਜ਼, ਪਹਿਲਾਂ ਕਰਨੀ ਪੈਂਦੀ ਫਿਰ ਮਿਲਦੀ ਹੈ। ਬੀਜ ਲੈ ਕੇ ਜਾਣਾ ਪੈਂਦਾ ਘਰੋਂ ਤੇ ਫਿਰ ਬੋਰਿਆਂ ਦੇ ਬੋਰੇ ਮਿਲਦੇ ਆ। ਆਪਾਂ ਕਰਾਂਗੇ ਤੇ ਤਾਂ ਗੱਲ ਬਣਨੀ ਆ। ਫਿਰ ਮੈਂ ਕਰਨਾ ਇੱਕੋ ਕੰਮ ਜਿਹੜਾ ਆਪ ਕਰਨਾ ਸੀ, ਆਪੇ ਬੀਜ ਆਪੇ ਹੀ ਇਹ ਆਪੇ, ਪਰ ਇਹ ਅਸੀਂ ਦੂਜਿਆਂ ਨੂੰ ਦੇ ਤਾ ਵੀ ਸਾਡੇ ਲਈ ਸੁਖਮਨੀ ਸਾਹਿਬ ਕੋਈ ਕਰੇ, ਖੰਡ ਪਾਠ ਸਾਡੇ ਲਈ ਕੋਈ ਕਰੇ, ਕੀਰਤਨ ਵੀ ਸਾਡੇ ਲਈ ਕੋਈ ਕਰ ਲਏ, ਆਪਾਂ ਬਾਖ ਆਏ ਮੱਥਾ ਟੇਕਿਆ ਲੰਗਰ ਛੱਕ ਤੇ ਜਾਓ। ਦੈਟਸ ਅ ਪ੍ਰੋਬਲਮ ਵੀ ਆਈ ਥਿੰਕ ਅਬਾਊਟ ਦੈਟ, ਹੂ ਇਜ਼ ਰਿਸਪੋਨਸੀਬਲ ਦਿਸ ਆਲ ਗੁਰਦੁਆਰਾ ਇਨ ਫਿਊਚਰ, ਆਰ ਯੂ ਰੈਡੀ? ਤਿਆਰ ਹਾਂ ਅਸੀਂ। ਅਸੀਂ ਸੋਚਦੇ ਕਦੀ ਕਦੀ ਜਦੋਂ ਸਾਡੀ ਯੂਥ ਹਲਵੇ ਨੇ, ਗੁਰੂ ਕਿਰਪਾ ਕਰੇ, ਪਾਤਸ਼ਾਹ ਕਹਿੰਦੇ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਜਾਣੇ, ਉਹ ਤਾਂ ਜਾਣਦਾ ਸਾਰੇ ਤੇਰੇ ਘੱਟ ਘੱਟ ਕੇ ਅੰਤਰ ਕੀ ਬਰੇ ਬੁਰੇ ਕੀ, ਉਹ ਤਾਂ ਜਾਣਦਾ। ਤੇ ਅਰਦਾਸ ਕਿਹਨੂੰ ਸੁਣਾਉਂਦੇ ਆ? ਮਨ ਨੂੰ ਸੁਣਾਉਣੀ। ਆਪਾਂ ਗੁਰੂ ਨੂੰ ਮਨਾਉਂਦੇ ਹਾਂ, ਸਾਰੀ ਉਮਰ ਗੁਰੂ ਨੂੰ ਮਨਾਉਣ ਨੂੰ ਲਾ ਦਿੰਦੇ ਹਾਂ। ਖਿਮਾ ਕਰਨਾ, ਜਿੱਦਣ ਤੁਹਾਡਾ ਮਨ ਮੰਨ ਗਿਆ ਉਦਣ ਗੁਰੂ ਵੀ ਮੰਨ ਜਾਣਾ। ਆਖੋ ਸਤਨਾਮ ਸੇ। ਆ ਮਨ ਹੀ ਨਹੀਂ ਨਾ ਮੰਨਦਾ ਵੀ ਜੂੜਾ ਰੱਖੀਏ ਕਿ ਨਾ ਰੱਖੀਏ, ਕੇਸ ਰੱਖੀਏ ਕਿ ਨਾ ਰੱਖੀਏ, ਪੱਗ ਬੰਨੀਏ ਕਿ ਨਾ ਬੰਨੀਏ। ਜਿੱਦਣ ਮੰਨ ਗਿਆ ਉਦਣ ਹੀ ਕਿਹੜਾ ਯਾਰ, ਗੁਰੂ ਨੇ ਕਿਰਪਾ ਕਰਤੀ ਤੇ ਗੁਰੂ ਤੇ ਮੰਨਿਆ ਹੀ ਮੰਨਿਆ, ਉਹ ਤੇ ਕਹਿੰਦਾ ਹੀ ਕੋਈ ਨੀ। ਉਹ ਤੇ ਕਹਿੰਦਾ ਆ ਪੁੱਤ ਮੇਰੇ ਕੋਲ ਬੈਠ ਆਣ ਕੇ। ਤੋ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਪਿਆਰੇ ਆ, ਬਹੁਤਾ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਜਾਣੇ, ਉਹ ਜਾਣਦਾ। ਇਹ ਨੱਕ ਕੰਨ ਅੱਖ ਮਹਾਰਾਜ ਨੇ ਦਿੱਤੇ, ਜਿਨ ਕਰਨ ਕੀਤੇ ਅੱਖੀ ਨਾਦ, ਜਿਨ ਦੇਵਾ ਦਿੱਤੀ ਬੋਲੇ ਤੌੜ ਤੌੜ, ਸਵੇਰ ਤੋਂ ਲੈ ਕੇ ਸ਼ਾਮ ਤੱਕ ਰੁਕਦੀ ਨਹੀਂ। ਪਰ ਰਸਨਾ ਦਾ ਗੁਣ ਕੀ ਹੈ? ਰਸਨਾ ਗੁਣ ਗਬਾਲ ਨੇ ਤੇ ਗਾਇਣ ਸ਼ਾਂਤ ਸਹਿਰ ਐਸ ਮਨ ਉਪਜੋ ਵੀ ਸਗਲੇ ਦੁੱਖ, ਜਿਨ ਮਨ ਰੱਖਿਆ ਅੱਗ ਨਹੀਂ ਪਾਏ, ਜਿਹਨੇ ਮਾਰੀ ਦੀ ਕਿਰਪਾ ਨਾ ਜਨਰ ਦੀ ਅੱਗ ਵਿੱਚ ਤੈਨੂੰ ਰੱਖਿਆ, ਜੇ ਪਾਇਆ ਨਾ ਵਾਜੇ ਪਾਉਣ ਪਸੂਤਾ, ਤੂੰ ਆਇਆ ਸੰਸਾਰ ਵਿੱਚ। ਚੇਤਾ ਮੋਹ ਜਿੰਨਾ ਮੋਹ ਆ ਪ੍ਰੀਤ ਸਵਾਦ ਨੇ, ਸਭ ਦਾਗਾਂ ਦਾ ਕਾਲ, ਦਾਗਾਂ ਦਾ ਕਾਲ, ਸਭਾ ਕਾਲ ਦਾਗਾਂ ਦਾ ਦਾਗ ਦੋ ਮੁਚੱਲਿਆ ਜਾਏ। ਖਿਮਾ ਕਰਨਾ ਹਰ ਇੱਕ ਬੰਦੇ ਦਾ ਹਰ ਇੱਕ ਚੀਜ਼, ਪਰ ਜਿਹੜੀ ਅੱਲ ਪੈ ਜਾਂਦੀ ਉਹ ਕਦੀ ਨਹੀਂ ਜਾਂਦੀ, ਉਹ ਹੀ ਰਹਿ ਜਾਂਦੀ ਹੈ। ਇਹ ਨਾਮ ਕਦੀ ਨਹੀਂ ਮਿੱਟਦੇ ਗੁਰਮੁਖ ਪਿਆਰੇ। ਅੱਜ ਤੱਕ ਭੂਮੀਆਂ ਕਹਿੰਦੇ ਨੇ, ਭੂਮੀਆਂ ਨਾਲ ਚੋਰ ਵੀ ਕਹਿੰਦੇ, ਸੱਜਣ ਨੂੰ ਠੱਗ ਵੀ ਕਹਿੰਦੇ ਆ, ਨਾਲ ਸੱਜਣ ਵੀ ਕਹਿੰਦੇ। ਕਹਿਣ ਤੋਂ ਗਾਵਾ ਤੇ ਦਾਗ ਦਰਗੇ ਬੈਸਣ ਨਾ ਹੀ ਥਾਏ, ਟਿਕਾਣਾ ਨਹੀਂ ਹੈ। ਕਰਮ ਮਿਲੇ ਗੁਰੂ ਦੀ ਕਿਰਪਾ ਹੋ ਜੇ ਤੁਹਾਡੇ ਵਾਂਗੂ, ਨਾਮ ਜਪਣ ਨੂੰ ਮਿਲ ਜਾਵੇ, ਇਹਦੇ ਨਾਲ ਹੀ ਤਰਿਆ ਜਾ। ਜਦ ਤੱਕ ਤਰਨਾ ਹੋ ਨਹੀਂ, ਇੱਕੋ ਚੀਜ਼ ਆ ਜਿਹਦੇ ਨੂੰ ਤਰਿਆ ਜਾ ਸਕਦਾ। ਜੇ ਕੋਈ ਡੁੱਬੇ ਫਿਰ ਹੋਵੇ ਸਰ, ਦੇਖੋ ਮਹਾਰਾਜ ਕਿਉਂਕਿ ਕਿਰਪਾ ਕਰਦਾ। ਪਹਿਲਾਂ ਬੰਦਾ ਜਦੋਂ ਕੋਈ ਕਰਮ ਕਰ ਲੱਗਦਾ ਨਾ, ਅੰਦਰੋਂ ਆਵਾਜ਼ ਆਉਂਦੀ ਕਰੀ ਨਾ, ਤੇਰੇ ਵਾਸਤੇ ਠੀਕ ਨਹੀਂ। ਪਰ ਆਪਾਂ ਜਾਣਤ ਹੀ ਔਗਣ ਕਰੇ, ਸਾਨੂੰ ਕਹਿੰਦਾ ਨਾ ਕਰੀ ਚੋਰੀ ਕਰਨੀ ਤੇਰੇ ਠੀਕ ਦੀ, ਪਰ ਕਹਿੰਦਾ ਜੇ ਕੋਈ ਡੁੱਬੇ ਫਿਰ ਹੋਵੇ ਦਾਨ ਸੱਚਾ, ਕਿਉਂਕਿ ਸਬਦਾਂ ਤੇ ਬਖਸ਼ਿਆ ਕਰਨ ਵਾਲਾ ਉਹ ਸੱਚਾ। ਇਸ ਕਰਕੇ ਗੁਰਮੁਖ ਪਿਆਰਿਓ, ਸਾਰੀ ਗੱਲ ਬਾਣੀ ਦੀ, ਨਾਮ ਦੀ, ਸਿਮਰਨ ਤੇ ਬੰਦਗੀ ਦੀ, ਭਗਤੀ ਦੀ। ਜਿਹਨਾਂ ਕੋਲ ਇਹ ਗੁਣ ਹੈ ਉਹਨਾਂ ਨੂੰ ਗੁਰਮੁਖ ਪਿਆਰਿਓ, ਪਾਤਸ਼ਾਹ ਦੇ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲਾ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਦੀਵਾਨ ਦੀ ਸਮਾਪਤੀ, ਸੁਖ ਆਸਨ ਨਹੀਂ ਕਰਨੇ, ਸਿੰਘਾਂ ਨੇ ਪਾਠ ਕਰਨੇ, ਲੰਗਰ ਛੱਕ ਕੇ ਜਾਇਓ। ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਨਾਨਕ ਨਾਮ। ਕਿਤੇ ਇਹ ਸਾਡਾ ਜਬ ਰਸਨਾ ਦਾ ਨਾ ਰਹਿ ਜੇ, ਗੁਆਂਢੀਆਂ ਦਾ ਕਿਸੇ ਦਾ ਭਲਾ ਕਰ ਵੀ ਲਿਆ ਕਰੀਏ ਨਾ। ਇਹ ਥੋੜ੍ਹਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਦੂਜਿਆਂ ਦੀਆਂ ਲੱਤਾਂ ਖਿੱਚੀ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੇ ਹੰਸਾ ਸਗਲੇ ਜੰਨਾ ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰਸਾਵਰਾ ਅਥੋਣ ਪੁਰਸਾਦ ਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਖਾਉ ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਭਰਮੀਆਂ ਚਾ ਕੇਸਵਾ ਬਚਾਉਨੀ ਅਈਏ ਮਈਏ ਏਕ ਆਨ ਜੀਓ ਪਿੰਦੀ ਉਪਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ ਤੂੰ ਕੁੰਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮਕਾਰਣਾ ਪਤਿਤ ਪਾਵਨ ਮਾਧੋ ਬਿਰਦ ਤੇਰਾ ਤਨ ਤੇ ਵਹਿ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰਾ ਮਾਥੈ ਲਾਗੀ ਲੇ ਧੂਰ ਗੋਬਿੰਦ ਸ਼ਰਣਨ ਕੀ ਸੁਰ ਨਰ ਮੁਨ ਜਨ ਤਿਨਹੁ ਤੇ ਦੂਰ ਰਹਾਉ ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ ਚਰਨ ਸਰਣ ਨਾਮਾ ਬਲ ਤਿਹਾਰੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿੰਗ ਗੁਰ ਪ੍ਰਸਾਦ ਹਮਸਰ ਦੀਨ ਦਿਆਲ ਨ ਤੁਮਸਰ ਅਵਪਤੀ ਯਾਰ ਕਿਆ ਕੀ ਜੈ ਬਚਨੀ ਤੋਰ ਮੂਰ ਮਨ ਮਨ ਜਨਕ ਪੂਰਨ ਦੀ ਜੈ ਹਉ ਬਲ ਬਲ ਜਾਓ ਰਮਈਆ ਕਾਲ ਨੇ ਕਾਰਣ ਕਵਨਿਆ ਬੋਲ ਰਹਾਉ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇ ਕੇ ਚਿੱਤ ਸਿਮਰਨ ਕਰੋ ਨੈਣ ਅਵਲੋਕਣੋ ਸ਼੍ਰਵਣ ਬਾਣੀ ਸੋ ਜਸ ਪੂਰ ਰਾਖੋ ਮਨ ਸੋ ਮਧੁਕਰ ਕਰੋ ਚਰਨ ਹਿਰਦਾ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕੱਟੈ ਮੈਂ ਤੋ ਮੂਲ ਮੈਗੀ ਲੀ ਜਈ ਸੱਟੈ ਰਹਾਉ ਸਾਧ ਸੰਗਤ ਬਿਨਾ ਭਾਉ ਨਾ ਉਪਜੈ ਭਾਉ ਬਿਨ ਭਗਤ ਨਾ ਹੋਈ ਤੇਰੀ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਉ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਉ ਪੈਜ ਰਾਖੋ ਰਾਜਾ ਰਾਮ ਮੇਰੀ ਨਾਮ ਤਿਰਵਾਰ ਤਿ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸ ਸਾਰੇ ਰੁਹਾਉ ਨਾਮ ਤਿਰਵਾਸਨੋ ਨਾਮ ਤਿਰੋ ਰਸਾ ਨਾਮ ਤਿਰਾ ਕੇਸਰੋ ਲੈ ਛਟਕਾਰੇ ਨਾਮ ਤਿਰਾ ਅੰਬਲਾ ਨਾਮ ਤਿਰੋ ਚੰਦਨੋ ਕਸ ਜਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤਿਰਾ ਦੀਵਾ ਨਾਮ ਤਿਰੋ ਬਾਤੀ ਨਾਮ ਤਿਰੋ ਤੇਲੇ ਮੈਂ ਪਸਾਰੇ ਨਾਮ ਤੇਰੇ ਕੀ ਜੋਤ ਲਗਾਏ ਭਇਓ ਜੇ ਆਰੋ ਪਵਨ ਸਗਲਾਰੇ ਨਾਮ ਤੇਰੋ ਤਾਗਾ ਨਾ ਫੁਲਮਾਲਾ ਭਾਰੇ ਅਠਾਰੇ ਸਗਲ ਜਿਠਾਰੇ ਤੇਰੋ ਕੀਆ ਤੁਝੈ ਕਿਆ ਰਪਉ ਨਾਮ ਤੇਰਾ ਤੁਹੀ ਚਵਰ ਟੁਲਾਰੇ ਦਸ ਅਠਾੜ ਸਟੇ ਚਾਰੇ ਖਾਣੀ ਹੈ ਵਰਤਨ ਹੈ ਸਗਲ ਸੰਸਾਰ ਹੈ ਕਹਿ ਰਵਿਦਾਸ ਨਾਮ ਤਿਰੁਵਾਰਤੀ ਸਤਨਾਮ ਹੈ ਹਰ ਭੋਗ ਤੁਹਾਰੇ ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਨਾਰਾਇਣ ਨਿੰਦ ਕਾਏ ਪੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਰਹਾਉ ਸੰਕਰਾ ਮਸਤਕ ਬਸਤਾ ਸੁਰ ਸ੍ਰੀ ਸਨਾਨ ਰੇ ਕੁਲ ਜਨ ਮਦੇ ਮਿਲੋ ਸਾਰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸ੍ਰੀ ਵਿਸ਼ਵਕਾ ਦੀਪਕ ਸੁਆਮੀ ਤਾ ਚੇਰੇ ਸਵਾਰਥੀ ਪੰਖੀ ਰਾਏ ਗੁਰਡ ਤਾ ਚੇ ਬਾਦਵਾ ਕਰਮ ਕਰ ਅਰੁਣ ਪਿੰਗਲਾਰੀ ਅਨਕ ਪਾਤਕ ਹਰਤਾ ਤ੍ਰਿਪਵਨ ਨਾਥਰੀ ਤੀਰਥ ਤੀਰਥ ਭ੍ਰਮਤਾ ਲਹਿਨਾ ਪਾਰਰੀ ਕਰਮ ਕਰ ਕਪਾਲ ਮਫੀਟ ਸਰੀ ਅੰਮ੍ਰਿਤ ਸਸੀ ਧੇਨ ਲਛਮੀ ਕਲਪਤਰ ਸਿਮਰ ਸਨਾਗਰ ਨਦੀ ਦੇ ਨਦੀ ਚ ਨਾਥੰ ਕਰਮ ਕਰ ਖਾਰ ਮਫੀਟ ਸਰੀ ਦਾਦੀ ਲੇ ਲੰਕਾ ਗੜੂ ਪਾੜੀ ਲੇ ਰਾਵਣ ਬਣ ਸਲ ਬਿਸਲ ਆਣ ਤੋਖੀ ਲੇ ਹਰੀ ਕਰਮ ਕਰ ਕਛੌਟੀ ਮਫੀਟ ਸਰੀ ਪੂਰਬ ਲੋਕ ਕ੍ਰਿਤ ਕਰਮ ਨ ਮਿਟੈਰੀ ਕਰ ਗੇ ਹਣਤਾ ਚੇ ਮੋਹੇਨ ਜਾਪੀ ਲੇ ਰਾਮ ਚੇ ਨਾਮੰਗ ਬਦਤ ਤ੍ਰਿਲੋਚਨ ਰਾਮ ਜੀ ਸ੍ਰੀ ਸੈਨ ਤੂਪ ਦੇਵ ਕ੍ਰਿਤ ਸਾਜ ਆਰਤੀ ਵਰਨੇ ਜਾਉ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ ਊਤਮ ਦੀਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਣੈ ਪੂਰਨ ਪਰਮਾਨੰਦ ਬਖਾਨੈ ਮਦਨ ਮੂਰਤ ਪੈ ਤਾਰ ਗੋਬਿੰਦੇ ਸੈਣਪਣੈ ਬਜ ਪਰਮਾਨੰਦੇ ਪੀਪਾ ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੇ ਕਾਯੋ ਧੂਪ ਦੀਪ ਨਹੀਂ ਬੇਦਾ ਕਾਯੋ ਪੂਜੋ ਪਾਤੇ ਕਾਯੋ ਬੋ ਖੰਡ ਖੋਜਤੇ ਨਵ ਨਿਧ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ ਰਹਾਉ ਜੋ ਮਰੈ ਵੰਡੈ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰੂ ਹੋਏ ਲਖਾਵੈ ਧੰਨਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਰਹਾਉ ਦਾਲ ਸੀਧਾ ਮਾਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਉ ਪਨੀਆਂ ਛਾਦਨ ਨੀਕਾ ਨਾਜ ਮੰਗੋ ਸਤ ਸੀ ਕਾਗੋ ਪੈ ਸਮਗੋ ਲਾਵੇਰੀ ਕਤਾਜਨ ਤੁਰੀ ਚੰਗੇਰੀ ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ। ਜੈ ਸ੍ਰੀ ਮਹਲਾ ਚੌਥਾ ਕਰ ਪਹਿਲਾ ਚੌਪਦੇ ਇੱਕ ਓਂਕਾਰ ਸਤ ਗੁਰ ਪ੍ਰਸਾਦ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਗਿਲ ਵਿਖ ਦੁਖੀ ਉਤਰੇ ਗੁਰ ਨਾਮ ਦੀ ਓਰੇ ਨਲਾਥਾ ਮੇਰਾ ਮਨ ਭਜ ਰਾਮ ਨਾਮ ਸਭਿਅਰਥਾ ਗੁਰਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੈ ਕਬੂ ਤਿਨ ਸਭ ਜਨਮਿਆ ਖਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲੋ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲਾ ਮਾਰਗ ਪੰਥਾ ਹਮ ਅੰਧਲੇ ਕੋ ਗੁਰਿਆਂਚਲ ਦੀਜੈ ਜਿਨ ਨਾਨਕ ਚਲਾ ਮਿਲਨ ਥਾ ਜੈ ਸ੍ਰੀ ਮਹਲਾ ਚੌਥਾ ਹੀਰਾ ਲਾਲ ਮੁਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਬਿਕਾਨੋ ਲਾਖਾ ਮੇਰਾ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲੀਐ ਹੀਰ ਪਰਾਖਾ ਰਹਾਉ ਮਨਮੁਖ ਕੋਠੀ ਅਗਿਆਨ ਅੰਧੇਰਾ ਤਿਨ ਕਾਲ ਰਤਨਾ ਲਾਖਾ ਤੇ ਉਜੜ ਭਰਮ ਹੋਏਗਾ ਵਾਰੀ ਮਾਇਆ ਭਯੰਗ ਬਿਖ ਚਾਖਾ ਹਰ ਹਰ ਸਾਧ ਮੇਲੋ ਜਨ ਨੀਕੇ ਹਰ ਸਾਧੂ ਸਰਨ ਹਰ ਹਮ ਰਾਖਾ ਅਰੰਗੀਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਾਖਾ ਜਿਹ ਵਾਕਿਆ ਗੁਣ ਆਖ ਵਖਾਣਾ ਤੁਮ ਵਡ ਅਗਮ ਵਡ ਪੁਰਖਾ ਜਿਨ ਨਾਨਕ ਹਰਿ ਕਿਰਪਾ ਧਾਰੀ ਪਾਖਾਣ ਡੁਬਤ ਹਰ ਰਾਖਾ ਜੈ ਸ੍ਰੀ ਮਹਲਾ ਚੌਥਾ ਹਮ ਬਾਲਕ ਕਛੂ ਨ ਜਾਨਾ ਗਤ ਮਿਤ ਤੇਰੇ ਮੂਰਖ ਮੁਗਧ ਏਆਨਾ ਹਰ ਕਿਰਪਾ ਧਾਰ ਦੀਜੈ ਮਤਿ ਉਤਮ ਕਰ ਲੀਜੈ ਮੁਗਧ ਸਿਆਨਾ ਮੇਰਾ ਮਨ ਆਲਸੀਆ ਉਗਲਾਨਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾਉ ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰਾ ਹੀਰੈ ਮੇਰਾ ਪ੍ਰੀਤਮ ਨਾਮ ਪੁਰਾਨਾ ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ ਜੋ ਅਮਲੀ ਅਮਲ ਲੁਭਾਨਾ ਜਿਨ ਮਨ ਪ੍ਰੀਤ ਲਗੀ ਹਰ ਕੇਰੀ ਤਿਨ ਤੁਰ ਭਾਗ ਪੁਰਾਨਾ ਹਰ ਹਮ ਚਰਨ ਸਰੇਵਾਂ ਖਿਨ ਖਿਨ ਤਿਨ ਹਮ ਚਰਨ ਸਰੇਵਾਂ ਖਿਨ ਖਿਨ ਜਿਨ ਹਰ ਮਿਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਿਨ ਬਿਸ਼ਰਿਆ ਚਰੀ ਮਿਲਾਨਾ ਤਨ ਤਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਿਨ ਨਾਨਕ ਤਿਸ ਕੁਰਬਾਨਾ ਜੈ ਸ੍ਰੀ ਮਹਲਾ ਚੌਥਾ ਸਤਿਗੁਰ ਸਾਜਨ ਪੁਰਖ ਵਡ ਪਾਇਆ ਹਰ ਰਸਕ ਰਸਕ ਫਲ ਲਾਗਬਾ ਮਾਇਆ ਪਿਅੰਗ ਰਸ ਹੈ ਪ੍ਰਾਣੀ ਗੁਰਬਚਨੀ ਬਿਸ ਹਰ ਕਾਢਬਾ ਮੇਰਾ ਮਨ ਰਾਮ ਨਾਮ ਰਸ ਲਾਗਬਾ ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਾਖਬਾ ਰਹਾਉ ਧਨ ਧਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਨਮਨ ਚਲ ਲਾਗਬਾ ਤ੍ਰਿਸਨਾਗਨ ਬੁਜੀ ਸਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਇਬਾ ਤਿਨਕੇ ਭਾਗ ਖੀਨ ਤੁਰ ਪਾਏ ਜਿਨ ਸਤਿਗੁਰ ਦਰਸ ਨਾ ਪਾਏਬਾ ਤੇ ਦੂਜੈ ਭਾਏ ਪਵੈ ਗਰਭ ਜੋਨੀ ਸਭਿਰਥਾ ਜਨਮ ਤਿਨ ਜਾਏਬਾ ਹਰ ਦਿਓ ਬਿਮਲ ਮਤ ਗੁਰਸਾਧ ਪਗ ਸੇਵਾ ਹਮ ਹਰ ਮੀਠ ਲਗਾਏਬਾ ਜਿਨ ਨਾਨਕ ਰੇਣ ਸਾਧ ਪਗ ਮਾਂਗੈ ਹਰ ਹੋਏ ਦਿਆਲ ਦਿਵਾਏਬਾ ਜੈ ਸ੍ਰੀ ਮਹਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਨੀ ਦੇਹ ਫਿਰੈ ਬਿਨ ਨਾਵੈ ਓਏ ਖਪ ਖਪ ਮੂਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦੀ ਮਨ ਸਮਝਾ ਰਹਾਉ ਹਰ ਕੀਰਤ ਕਲ ਜੁਗ ਪਦੀ ਉਤਮ ਹਰ ਪਾਈਆ ਸਤਿਗੁਰ ਮਾਝਾ ਹੁੰਬਲੇ ਹਰਿ ਸਤਿਗੁਰ ਅਪਨੇ ਜਿਨ ਗੁਪਤ ਨਾਮ ਪ੍ਰਗਾਜਾ ਦਰਸ਼ਨ ਸਾਧ ਮਿਲੋੜ ਭਾਗੀ ਸਭ ਕਿਲੇ ਵਿਖ ਗਏ ਗਵਾਜਾ ਸਤਿਗੁਰ ਸਾਹੋ ਪਾਇਆ ਵਰਦਾਨਾ ਹਰ ਕੀਏ ਬੋ ਗੁਣ ਸਾਜਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਸਾਜਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹਲਾ ਚੌਥਾ ਸਤਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਤੋ ਭਇਓ ਅਰੂੜਾ ਅਨਹਤ ਧੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਮੇਰਾ ਮਨ ਜਪ ਰਾਮ ਨਾਮ ਹਰ ਰੂੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚਪੀਡਾ ਰਹਾਉ ਸਾਕਤ ਬੰਦ ਪਏ ਹੈ ਮਾਇਆ ਬਿਖ ਸੰਚੈ ਲਾਏ ਜਗੀੜਾ ਹਰ ਕੈ ਅਰਥ ਖਰਚ ਨਾ ਸਾਕਿਆ ਚਮਕਾਲ ਸਹੇ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ बहु श्रद्धा लाए मुख धूड़ा, हल्द पलत हर शोभा पावे, हर रंग लगा मन गूड़ा, हर हर मेल मेल जन साधु, हम साजना का कीड़ा, जन नानक प्रीत लगी पग साध, गुर मिल साधु पाखाण, हरिओ मन मूड़ा। जय श्री महला चौथा, कर दूजा एक ओंकार, सतिगुर गुर प्रसाद। हर हर सिमरो अगम पारा, जिस सिमर दुख मिटा हमारा, हर हर सतगुर पुरख मिलावो, गुर मिल गया सुख होई राम। हर गुण गावो मीत हमारे, हर हर नाम रखो रतारे, हर हर अमृत बचन सुनावो, गुर मिल गया प्रगट होई राम। मधुसूदन हर माधो प्राणा, मेरा मन तन अमृत मीठ लगाना, हर हर दया करो गुर मेलो, पुरख निरंजन सोई राम। हर हर नाम सदा सुखदाता, हर कै रंग मेरा मन राता, हर हर महापुरख गुर मेलो, गुरु नानक नाम सुख होई राम। जय श्री महला चौथा, हर हर हर हर नाम जपाहा, गुरमुख नाम सदा लै लाहा, हर हर हर हर भगत दृढ़ावो, हर हर नाम यो महा राम। हर हर नाम दयाल तया, हर कै रंग सदा गुण गाहा, हर हर हर जस कुमर पावो, मिल सत्संग उमाहा राम। आओ सखी हर मेल मिलाहा, सुन हर कथा नाम लै लाहा, हर हर कृपा तार गुर मेलो, गुर मिलिय हरि उमाहा राम। हर कीर्त जस अगमय था, खिन खिन राम नाम गावा, मुख तार कृपा मिलिय गुरदाते, हर नानक भगति उमाहा राम। जय श्री महला चौथा, रस रस राम रसाल सलाहा, मन राम नाम भीना लै लाहा, खिन खिन भगत करो दिन राती, गुरमुख भगत्यो महा राम। हर हर गुण गोविंद जपाहा, मन तन जीत शब्द लै लाहा, गुरमत पंच दूत वसिया वै, मन तन हरिओ महा राम। नाम रतन हर नाम जपाहा, हर गुण गाय सदा लै लाहा, दीन दयाल कृपा कर माधो, हर हर नामो महा राम। जप जगदीश जपो मन महा, हर हर जगन्नाथ जग लाहा, तन तन वडे ठाकुर प्रभ मेरे, जन जप नानक भगत्यो महा राम। जय श्री महला चौथा, आपे जोगी जुगत जुगाहा, आपे नृपोताड़ी लाहा, आपे ही आप वरतै, आपे नामो महा राम, आपे दीप लो दीपाहा, आपे सतगुर समुंद मथाहा, आपे मत मत तकड़ाए, जप नाम रतन उमाहा राम। सखी मिलो मिल गुण गावाह, गुरमुख नाम जपो हर लाहा, हर हर भगत दृढ़ी मन पाई, हर हर नामो महा राम, आपे वरदाना वडसाहा, गुरमुख पूंजी नाम विसाहा, हर हर दाद करो प्रभाव, गुण नानक नामो महा राम। जय श्री महला चौथा, मिल सत संगत संगुरा, पूंजी नाम गुरमुख वेसाहा, हर हर कृपा धार मधुसूदन, मिल सतसंग महा राम। हर गुण बाणी श्रवण सुनाहा, कर कृपा सतगुरु मिलाहा, गुण गावा गुण बोला बाणी, हर गुण जाप्यो महा राम। सब तीर्थ वरत जग पुन तुलाहा, हर हर नाम जपूजै पूजाहा, सब तीर्थ वरत जग पुन तुलाहा, हर हर नाम नाम पूजै पूजाहा, हर हर अतुल तुल अत भारी, गुरमत जाप्यो महा राम। सब कर्म धर्म हर नाम जपाहा, किल विख मैल पाप तुवाहा, दीन दयाल हो जन उपर, दियो नानक नामो महा राम। जय श्री महला पंजवां, कर तीजा एक ओंकार, सत गुर प्रसाद। कोई जाने कवनिया जग मीत, जिस हुए कृपाल सोई बदबू, जय ताकि निर्मल रीत रहाव, मात पिता बनता सुत बंदप, इष्ट मीत अर भाई, पूर्व जन्म के मिले संजोगी, अंते को न सहाई, मुक्त माल कनक लाल हीरा, मनोरंजन की माया, हाया हाहा करत बयानी, अवदै ता मह संतोख न पाया, हस्त रथ सब पवन तेज धनी, पूमन चतुरांगा, संग न चालियो इन मैं कैसे, ऊट सदायो नांगा, हर के संत प्रे प्रीतम प्रभ के, ताकै हर हर गाइय, नानकिया सोखे आखै मुगी उजल, संग संतन कै पाई है। जय श्री महला पंजवां, कर तीजा दो पदे एक ओंकार, सत गुर प्रसाद। देहो संदेसरो कहियो प्रे कहियो, विसम भई मैं बहु बिद सुनते, कहो सुहागण सहियो रहाओ, को कह तो सब बाहर बाहर, को कह तो सब महियो, वर्णना दिसै चैन न लखिय, सुहागण सात बुझियो, सर्ब निवासी कड़कड़वासी, लेप नहीं अलपहियो, नानक कहत सुनोरे लोगा, संत रसन को बसहियो। जय श्री महला पंजवा, तीरो सुन तीरो प्रभ को रहाओ। जी प्राण मन तन सब अर्पो, नीरो पेख प्रभ को नीरो। बेसमर बेअंत बड़ दाता, मनंग हीरो पेख प्रभ को। जो चाहो सोई सोई पावो, ऐसा मनसा पूरो जप प्रभ को। गुरु प्रसाद नानक मन वस्या, दुख न कबहू चूरो। बुज प्रभ को जैत श्री महला पंजवा। लोड़ी दड़ा सा जन मेरा, कर कर मंगल गावो। नीके कड़कट तिसै बसेरा, रहाओ। सुखे आराधन दुखे आराधन, बिसरना काहू बेरा। नाम जपत कोट सूर्य उजारा, बिनसै परम अंधेरा। थान तनंतर सबनी जाए, जो दी सह सो तेरा। संत संग पावे जो नानक, तिस बहुर ना होई है फेरा। जैत श्री महला पंजवा, कर चौथा दोपदे एक ओंकार। सत गुरु प्रसाद, अब मैं सुख पायो गुर आग। तजी सियानब चिंत विसारी, अन छड्यो है पा त्याग। रहाओ जो देखो तो सगल मोहे, मोहियो तो सरण परियो गुर भाग। कर कृपा टहल हर लायो, तो जम छोड़ी मोरी लाग। तरियो तरियो सागर पावक को, जो संत पेटे उड़ भाग। जन नानक सर्ब सुख पाए, मोरो हर चरणी चित लाग। जय श्री महला पंजवा। मन में सदगुरु ध्यान तरा, दृढ़ियो ज्ञान मंत्र हर नामा। प्रभु जियो मया करा, रहाओ काल जल अर महाजंजाला। छुटके जमे डरा, आयो दो करण सरण करुणापत। गहयो चरण आसरा, नाव रूपयो सत्संग भव निद। पार फरा प्यो पियो गत थियो, भरमा को नानक अजर जरा। जय श्री महला पंजवा, जाको भये गोविंद सहाय। सुख सहज आनंद सगल स्यों, वाको ब्याद न काई। रहाउ दिसै सब संग, रहे अलेप ना व्यापै उनमाय। एक रंग तत के बेते, सदगुरु ते बुद्ध पाई। दया मया कृपा ठाकुर की, सेई संत सुभाई। तिन कै संग नानक निस्तरिया, जिन रस रस हर गुण गाई। जय श्री महला पंजवा, गोविंद जीवन प्राण तन रूप। अज्ञान मोह मगन महाप्राणी, अंधियारे में दीप। रहाउ सफल दर्शन तुमरा प्रप्रीतम, चरण कमलया नूप। अनेक बार करो ते बंधन, मन चरावो धूप। हार परयो तुमरै प्रभु द्वार, दृढ़ कर गही तुम्हारी। लोग काट ले हो नानक अपने को, संसार पाव के कूप। जय श्री महला पंजवा, कोई जन हर सुन देवै जोर। चरण अंग हो बको सुब रसना, दीजै प्राणिया को रहाओ। मन तन निर्मल करत क्यारो, हर सिंचै सदा संजोर। या रस में मगन होत कृपा ते, महा विखिया ते तोर। आयो सरण दीन दुख भंजन, चितवो तुमरी ओर। अपै पद दान सिमरन स्वामी को, प्रभ नानक बंधन छोर। जय श्री महला पंजवा, चातरिक चितवत बरसत मेह। कृपा सिंध करना प्रभ तारो, हर प्रेम भगत को नेह। रहाओ अनिक सुख चकवी नहीं चाहत, अणद पूर्ण पेख देह। आनो पावन जीवत मीना, बिन जल मरना तेह। हम नाथ नाथ हर सरणी, अपनी कृपा करे। चरण कमल नानक आराध, तिस बिन आनना केह। जय श्री महला पंजवा, मन तन बस रहे गोपाल। मन तन बस रहे मेरे प्राण, कृपा कर साधु संग भेटे। कर कृपा साधु संग भेटे, पूर्ण पुरख सुजान। रहाओ प्रेम ठगोरी जिन को पाई, तिन रस पियो भारी। ताकि कीमत कहण ना जाए, कुदरत कवन हमारी लाए। ले लड़ दास जने अपने, उदरे उदरन हारे। प्रभ सिमर सिमर सिमर सुख पायो, नानक शरण द्वारे। जय श्री महला पंजवा, आय अनेक जन्म परम सरणी। उदर देह अंधकूप ते लावो अपनी चरणी। रहाओ ज्ञान ध्यान किश मर्म न जाना, ज्ञान ध्यान किश कर्म न जाना। नाहिण निर्मल करनी, सात संगत के अंचल लावो। बिखम नदी जाए तरणी, सुख संपत मारस मीठे। ए नहीं मन मैं तरणी, हर दर्शन तृप्त दास नानक। हर दर्शन तृप्त नानक दास पावत, हर नाम रंगिया परनी। जय श्री महला पंजवा, हर जन सिमरो हृदय राम। हर जन को अपदा निक नया वै, पूर्ण दास के काम रहाव। कोट बिगन बिन सहर सेवा, नैचल गोविंद धाम। भगवंत भगत को भो किशनाई, आदर जेवत आदर देवत जाम। तज गोपाल यान जो करनी, सोई सोई बिन सतखाम। चरण कमल हृदय गो नानक, सुख समूह विश्राम। ਜੈ ਸ੍ਰੀ ਮਹੱਲਾ ਨੌਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਭੁੱਲਿਓ ਮਨ ਮਾਇਆ ਔਰ ਜਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤੇਹ ਤੇ ਆਪ ਬੰਧਾਇਓ ਰਹਾਉ। ਸਮਝਣਾ ਭਰੀ ਬਿਖੈ ਰਸ ਰਚਿਓ, ਜਸ ਹਰਿ ਕੋ ਬਿਸਰਾਇਓ, ਸੰਗ ਸੁਆਮੀ ਸੋ ਜਾਣਿਓ ਨਾਹਨ, ਬਨ ਖੋਜਨ ਕੋ ਧਾਇਓ ਰਤਨ ਨਾਮ। ਰਤਨ ਰਾਮ ਕਟੀ ਕੇ ਭੀਤਰ ਤਾ ਕੋ ਗਿਆਨ ਨਾ ਪਾਇਓ, ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ। ਜੈ ਸ੍ਰੀ ਮਹੱਲਾ ਨੌਵਾਂ। ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਪਿਓ ਔਰ ਅੰਤਰ, ਸਰਨ ਗਈ ਕਿਰਪਾ ਨਿਧ ਤੇਰੀ ਰਹਾਉ। ਮਹਾਪਤਿਤ ਮੁਗਧ ਲੋਭੀ ਫੁਨ ਕਰਤ ਪਾਪ ਅਬਹਾਰਾ, ਭੈ ਮਰ ਬੇ ਕੋ ਬਿਸਰਤ ਨਾਹਨ, ਤੇ ਚਿੰਤਾ ਤਨ ਜਾਰਾ, ਕੀਓ ਪਾਪ ਮੁਕਤ ਕੇ ਕਾਰਨ, ਦਾਦਿਸ ਕੋਠ ਧਾਇਆ, ਕਟੀ ਪੀਤਰ ਬਸੈ ਨਿਰੰਜਨ, ਤਾ ਕੁਮਰਮ ਨ ਪਾਇਆ ਨਾਹਨ। ਗੁਣ ਨਾਇਕ ਕਛ ਜਪ ਤਪ ਕੌਣ ਕਰਮ ਅਬ ਕੀਜੈ, ਨਾਨਕ ਹਾਰ ਪਰਿਓ ਸਰਣਾਗਤ ਅਭੈ ਦਾਨ ਪ੍ਰਭ ਦੀਜੈ। ਜੈ ਸ੍ਰੀ ਮਹੱਲਾ ਨੌਵਾਂ। ਮਨ ਰੇ ਸਾ ਜੰਗ ਹੋ ਵਿਚਾਰਾ, ਰਾਮ ਨਾਮ ਮਨ ਮਿਥਿਆ ਮਾਨੋ, ਸਗਰੋ ਇਉ ਸੰਸਾਰਾ ਰਹਾਉ, ਜਾ ਕੋ ਜੋਗੀ ਖੋਜ ਤਹਾਰੇ, ਪਯੋ ਨਾਹੇ ਤੇ ਪਾਰਾ, ਜੋ ਸੁਆਮੀ ਸੋ ਸੁਆਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ ਪਾਵਣ ਨਾਮ, ਜਗਤ ਮੈਂ ਹਰ ਕੋ ਕਬੂ ਨਾਏ ਸੰਭਾਰਾ, ਨਾਨਕ ਸਰਨ ਪਰਿਓ ਜਗ ਬੰਧਨ, ਰਾਖੋ ਬਿਰਦ ਤੁਹਾਰਾ। ਜੈ ਸ੍ਰੀ ਮਾਲਾ ਪੰਜਵਾਂ ਛੰਦ ਕਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਲੋਕ ਦਰਸਨ ਪਿਆਸੀ ਦਿਨਸ ਰਾਤ, ਚਿਤਵੋ ਅਣਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਛੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਕੁਜੰਤੀਆ, ਤਿਸ ਦਸ ਪਿਆਰੇ ਸਿਰ ਤਰੀ ਉਤਾਰੇ, ਇੱਕ ਭੋਰੀ ਦਰਸਨ ਦੀ ਜੈ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਪੀਨਾ ਧੀਰੀ ਜੈ, ਪ੍ਰਭ ਸਿਉਮਨ ਲੀਨਾ ਜੋ ਜਲ ਮੀਨਾ, ਚਾਤਰਿਕ ਜਿਵੇਂ ਤਸੰਤੀਆ, ਜਨ ਨਾਨਕ ਗੁਰਪੂਰਾ ਪਾਇਆ, ਸਗਲੀ ਤਿਖਾ ਬੁਝੰਦੀਆ, ਯਾਰ ਵੇ ਪ੍ਰੇ ਹੱਬੇ ਸੁਖੀਆ, ਯਾਰ ਵੇ ਪ੍ਰੇ ਹੱਬੇ ਸਖੀਆ, ਮੂੰਹ ਕਹੀ ਨਾ ਜੇਹੀਆ, ਯਾਰ ਵੇ ਇੱਕ ਦੂਏ ਕਚਾੜੈ ਹੋ ਕਿਸ ਚਿਤੇਹੀਆ, ਇੱਕ ਦੂਏ ਕਚਾੜੇ ਅਣਕ ਪਿਆਰੇ, ਨਿਤ ਕਰਦੇ ਭੋਗ ਬਿਲਾ, ਸਤਨਾ ਦੇਖ ਮਨ ਚਾਉ ਉਠੰਦਾ, ਹੋਂ ਕਦ ਪਾਈ ਗੁਣਦਾਸਾ, ਜਿਨੀ ਮੈਡਾ ਲਾਲ ਰਿਝਾਇਆ, ਹੋਂ ਤੁਸੇ ਆ ਗਿਆ ਮਨ ਡੇਹੀਆ, ਨਾਨਕੈ ਸੁਣ ਬਿਨੋ ਸੁਹਾਗਣ, ਮੂੰਹ ਦੱਸ ਡਿਖਾ ਪਿਰ ਕੇਹੀਆ, ਯਾਰ ਵੇ ਪ੍ਰੇ ਆਪਣ ਭਾਣਾ, ਕਿਸ਼ ਨੀ ਸੀ ਸੰਦਾ, ਯਾਰ ਵੇ ਤੈ ਰਾਵਿਆ, ਲਾਲਣ ਮੂੰਹ ਦੱਸ ਤੇ ਸੰਦਾ, ਲਾਲਣ ਤੈ ਪਾਇਆ ਆਪ ਗਵਾਇਆ, ਜੈ ਧਨ ਪਾਗ ਮਥਾਣੇ, ਬਾਂ ਪਕੜ ਠਾਕੁਰ ਹੋਂ ਕਿਦੀ, ਗੁਣ ਅਵਗੁਣ ਨਾ ਪਛਾਣੇ, ਗੁਣਹਾਰ ਤੇ ਪਾਇਆ ਰੰਗ ਲਾਲ ਬਣਾਇਆ, ਤਿਸ ਹੱਬੋ ਕਿਸ ਸੁਹੰਦਾ, ਜਨ ਨਾਨਕ ਤਨ ਸੁਹਾਗਣ ਸਾਈ, ਜਿਸ ਸੰਗ ਪਤਾਰ ਵਸੰਦਾ, ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈਂ ਪਾਈ, ਵੜ ਲੋੜੀ ਦਾ ਪਾਇਆ ਵਜੀ ਵਧਾਈ, ਮਹਾ ਮੰਗਲ ਰੈਸਤੀਆ ਪਿਰ ਦਿਆਲ, ਸਦਨਾ ਵਰੰਗੀ ਆ ਵਡਭਾਗ ਪਾਇਆ, ਗੁਰਮਿਲਾਇਆ ਸਾਧਕੈ ਸਤਸੰਗੀਆ, ਆਸਾ ਮਨਸਾ ਸਗਲ ਪੂਰੀ, ਪ੍ਰਯੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਗੇਦੀ ਸਾ ਮੈਂ ਗੁਰਮਿਲ ਪਾਈ। ਜੈ ਸ੍ਰੀ ਮਹੱਲਾ ਪੰਜਵਾਂ। ਕਰ ਦੂਜਾ ਛੰਤ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਲੋਕ ਊਚਾ ਗਮ ਅਪਾਰ ਪ੍ਰਭ ਕਥਨ ਨਾ ਜਾਇਆ ਕਥ, ਨਾਨਕ ਪ੍ਰਭ ਸਰਣਾਗਤੀ ਰਾਖਣ ਕੋ ਸਮਰੱਥ। ਛੰਤ ਜੋ ਜਾਣੋ ਤਿਉ ਰਾਖ, ਹਰ ਪ੍ਰਭ ਤੇਰਿਆ, ਕੀਤੇ ਗੁਣੋ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫਿਰੇ, ਨਿਤ ਪ੍ਰਤ ਸਦ ਭੂਲੀਐ, ਮੋਹ ਮਗਨ ਬਿਕਰਾਲ ਮਾਇਆ, ਧੋ ਪ੍ਰਸਾਦੇ ਘੂਲੀਐ, ਲੋਕ ਕਰਤ ਬਿਕਾਰ ਵਿਖੜੇ, ਪ੍ਰਭ ਨੇਰਹੁ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਕਾਢ ਪਵ ਜਲ ਫੇਰਿਆ। ਸਲੋਕ ਨਿਰਤ ਨਾ ਪਵੈ ਅਸੰਖ ਗੁਣ, ਉੱਚਾ ਪ੍ਰਭ ਕਾ ਨਾਉ, ਨਾਨਕੀ ਬੇਨੰਤੀ ਆ ਮਿਲੈ ਨਥਾਵੈ ਥਾਉ। ਛੰਤ ਦੂਸਰ ਨਾਹੀ ਠਾਉ, ਕਾ ਪੈ ਜਾਈਐ ਆਠ ਪੈਰ ਕਰ ਜੋੜ, ਸੁਪ੍ਰਭ ਧਿਆਈਐ ਧਿਆਏ, ਸੁਪ੍ਰਭ ਸਦਾ ਆਪਣਾ ਮਨ ਚੰਦਿਆ ਪਾਈਐ, ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈਐ, ਅਰਪ ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈਐ, ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ। ਸਲੋਕ ਰੇ ਮਨ ਤਾਕੋ ਤਿਆਈਐ, ਸਾਬਿਤ ਜਾ ਕੈ ਹਾਥ, ਰਾਮ ਨਾਮ ਤਨ ਸੰਚੀਐ, ਨਾਨਕ ਨਿਬੈ ਸਾਥ। ਚੰਤ ਸਾਥੀੜਾ ਪ੍ਰਭ ਏਕ ਦੂਸਰ ਨਾਹੀਂ ਕੋਏ, ਥਾਨ ਤਨੰਤਰੇ ਆਪ ਜਲ ਤਲ ਪੂਰ ਸੋਏ, ਜਲ ਤਲ ਮਈਲ ਪੂਰ ਰਹੇ ਅਸਰਬਦਾਤਾ ਪ੍ਰਭ ਧਨੀ। ਗੋਪਾਲ ਗੋਬਿੰਦ ਅੰਤ ਨਾਹੀਂ ਬੇਅੰਤ ਗੁਣ ਤਾਕੇ ਕਿਆ ਗਣੀ, ਭਜ ਸਰਣ ਸੁਆਮੀ ਸੁਖਾਗਾਮੀ, ਤਿਸ ਬਿਨਾ ਅੰਨ ਨਾਹੀਂ ਕੋਏ, ਬਿਨਵੰਤ ਨਾਨਕ ਦਇਆ ਧਾਰੋ, ਤਿਸ ਪ੍ਰਾਪਤ ਨਾਮ ਹੋਏ ਇਸ ਲੋਕ। ਚੇਤ ਜਿਛਤ ਵਿਆ ਸੁ ਮੈਂ ਪਾਇਆ, ਨਾਨਕ ਨਾਮ ਧਿਆਏ ਸੁਖ ਸਬਾਇਆ, ਛੰਤ ਅਪਮਨ ਛੁੱਟ ਗਿਆ, ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ, ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ, ਕਿਲ ਵਿਖ ਬੁਝੀ ਤਪ ਤਿਆ ਕਾਨੇ, ਆਂਗਿਆ ਪੁਜਾ ਲੀਨੇ ਦਇਆ ਕੀਨੇ, ਆਪਣੇ ਕਰਮਾਨਿਆਂ ਲੈ ਸੰਕਲਾਏ, ਹਰ ਮਿਲਾਏ ਜਨਮ ਮਰਨਾ ਦੁੱਖ ਜਲੇ, ਬਿਨਵੰਤ ਨਾਨਕ ਦਇਆ ਧਾਰੀ, ਮੇਲ ਲੀਨੇ ਇੱਕ ਪਲੇ, ਜੈ ਸ੍ਰੀ ਛੰਤ ਮਹੱਲਾ ਪੰਜਵਾਂ। ਪਦਾਣੂ ਸੰਸਾਰ ਕਰ ਵਟਿਆ, ਕਰਤੇ ਪਾਪਿਆ ਨੇਕ ਮਾਇਆ ਰੰਗ ਰਟਿਆ, ਲੋਭ ਮੋਹ ਅਭਿਮਾਨ ਬੂਢੇ ਮਰਨ ਚੀਤ ਨ ਆਵੇ, ਪੁੱਤਰ ਮਿੱਤਰ ਵਿਵਹਾਰ ਬਣਤਾਏ, ਕਿਰਤ ਵਿਹਾਵੇ ਪੁਜ ਦਿਵਸ ਆਏ, ਲਿਖੇ ਮਾਏ ਦੁੱਖ ਧਰਮ ਦੂਤਾ ਡਿਠਿਆ, ਕਿਰਤ ਕਰਮ ਨਾ ਮਿਟੈ ਨਾਨਕ ਹਰ ਨਾਮ ਧਨ ਨਹੀਂ ਖਟਿਆ, ਉਦਮ ਕਰਿਆ ਨੇਕ ਹਰ ਨਾਮ ਨੰਗਾ ਵੀ, ਭਰਮੈ ਜੋਨ ਸੰਖ ਮਰਜਨ ਮੈਂ ਆਵੇ, ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵੇ, ਬੀਜ ਬੋਵਸ ਭੋਗ ਭੋਗੇ ਕੀ ਆਪਣਾ ਪਾਵੇ, ਰਤਨ ਜਨਮ ਹਰ ਅੰਤ ਜੁਐ ਪ੍ਰਭੂ ਆਪ ਨਾ ਭਾਵਈ, ਬਿਨਵੰਤ ਨਾਨਕ ਭਰਮੈ ਭਰਮਾਏ, ਖਿਨ ਏਕ ਟਿਕਣ ਨਾ ਪਾਵੇ, ਜੋਬਣ ਗਿਆ ਬਤੀਤ ਜਰਮਲ ਬੈਠੀਆ, ਕਰ ਕੰਪੈ ਸਿਰ ਡੋਲ ਨੈਣ ਨਾ ਡੀਠਿਆ, ਨਾ ਨੈਣ ਦੀ ਸਹਿ ਬਿਨ ਭਜਨ ਈ ਸਹਿ, ਛੋੜ ਮਾਇਆ ਚਾਲਿਆ ਕਹਿ ਨ ਮਨ, ਸਿਰ ਖਾਕ ਚਾਨੈ ਜਿਨ ਸੰਗ ਮਨ ਤਨ ਜਾਲਿਆ, ਸ੍ਰੀ ਰਾਮ ਰੰਗ ਅਪਾਰ ਪੂਰਨ ਨਾ ਨਿਮਕ ਮਨ ਮੈਂ ਬੂਠਿਆ, ਬਿਨਵੰਤ ਨਾਨਕ ਕੋਟ ਕਾਗਰ ਬਿਨਸ ਬਾਰ ਨਾ ਝੂਠਿਆ, ਚਰਨ ਕਮਲ ਸੁਣਾਏ ਨਾਨਕੇ ਆਇਆ, ਦੁੱਤਰ ਪੈ ਸੰਸਾਰ ਪ੍ਰਭਿਆਪਤਰ ਆਇਆ, ਮਿਲ ਸਾਧ ਸੰਗੇ ਭਜੇ ਸਰੀਤਰ, ਕਰ ਅੰਗ ਪ੍ਰਭ ਜੀ ਤਾਰਿਆ, ਹਰ ਮਨ ਲੀਏ ਨਾਮ ਦੀ ਅਵਰ ਸਕ ਕਛ ਨਾ ਵਿਚਾਰਿਆ, ਗੁਣ ਨਿਧਾਨ ਅਪਾਰ ਠਾਕੁਰ ਮਨ ਲੁੜੀਦਾ ਪਾਇਆ, ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ, ਜੈ ਸ੍ਰੀ ਮਹੱਲਾ ਪੰਜਵਾਂ। ਵਾਰ ਸਲੋਕਾਂ ਨਾਲ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਸਲੋਕ। ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰਾ, ਸਿਮਰੰਤ ਸੰਤ ਸਰਬੱਤਰ ਰਮਣੰਗ, ਨਾਨਕ ਅਗਨਾਸਨ ਜਗਦੀਸ਼ਵਰਾ, ਪੇਕਣ ਸੁਨਣ ਸੁਨਾਵਨੋ ਮਨ ਮੈਂ ਦ੍ਰਿੜੀਐ ਸਾਚ, ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ, ਪੌੜੀ ਹਰੇਕ ਨਿਰੰਜਨ ਗਾਈਐ ਸਭ ਅੰਤਰ ਸੋਈ, ਕਰਨ ਕਰਨ ਸਮਰੱਥ ਪ੍ਰਭ ਜੋ ਕਰੈ ਸੋ ਹੋਈ, ਖਿਣ ਮੈਂ ਥਾਪਿਓ ਥਾਪਦਾ ਤਿਸ ਬਿਨ ਨਹੀਂ ਕੋਈ, ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆ ਬੁਝਾਇ ਸੋ ਬੁਝ ਸੀ ਨਿਰਮਲ ਜਨ ਸੋਈ, ਸਲੋਕ ਰਚੰਤ ਜੀ ਰਚਨਾ ਮਾਤ ਗਰਭ ਸਥਾਪਨੰਗ, ਸਾ ਸਾ ਸਿਮਰੰਤ ਨਾਨਕ ਮਹਾ ਅਗਣਨਾ ਬਿਨਾਸਨੰਗ, ਮੁਖ ਤਲੈ ਪੈਰ ਉਪਰੇ ਵਸੰਦੋ, ਕੁਹਥੜੈ ਥਾਏ ਨਾਨਕ ਸੋ ਤਣੀ ਕਿਉਂ ਵਿਸਾਰਿਓ, ਉਦਰ ਜਿਸਦੈ ਨਾਏ ਪੌੜੀ ਰਕਤ ਬਿੰਦ ਕਰ ਨਿਮਿਆ, ਗਣ ਉਦਰ ਮਜਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰ ਧਾਰ, ਬਿਖਮ ਥਾਨੂੰ ਜਿਨ ਰਾਖਿਆ ਤਿਸ ਤਿਲ ਨਾ ਵਿਸਾਰ, ਪ੍ਰਭ ਸਿਰਤ ਸੁਖ ਕਦੇ ਨਾਹੇ ਜਸ ਜਿਨ ਮਹਾਰ, ਸਲੋਕ ਮਨ ਇੱਛਾ ਦਾਨ ਕਰਨ ਸਿਰਬੱਤਰ ਆਸਾ ਪੂਰਨਾ, ਖੰਡਣ ਕਲ ਕਲੇਸਾ ਪ੍ਰਭ ਸਿਮਰ ਨਾਨਕ ਨਾ ਦੂਰਨਾ, ਹਵ ਰੰਗ ਮਾਣ ਜਿਸ ਸੰਗ ਤੈ ਸਿਉ ਲਾਈਐ ਨੇਹੋ, ਸੋ ਸਹੋ ਬਿੰਦ ਨਾ ਵਿਸਰੋ, ਨਾਨਕ ਜਨ ਸੁੰਦਰ ਰਚਿਆ ਦਿਓ ਪੌੜੀ, ਜੀਓ ਪ੍ਰਾਣ ਤਨ ਧਨ ਦੀਆ, ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ, ਰਚ ਭਲੇ ਸੰਜੋਗ ਸੁਤ ਬਣਤਾ ਸਾਜਨ ਸੇਵਕ ਦੀਏ, ਪ੍ਰਭ ਦੇਵਣ ਜੋਗ ਹਰ ਸਿਮਰਤ ਮਨ ਤਨ ਹਰਿਆ, ਲਹਿ ਜਾਏ ਵਿਜੋਗ ਸਾ ਸੰਗ ਹਰ ਗੁਣ ਰਮੋ ਬਿਨਸੈ ਸਭ ਰੋਗ, ਸਲੋਕ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮਾ, ਹਰ ਭਗਤ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੀਤਤਾ, ਤੁਟੜੀ ਆਸਾ ਪ੍ਰੀਤ ਜੋ ਲਾਈ ਬੀਅਨ ਨਸਿਉ, ਨਾਨਕ ਸੱਚੀ ਰੀਤ ਸਾਈਂ ਸੇ ਤੀਰਤੇ ਆ ਪੌੜੀ, ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੇਤ, ਖਿਨ ਗ੍ਰਹਿ ਮੈਂ ਬਸਨ ਦੇਵੀ ਜਿਨ ਸਿਉ ਹੋਈ ਸੇਤ, ਖਿਨ ਗ੍ਰਹਿ ਮੈਂ ਬਸਨਾ ਦੇਵ ਹੀ ਜਿਨਸਿਉ ਸੋਈ ਹੇਤ, ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤ, ਜੈਸਾ ਬੀਜਾ ਸੋ ਲੁਣੈ ਕਰਮੇ ਹੁ ਖੇਤ, ਕ੍ਰਿਤਕਣਾ ਹਰ ਵਿਸਰਿਆ ਜੋਨੀ ਪ੍ਰਮੇਤ, ਸਲੋਕ ਕੂੜਦਾਨ ਸਨਾਨ ਅਨਕ ਸੋਜਨ ਪਵਿੱਤਰਤਾ ਚੁਰੰਤ, ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ, ਈਦਨ ਕੀ ਤੋਮ ਘਣਾ ਭੂਰੀ ਦਿੱਤੀ ਪਾਹੇ ਮਨ ਵਸੰਦੜੋ ਸੱਚ ਸੋ ਨਾਨਕ ਹੱਬੇ ਡੁਖੜੇ ਉਲਾਹੇ ਸਪੌੜੇ ਕੋਟ ਅੱਗਾ ਸਭ ਨਾਸ ਹੋਏ ਸਿਮਰਤ ਹਰਨਾਓ ਕੋਟ ਅੱਗਾ ਹੋਏ ਸਭ ਨਾਸ ਕੋਟ ਅੱਗਾ ਸਭ ਨਾਸ ਹੋਏ ਸਿਮਰਤ ਹਰਨਾਓ ਮਨ ਚੰਦੇ ਫਲ ਪਾਈ ਹਰ ਕੇ ਗੁਣ ਗਾਓ ਜਨ ਮਰਨ ਪੈ ਕੱਟੀਐ ਨੈਚਲ ਸਚ ਥਾਓ ਪੂਰਵ ਹੋਵੈ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖ ਲਿਹੋ ਨਾਨਕ ਬਲ ਜਾਓ ਸਲੋਕ ਇੰਗਹਿ ਰਚਨਾ ਪਾਰੰਗ ਮਨ ਬਿਲਾਸ ਸਵਾਦੰਗ ਰਸਾ ਕਦਾਂਚ ਨਾ ਸਿਮਰੰਤ ਨਾਨਕ ਤੇਜੰਤ ਬਿਸ਼ਟਾ ਕ੍ਰਮਾ ਮੁਚੇ ਡੰਬਰ ਹੱਬ ਕਿਹੋ ਮੰਜ ਮੁਹੱਬਤ ਨੇਹ ਸੋ ਸੁਆਈ ਸੋ ਸਾਈ ਜੈ ਵਿਸਰੈ ਨਾਨਕ ਸੋ ਤਨ ਖੇਹ ਪੌੜੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਣ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੈ ਸੁਖ ਮਾਣ ਦਾ ਕਿਛ ਨਾਇ ਵਿਸੂਰੇ ਸੋ ਪ੍ਰਭ ਚਿਤਨ ਆਵੇ ਬਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸਾਂਤ ਹੋਏ ਕਿਤ ਬਿਦ ਮਨ ਧੀਰੇ ਇਸ ਲੋਕ ਚਰਨ ਕਮਲ ਬਿਰਹੰ ਕੋ ਜਿੰਤ ਬੈਰਾਗੀ ਦਹ ਦਸਾ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਾ ਮਨ ਸਾਈ ਮੁਖ ਉਚਰਾ ਵਤਾ ਬੇ ਲੋ ਨਾਨਕ ਹਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਟੂਟੀ ਚੁੰਪੜੀ ਚੀਰ ਸਭ ਛਿੰਨਾ ਜਾਤਨਾ ਪਤਨਾ ਆਦਰੋ ਦਿਆਣ ਪ੍ਰਮਿੰਨਾ ਮਿੱਤਰ ਨਾ ਇੱਠ ਧਨ ਰੂਪਹੀਨ ਕਿਛ ਸਾਕ ਨਾ ਛਿੰਨਾ ਐ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸਕੀ ਧੂੜ ਮਨ ਉਦਰੈ ਪ੍ਰਭ ਹੋਏ ਸੁਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰਗ ਛਤਰ ਚਮਰ ਤਖ਼ਤ ਆਸਨੰਗ ਰਚੰਤ ਮੂੜ ਗਿਆਨ ਅੰਧਾ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਬ ਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾ ਵਿਹੋਣਿਆ ਸੁੰਦਰ ਮਾਇਆ ਧਰੋਹ ਪੌੜੀ ਸੁਪਨੇ ਸਿਤ ਚਿਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ ਆਰ ਜਾ ਗਈ ਵਿਹਾਇ ਧੰਦੈ ਤਾਇਆ ਪੂਰਨ ਪਏ ਨਾ ਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾਇਆ ਪੁਲਾਇਆ ਸਲੋਕ ਬਸੰਤ ਸਵਰਗ ਲੋਕਾ ਜਿਤਤੇ ਪ੍ਰਿਥਵੀ ਨਵ ਖੰਡਣਾ ਬਿਸਰੰਤ ਹਰ ਗੋਪਾਲਾ ਨਾਨਕ ਤੇ ਪ੍ਰਾਣੀ ਉਦਿਆਨ ਪ੍ਰਮਣਾ ਕੌਤਕ ਕੋੜ ਤਮਾਸਿਆ ਚਿਤਨਾਇਆ ਵਸਨਾਓ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ ਪੌੜੀ ਮਾਂ ਭਿਆਨ ਉਦਿਆਨ ਨਰਗ ਨਗਰ ਕਰ ਮਾਨਿਆ ਝੂਠ ਸਮੱਗਰੀ ਭੇਖ ਸਚ ਕਰ ਜਾਣਿਆ ਕਾਮ ਕ੍ਰੋਧ ਅੰਕਾਲ ਫਿਰਿਆ ਦੇਵਾਨਿਆ ਸਿਰ ਲੱਗਾ ਜਮ ਡੰਡ ਤਾ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰਿਆ ਸੈਤਾਨਿਆ ਸਲੋਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਭਤਾ ਸੰਚੰਤ ਬਿਖਿਆ ਛਲੰਗ ਛਿਦਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅੜ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲੈ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਐ ਹਰ ਬਸਰੀਐ ਕਿਉ ਤ੍ਰਿਪਤਾਵੈ ਨਾਮ ਨਿਰੰਜੀਐ ਪ੍ਰਭੂ ਛੋੜ ਅੰਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਿਆਲ ਨਾਨਕ ਪੋ ਪੰਜੀਐ ਸਲੋਕ ਨਚ ਰਾਜ ਸੁਖ ਮਿਸ਼ਟੰਗ ਰਚ ਭੋਗ ਰਸ ਮਿਸ਼ਟੰਗ ਨਚ ਮਿਸ਼ਟੰਗ ਸੁਖ ਮਾਇਆ ਮਿਸ਼ਟੰਗ ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰਗ ਪ੍ਰਭ ਦਰਸਨੰਗ ਲਗੜਾ ਸੁਨੇ ਹੋ ਮਨ ਮਜਾਹੁਰ ਤਿਆ ਵਿਦੜੋ ਸਚ ਥੋਕ ਨਾਨਕ ਮਿਠੜਾ ਸੋ ਧਨੀ ਪੌੜੀ ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮੀਠਾ ਆਣ ਸੁਆਦ ਸਫੀ ਕਿਆ ਕਰ ਨਿਰਨੋ ਡੀਠਾ ਗਿਆਨ ਭਰਮ ਦੋ ਕੱਟਿਆ ਗੁਰ ਭਏ ਬਸੀਠਾ ਚਰਨ ਕਮਲ ਮਨ ਬੇਦਿਆ ਜੋ ਰੰਗ ਮਜੀਠਾ ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ ਸਲੋਕ ਤਿਆਕਤ ਜਲੰਗ ਨਾ ਜੀਵ ਮੀਨੰਗ ਨਾ ਤਿਆਗ ਚਾਤਰਕ ਅਗ ਮੰਡਲਾ ਬਾਣ ਬੇਦੰਚ ਕੁਰੰਕ ਨਾਦੰਗ ਅਲਬੰਧਨ ਕੁਸੰ ਬਾਸਨਾ ਚਰਨ ਕਮਲ ਰਚੰਤ ਸੰਤਾ ਨਾਨਕ ਆਨਨਾ ਰੁਚਤੇ ਮੁਖ ਡਿਖਾਉ ਪਲਕ ਛੱਡ ਆਨਨਾ ਡੇ ਉਚੇਤ ਜੀਵਨ ਸੰਗਮ ਤਿਸਤਣੀ ਹਰ ਨਾਨਕ ਸੰਤਾ ਮਿਤ ਪੌੜੀ ਜਿਉ ਮਛਲੀ ਬਿਨ ਪਾਣੀਏ ਕਿਉ ਜੀਵਨ ਪਾਵੈ ਬੂੰਦ ਵਿਹੋਣਾ ਚਾਤਰੀ ਕੋ ਕਿਉ ਕਰਤ੍ਰ ਬਤਾਵੈ ਨਾਦ ਕੁਰੰਗ ਕੈ ਬੇਦਿਆ ਸਨਮੁਖ ਉਠਤਾਵੈ ਭਵਰ ਲੋਭੀ ਕੁਸਮ ਬਾਸ ਕਾ ਮਿਲਿਆ ਬੰਦਾ ਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸਿਆ ਕਾ ਵੈ ਸਲੋਕ ਚਿਤਵੰਤ ਚਰਨ ਕਮਲੰ ਸਾ ਸਾ ਸਿਆ ਰਾਧਨਾ ਨਾਮ ਬਿਸਰੰਤ ਨਾਮੇ ਅਚੁੱਤ ਨਾਨਕ ਆਸ ਪੂਰਨ ਪਰਮੇਸਰਾ ਸੀਤੜਾ ਮਨ ਮੰਜਾ ਹੇ ਪਲਕ ਨਾ ਥੀਵੈ ਬਾਹਰਾ ਨਾਨਕ ਆਸੜੀ ਨਿਵਾਹੇ ਸਦਾ ਪੇਖੰਦੋ ਸਚਤਨੀ ਪੌੜੀ ਹਾਸਾਵੰਤੀ ਆਸ ਗੁਸਾਈ ਪੂਰੀ ਹੈ ਮਿਲ ਗੋਪਾਲ ਗੋਬਿੰਦ ਨ ਕਬੂ ਝੂਰੀ ਹੈ ਦਿਓ ਦਰਸ ਮਨ ਚਾਓ ਲਹਿ ਜਾਏ ਵਿਸੂਰੀ ਹੈ ਹੋਏ ਪਵਿੱਤਰ ਸਰੀਰ ਸਰਨਾ ਧੂਰੀ ਹੈ ਹੋਏ ਪਵਿੱਤਰ ਸਰੀਰ ਚਰਨਾ ਧੂਰੀ ਹੈ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀ ਹੈ ਸਲੋਕ ਰਸਨਾ ਉਚਰੰਤ ਨਾਮੰਗ ਸਰਵਣੰਗ ਸੁਨੰਤ ਸਬਦ ਅੰਮ੍ਰਿਤਾ ਨਾਨਕ ਤਿਨ ਸਦ ਬਲਿਹਾਰਨ ਜਿਨ੍ਹਾਂ ਤੇ ਆਣ ਪਾਰ ਬ੍ਰਹਮਣਾ ਹਬ ਕੁੜਾਵੇ ਕੰਮ ਇੱਕ ਸਾਈਂ ਬਾਹਰੇ ਨਾਨਕ ਸੇਈ ਧੰਨ ਜਿਨ੍ਹਾਂ ਪਿਰੜੀ ਸਚ ਸਿਉ ਪੌੜੀ ਸਤਬਲਿਹਾਰੀ ਤਿੰਨਾਂ ਜੇ ਸੁਣਤੇ ਅਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਮਥਾ ਹਰ ਜਸ ਲਿਖੈ ਬੇਅੰਤ ਸੋਹੇ ਸੇ ਅਥਾ ਚਰਨ ਪੁਨੀਤ ਪਵਿੱਤਰ ਚਾਲੇ ਪਰਮ ਪਥਾ ਸੰਤਾ ਸੰਗਿ ਉਧਾਰ ਸਗਲਾ ਦੁਖ ਲਥਾ ਸਲੋਕ ਭਾਵੀ ਉਦੋਤ ਕਰਣੰਗ ਹਰ ਰਮਣੰਗ ਸੰਜੋਗ ਪੂਰਨਾ ਗੋਪਾਲ ਦਸ ਭੇਟੰਗ ਸਫਲ ਨਾਨਕ ਸੋ ਮਹੂਰਤਾ ਕੀਮ ਨ ਸਕਾ ਪਾਏ ਸੁਖ ਮਿਤੀ ਹੂੰ ਬਾਹਰੇ ਨਾਨਕ ਸਾ ਵੇਲੜੀ ਪ੍ਰਵਾਨ ਜਿਤ ਮਿਲੰਦੜੋ ਮਾਂ ਪਿਰੀ ਪੌੜੀ ਸਾ ਵੇਲਾ ਕੋ ਕੌਣ ਹੈ ਜਿਤ ਪ੍ਰਭ ਕੋ ਪਾਏ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੈ ਗੁਸਾਈ ਆੜ ਪੈਰ ਹਰ ਧਿਆਏ ਕੈ ਮਨ ਇਛ ਪੁਜਾਈ ਆਠ ਪੈਰ ਕੈ ਧਿਆਏ ਕੈ ਆਠ ਪੈਰ ਹਰ ਧਿਆਏ ਕੈ ਮਨ ਇਛ ਪੁਜਾਈ ਵੱਡਾ ਭਾਗ ਸਤ ਸੰਗ ਹੋਏ ਨਿਵ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤਿਤ ਪੁਨੀਤ ਕੁਬਿੰਦਾ ਸਰਬ ਦੁੱਖ ਨਿਵਾਰਨ ਸਰਨ ਸੂਰ ਭਗਵਾਨਾ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਬ ਆਪ ਲੱਗੜੋ ਚਰਣਾ ਪਾਸ ਨੱਠੜੋ ਦੁਖ ਤਾਪ ਨਾਨਕ ਪ੍ਰਭ ਪੇ ਖੰਦੇ ਆ ਪੌੜੀ ਮਿਲ ਲੈਹੋ ਦਿਆਲ ਢਹਿ ਪਏ ਦੁਆਰੇ ਆ ਰੱਖ ਦੇਵੋ ਦੀਨ ਦਿਆਲ ਰੱਖ ਲੇਵੋ ਦੀਨ ਦਿਆਲ ਪ੍ਰਮਤ ਬਵਹਾਰਿਆ ਭਗਤ ਵਸ਼ਲ ਤੇਰਾ ਬਿਰਧ ਹਰ ਪਤਿਤ ਉਦਾਰਿਆ ਤੁਜ ਬਿਨ ਨਾਹੀ ਕੋਏ ਬਿਨੋ ਮੋਹਿ ਸਾਰਿਆ ਕਰ ਗਿਆ ਲਿਓ ਦਿਆਲ ਸਾਗਰ ਸੰਸਾਰਿਆ ਸਲੋਕ ਸੰਤ ਉਦਰਨ ਸੰਤ ਉਦਰਨ ਦਿਆਲੰਗ ਆਸਰੰਗ ਗੋਪਾਲ ਕੀਰਤਨਾ ਨਿਰਮਲੰਗ ਸੰਤ ਸੰਗੇਣ ਨਾਨ ਓਟ ਨਾਨਕ ਪਰਮੇਸ਼ਵਰਾ ਚੰਦ ਚੰਦਨ ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਈ ਘਾਮ ਸੀਤਲ ਥੀਵੈ ਨਾਨਕ ਅਜ ਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੈ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਪੋ ਪੈ ਮਨ ਤੋੜ ਨਯਾ ਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਵ ਸੰਗ ਪਾਈਐ ਵੱਡੈ ਪੁੰਨ ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਨ ਸਲੋਕ ਦਇਆ ਕਰਨੰਗ ਦੁਖ ਹਰਨੰਗ ਉਚਰਣੰਗ ਨਾਮ ਕੀਰਤਨਾ ਦਿਆਲ ਪੁਰਖ ਭਗਵਾਨਾ ਨਾਨਕ ਲਿਪਤ ਨਾ ਮਾਇਆ ਭਾਏ ਬਲੰਡੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨਿ ਉਪਾਈ ਮਿਦਨੀ ਨਾਨਕ ਸੁ ਪ੍ਰਭ ਜਾਪ ਪੌੜੀ ਹਿੰਜਾ ਪ੍ਰਭੇ ਦਿਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰੇਕ ਤੇ ਆਇਆ ਨਿਰਮਲ ਪਏ ਸਰੀਰ ਜਨ ਧੂਰੀ ਨਾਇਆ ਮਨ ਤਨ ਪਏ ਸੰਤੋਖ ਪੂਰਨ ਪ੍ਰਪਾਇਆ ਤਰੇ ਕੁਟੰਬ ਸੰਗ ਲੋਗ ਕੁਲ ਸਭਾਇਆ ਸਲੋਕ ਗੁਰੂ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣਾ ਗੁਰਦਿਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣਾ ਪੌਜਲ ਬਿਖਮ ਅਸ ਗਾਹੋ ਗੁਰ ਭੋਇ ਥੇ ਗੁਰਬੋਇ ਥੈ ਤਾਰੀਅਮ ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗਿਆ ਪੌੜੀ ਧਨ ਧਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪ ਭਏ ਤੇ ਅਵਗਣ ਸਭ ਛਪੇ ਗੁਰ ਕਿਰਪਾਲ ਜਪ ਭਏ ਤਾਂ ਅਵਗਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋ ਚ ਥੱਪੇ ਕਾਟ ਸਿਲਕ ਦੁਖ ਮਾਇਆ ਕਰ ਲਿਆ ਨੇ ਆਪ ਦੱਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟੰਤੇ ਕੋ ਸੁਨੀਅੰਤੇ ਕੋ ਵਰਤੰਤੇ ਕੋ ਨਰਹਰਾ ਨਾਮਦਾਨ ਜਾ ਚੰਦ ਨਾਨਕ ਦਿਆਲ ਪੁਰਖ ਕਿਰਪਾ ਕਰਾ ਇੱਕ ਸੇਵੀ ਇੱਕ ਸੰਭਲਾ ਹਰ ਇੱਕ ਸੁਪੈਰ ਦਾਸ ਨਾਮ ਵੱਖਰ ਤਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਇਹੋ ਸਭ ਕਿਸ ਆਪੇ ਆਪ ਦੂਜਾ ਕਹਾ ਕੇਹੋ ਆਪ ਕਰੋ ਪ੍ਰਭ ਦਾਨ ਆਪੇ ਆਪ ਲੇਹੋ ਆਵਣ ਜਾਣਾ ਹੁਕਮ ਸਭ ਨੈਚਲ ਤੁਧ ਥੇਹੋ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੋ ਜੈ ਸ੍ਰੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਨਾਥ ਕਛੂ ਨਾ ਜਾਣੋ ਮਨ ਮਾਇਆ ਕੈ ਹੱਥ ਵਿਕਾਨੋ ਰਹਾਓ ਤੁਮ ਕੀਏ ਤੋ ਜਗਤ ਗੁਰ ਸੁਆਮੀ ਹਮ ਕਹੀਏ ਤੋ ਕਲ ਜੋ ਕੈ ਕਾਮੀ ਉਨ ਬੰਚਨ ਯਨ ਪੰਚਨ ਮੇਰੋ ਮਨਨ ਜੋ ਬਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਤ ਦੇਖੋ ਤਤ ਦੁਖ ਕੀ ਰਾਸੀ ਅਜੋ ਨਾ ਪਤੇ ਆਏ ਨਿਗਮ ਪੇ ਸਾਖੀ ਗੌਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਪਗ ਗਾਮੀ ਇਨ ਦੂਤਨ ਖਲ ਬਦ ਕਰ ਮਾਰਿਓ ਬਡੋ ਨਿਲਾਜ ਅਜੋ ਨਹੀਂ ਹਾਰਿਓ ਕੈਰਵ ਦਾਸ ਕਹਾ ਕੈਸੇ ਕੀ ਜੈ ਬਿਨ ਰਘੁਨਾਥ ਸਿਰਨ ਕਾ ਕੀ ਲੀਜੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਕਰ ਪਹਿਲਾ ਹਰ ਬਿਨ ਰਹਿ ਨ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁੜ ਨ ਪਵਜਲ ਫੇਰਾ ਲਹਾਓ ਮੇਰਾ ਹੀਰੈ ਲੋਚ ਲਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ हर गोविंद हर प्रभ कीरा, हर हृदय मन तन मीठा लागा, मुख मस्तक भाव चंगी राव लोभ विकार जिना मन लागा, हर विसरिया पुरख चंगी रावे, मनमुख मूड अज्ञानी कही है तिन मस्तक भाग मंदेरा। विवेक बुद्ध सतगुर ते पाए गुर ज्ञान, गुरु प्रभ कीरा जन नानक नाम गुरु ते पाया, तुरमस्तक भाग लिखेरा। टोडी महला पंजवां कर पहला दुपदे, एक ओंकार सत गुर प्रसाद। संतन यवर न कहो जानी, बिपर वासदा रंग हर कै जाको पाक स्वामी।
1: ठाकर तेरो अवन का हूं तानी, आसो अमन मिलो भगतन को। राज रहे रंग ज्ञानी, रोग सोग दुख चरा मरा हर, जने नहीं निकटानी। नरपो होए रहे लवे कै, नानक हर मनमानी। टोडी महला पंजमा, हर बिसर सदा खुआरी, ताको धोखा कहां व्यापै, जाको ओड तोहारी रहाओ। बिन सिमरन जो जीवन बलना, सर्प जैसे अर जारी, नव खंडन को राज कुमावै, अंत चले गोहारी। गुण दान गुण तन ही गाए, जाको कृपा तारी, सो सुखिया तन सुजन्मा, नानक दिस बलहारी। टोडी महला पंजमा, कर दूजा चौप दे, अखों हंकार सतगुर प्रसाद। तायो रेमण दस तायो, माया मगन स्वाद लोह मोहो, तिन प्रवा पुलायो रहाओ। हर कथा हर जसा संगतो, सोयख मुफ्त न हिमन लायो, भिक्षो पेख रंग कुसुम को, पर ग्रह जो हुन जायो। चन कौन सो पाव नखीनो, ने सतो पुरख मनायो, तावत को ताव बो पाती, जो तेली बल्द परमायो। नाम दान स्नान नखियो, एक निमख नखीर्थ गायो, नाना झूठ लाए मन तो खियो। नहें बुझो अपनायो, पर उपकार न कबहु किए, नहीं सतगुर सेवते आयो। पंच दूत रचो संगत गोष्ठ, मथवारो हंद मायो, करो बेनती साध संगत हरो, भगत वछल सुन आयो। नानक भाग परयो हर पाछै, राख लाज हफनायो। टोठी महला पंजमा, मानुख बिन बूझे बिरथा आयाओ, अनक साज सिगार बहु करता। जो मृतक होंडाया रहाओ, ताए ताए कृपन सरमकीनो, एकत्र करी है माया। दान पुण नहीं संतन सेवा, कित ही काजन आया, कर अवहरन सवारी सेजा, कामन थाट बनाया। संगन पायो अपने परते, पेख पेख दुख पाया, सारो दन समजूरी करता, तुम सुहै सोराया। खेद प्यो बिगार न्याई, करके खामन आया, पयो अनगर है जाको प्रभ को, दस हृदय नाम बसाया। साध संगत कै पाछे परयो, जन नानक हर रस पाया। टोठी महला पंजमा, कृपा निदो बसोर दे हरनी, तो तैसी बुद्ध करो पर गाठा, लागे प्रभ संग प्रीत रहाओ। दास तुम्हारे खी भावो धूरा, मस्तक ले लावो, महापद ते होत पनीता, हर कीर्तन गुण गाव हो। आग्ञा थमरी मीठी लागो, खियो तुहारो पावो, जो तू देह तही सिह त्रपताए, आनकत हूं तावो। सद ही निकट छन प्रभ स्वामी, सगर रेन होय रही, साधु संगत होये परा पता। तां प्रभ अपना लहिया, सदा सदा हम शोहरे तुमरे, तुम प्रभ हमर हमीरा। नानक बारग थम मात पिता मुख, नाम थमारो खीरा। टोठी महला पंजमा, कर दूजा दो पदे, अखों हंकार सतगुर प्रसाद। मांगो दान ठाकर नाम, आवर कछुम हेरे संगन चल, मिले कृपा खुण गाम रहा। राजमाल अनेक भोग रसो सगल तरवरखी श्याम दोय दोय बो विदुखो दाम सगल नरार सकाम बिन गोविंद अमन जे चाहो दिसै सगल पथ है खाम कहु नानक संत रेन मांगो मेरु मन पावै विश्राम। टोडी महला पंजमा प्रभ जी खोना मने सुधार छी पुराण सुख इस मन को वर्तन हे हमारा रहाओ। नाम जोत नाम मेरी पत है नाम मेरे परवार है नाम सखाई सदा मेरे संग चह हर नाम खून सतारा है। देखे वाला सकहियत बोधे रे चलतन कछु संगार है इष्ट मीत नाम नानको हर नाम मेरे भंडार है। टोठी महला पंजमा निके खुन गाहो मिटही रोग मुख उज्जल मन निर्मल होई है ते रो रहे इहा हूहा लोग रहाओ। चन बखार करो गुर सेवा मन शराब भोग छोड़ आपत बाद अहंकारा मान सोई जो होगा। संत टहल सोई है लागा जिस मस्तक लिखिया लखोगो कहो नानक एक मिन दूजा अवन करन है जोग। टोठी महला पंजमा सतगुर आयो सन तुहारी मिले सुख नाम हर शोभा चिंता लोहे हमारी रहाओ। अवन सूजे दूजी ठाहरो हार परयो दहो द्वारी लेखा छोड़ अलेखे छूठे हम निरखण लिहो अवारी सद बख्शन मसदा मेहरबाना सबना दहे हदौरी नानक दास संत पाछे परयो राख लिहो हवारी। टोठी महला पंजमा रसना गुण गोपाशन दखैन शांत सहज रहस मन उपजो सगले दुख पलायन रहाओ। जो मांगै सोई छुई पावै से भरखे चन रसैन जन मन दूहू ते छूट पव जल जगत थरैन। खोई तोई तथ मचार्यो दास गोविंद परायण अमरासी खेम चाहे जे नानको सदा सिमर नारायण। टोठी महला पंजमा निंद गुर कर पाथे हट्यो पार बिन प्रो पय थे अल्लाह सुखे बाण सिर काट्यो रहाओ। काल जाल जम जो न साका संचक पंथा थाट्यो खात खर्चत कृष्ण खुटथ नाही राम रतन धन खाट्यो। पसमा भूत रथ नाही राम रतन धन खाट्यो पसमा भूत हो अखन पीछन अपना खिया पाया अखम नगम कहे जन नानको सब देखे लोक सवाया। डोडी महला पंजमा किरपन तन मनो कलवक भरे सा संग भजन कर स्वामी ढाकन को एक हरे रहाओ। अणक छिद्र बोहिथ कै छुटकथ थामन जाहि कर जिसका बोहित सहरा दे खोटे संग खरे गहनी सैन ऊठावथ जाहे ऊहा ही है तरे जोर सगद नानक नाही प्रभ राख सन बरे। टोठी महला फंजमा हर के छन खन मन त्याओ काड़ कुठार पे तो बात हंता औखद हर खो नाओ रहाओ। तीने तापन वार नहारा दुख हंता सुखरा सो ताको विघन को लग जाखी भ्रम अंघे अरदास। संत प्रसाद वैध नारायण कन खान प्रभ एको बाल बुध पूरन सुखदाथ नानक हर हर टेका। टोठी महला पंजमो हर हर नाम सदा सद जापो थान अनुग्रह पार ब्रह्म स्वामी वस दिखी निहिया परहाओ जिसके से फिर नहीं समले बिन से सोग संतापा। हा दे राखे जन अपने हर होए माही बाप जी जंत होए मेहरवाना। दया थानी हर नाथ नानक सन भरे दुख भंजन जाखा बड़ प्रताप। टोठी महला पंजवा स्वामी सन भरे दरबारे कोड़ अपराध खंडन खे दाते तुझ बिन खण हदारे रहाओ। खोईत खोईत बहु प्रकारे सर्व अर्थ विचारे सत्संग परमगत पाइय मिथ माया रक्ष बंधहारे। ਚਨ ਕਮ ਸੰਗ ਪ੍ਰੀਥਮ ਲਾਖੀ ਸੁਰ ਛਣ ਮਲੇ ਪਿਆਰੇ ਨਾਨਕ ਅੰਧ ਕਰੇ ਹਰਿ ਜਾਪੋ ਜਬ ਸਖਣੇ ਰੋਖ ਨਵਾਰੇ ਟੋਠੀ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਅੱਖੋਂ ਹੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟੋਰੇ ਮੂੜੇ ਕਛੂ ਨ ਥੋਰੀ ਤੇਰੋ ਨਹੀਂ ਸੁਜਾਨੀ ਮੋਰੀ ਰਹਾ ਆਪਣ ਰਾਮਣ ਛੀਨੋ ਖਿਣੂਆ ਜੋ ਪਰਾਈ ਸੋ ਆਪਣੀ ਮਣੂਆ ਨਾਮ ਸੰਗੀ ਸੋ ਸੋ ਮਨ ਨਾ ਵਸਾਇਓ ਛੋੜੋ ਛਾਹੇ ਵਾਹੂ ਜਿਤ ਲਾਇਓ ਸੋ ਸਾਂਚੋ ਤਸ ਭੂਖ ਦਸਾਇਓ ਅੰਮ੍ਰਿਤ ਨਾਮ ਧੋਸਾ ਨਹੀਂ ਪਾਇਓ ਖੈਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਨਾ ਨਖੋ ਤਰਿਆ ਟੋਡੀ ਮਹੱਲਾ ਪੰਜਵਾਂ ਹਮਾਰਾ ਇੱਕ ਹੈ ਹਰੀ ਹਰੀ ਆਉਣ ਔਰ ਹੰਝਾਉਣ ਨਾ ਕਰੀ ਰਹਾਓ ਵੱਡੇ ਪਾਖ ਨੇ ਆਪਣਾ ਪਾਇਓ ਗੁਰਮੁਖ ਹਰ ਨਾਮ ਦਰੜਾਇਓ ਹਰ ਹਰ ਜਾਪੋ ਥਾਂ ਵਰਥ ਨਿਮਾ ਹਰ ਹਰ ਥਿਆਏ ਕੁਸਲ ਸਭ ਖਿਨਮਾ ਆਚਾਰ ਵਵਹਾਰ ਜਾਤ ਹਰ ਖੁਣੀਆ ਮਹਾਨੰਦ ਕੀਰਤਨ ਹਰ ਸੁਣੀਐ ਕਉ ਨਾਨਕ ਜਿਨ ਠਾਕੁਰ ਪਾਇਓ ਸਭ ਕੁਛ ਤਿਸਕੇ ਕਰੈ ਮੈਂ ਆਇਆ ਟੋਡੀ ਮਹੱਲਾ ਪੰਜਵਾਂ ਕਰ ਚੌਥਾ ਦੁਪਦੇ ਅੱਖੋਂ ਹੰਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗੱਲ ਨੀ ਹਰ ਨਿਹ ਨ ਹੋਏ ਰਹਾ ਹਉ ਟੁੰਡੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾ ਗੁਰਮਿਲ ਭਰਮ ਗਵਾਇਆ ਹੈ ਇਹ ਬੁੱਧ ਪਾਹੀ ਮੈਂ ਸਾਧੂ ਕਨਹੋ ਲੇਖ ਲਿਖਿਓ ਤੁਰ ਮਾਥਾ ਇਹ ਬੁੱਧ ਨਾਨਕ ਹਰ ਨੈਣ ਅਲੋਏ ਟੋਠੀ ਮਹੱਲਾ ਪੰਜਵਾਂ ਗਰਬ ਖਲੜੋ ਮੁੜੋ ਹਿਓ ਰੇ ਹਿਓ ਮਹਾਰਾਜ ਨਿਮਾਯੋ ਦੇਹਰ ਨਹੀਂ ਮੋਇ ਭਾਖਿਓ ਨੇ ਰਹਾਓ ਘਣੋ ਘਣੋ ਘਣੋ ਸਦ ਲੋੜ ਫਿਣ ਲਹਿਣੇ ਕੈਂਠੇ ਪਾਇਓ ਰੇ

ਠੜੀ ਹੋਛਨ ਨਾਨਕਰ ਵਾਸਨ ਪੌੜਿਓ ਰੇ ਟੋਡੀ ਮਹੱਲਾ ਪੰਜਵਾਂ ਕਰ ਪੰਜਵਾਂ ਦੋ ਪਦੇ ਇਖੋਂ ਹੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨਾ ਪੰਜ ਦੁਖ ਔਰ ਅਹੰਗ ਰੋਗ ਇਹ ਤਨ ਤੇ ਸਗਲ ਧੂਰ ਕੀਨ ਰਹਾਓ ਬੰਧਨ ਤੋਰ ਸ਼ੋਰ ਵਿਖਿਆ ਕੇ ਗੁਰ ਕੋ ਸ਼ਬਦ ਮੇਰੇ ਹੀ ਅਰੇ ਦੀਨਾ ਰੂਪ ਅਨਰੂਪ ਮੋਰੋ ਕੁਛ ਨਾ ਵਿਚਾਰਿਓ।

ਵਾੜ ਘੜ ਤੋ ਸਾਸੰਗ ਮੋਰੈ ਮਨ ਆਪਣੇ ਕੋ ਮੈਂ ਹੈ ਹਰ ਸਖਾ ਕੀ ਤੋ ਸੰਤ ਪ੍ਰਸਾਦ ਭਈ ਮਨ ਨਿਰਮਲੋ ਕਰ ਕਿਰਪਾ ਆਪਣੇ ਖਨ ਲੀਤਾ ਸਿਮਰ ਸਿਮਰੋ ਨਾਨਕ ਸੁਖ ਪਾਇਓ ਆਦਿ ਜੁਗਾਦ ਭਗਤਨ ਖੇ ਮੀਤ ਟੋਠੀ ਮਹੱਲਾ ਪੰਜਵਾਂ ਮੈਂ ਪ੍ਰਭ ਜੀ ਮਿਲਹਾਂ ਮੇਰੇ ਪ੍ਰਾਣਾ ਵਿਸਰ ਨਾਹੀ ਨਿਮ ਕਹੀ ਅਰੇ ਤੇ ਆਪਣੇ ਪੂਰਨ ਕੋ ਪੂਰਨ ਦਾਨ ਰਹਾਓ

ਗਿਆਨ ਆਠੋ ਪੈ ਰਸਨ ਗੁਣ ਗਾਵੈ ਜਸ ਪੂਰਖਾਂ ਮੈਂ ਸਮਰਥ ਕਾਣ ਤੇਰੀ ਸਨ ਜੀਅਨ ਖੇ ਦਾਥੇ ਸਦਾ ਸਦਾ ਨਾਨਕ ਗੁਰਬਾਣ ਟੋਡੀ ਮਹੱਲਾ ਪੰਜਵਾਂ ਪ੍ਰਭ ਪ੍ਰਭ ਤੇਰੇ ਪਾਖੀ ਧੂਰ ਥੀ ਦਿਆਲ ਪ੍ਰੀਥ ਮਨ ਮੋਹਣੋ ਕਰ ਕਰ ਮੇਰੀ ਲੋਛਾ ਪੂਰ ਰਹਾਓ ਦੈ ਦਸ ਰਮ ਰਿਹਾ ਜਸ ਤੁਮਰਾਓ ਅੰਥਰ ਚਮੀ ਸਨਾ ਹਜੂਰੋ ਜੋ ਤੁਮਰਾ ਜਸ ਗਾਵੋ ਕਰਤੇ ਸੇਜਨ ਕਹੂ ਨ ਮਰਥੇ ਝੂਰੋ ਥੰਦ ਬੰਦ ਬਿਨਸੇ ਮਾਇਆਖੇ ਸਾਧੂ ਸੰਗਤ ਮਿਟੇ ਬਸੂਰਾ

ਭਗਤ ਹੁਣ ਗਾਵਨਾ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੌਖਾ ਬਨੋ ਬਿਸਮਨ ਬਿਸਮ ਭਈ ਬਿਸਮਾ ਦਾਓ ਆਨ ਬਿਯੋ ਦੂਸਨ ਲਾਵਨਾ ਹਰਸਨਾ।

ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਭਲ ਹਮਾਰੇ ਰਹਾਓ। ਪੁੰਨ ਦਾਨ ਪੂਜਾ ਪਰਮੇਸ਼ਰੋ ਹਰ ਕੀਰਤ ਤਥ ਵਿਚਾਰੇ।

ਇਸ ਰਾਜ ਕੀ ਧਨੀ ਸਲੋਕ ਮਹੱਲਾ ਪਹਿਲਾ ਬਲਹਾਰੀ ਏ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਨਸਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ।

ਜੈ ਕਰ ਆਸਨ ਡਿੱਠੋ ਜਾਓ। ਦਾਤਾ ਕਰਤਾ ਆਪ ਤੂੰ ਤੁਸ ਦੇਵੈ ਘਰੇ ਪਸਾਓ। ਤੂੰ ਜਾਣੋ ਸਭ ਸਹਿ ਦੇ ਲੈਸੇ ਜਿੰਦ ਗਵਾਓ। ਕਰ ਆਸਨ ਡਿੱਠੋ ਜਾਓ, ਕਰ ਆਸਨ।

0: ਸੱਚ ਮਹੱਲਾ ਪਹਿਲਾ।
1: ਵੱਡੀ ਵਡੇਜਾਂ ਵੱਡਾ ਨਾ, ਵੱਡੀ ਵਡੇਜਾਂ ਸਤਨੇ ਆਓ, ਵੱਡੀ ਵਡੇਜਾਂ ਨੇ ਚਲਥਾ, ਵੱਡੀ ਵਡੇਜਾਂ ਨੇ ਅਲਾ, ਵੱਡੀ ਵਡੇ

ਵਤਨ ਬਹਾਲਿਆ, ਉਥੇ ਸੱਚੇ ਹੀ ਸੱਚ ਨਿਬੜਾ, ਚੁਨ ਵੱਖ ਕਢੇ ਜਮਾਲਿਆ, ਥਾਉ ਨਾ ਪਾਇਨ ਕੂੜਿਆ, ਮੋਹ ਕਾਲੈ ਦੋਜਕ ਚਾਲਿਆ, ਤੇਰਾ ਨਾਇ ਰਿਤੇ ਸੇ ਜਿਣ ਗਏ, ਹਾਰ ਗਏ ਸੋ ਠੱਗਣ ਵਾਲਿਆ, ਲਿਖਣਾ ਵਤਨ ਬਹਾਲਿਆ, ਲਿਖਣਾ।

ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ।

ਹੱਥ ਚਲਾਇਆ ਅੱਗੇ ਕਰਨੀ ਕਿਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਠਾਵ ਨਾ ਹੋਵੇ ਪਾਉਂਦੀ ਹੁਣ ਸੁਣਿਆ ਕਿਆ ਰੁਆਇਆ ਮਨ ਅੰਦਰ ਜਨ

0: ਪਹਿ ਵਿੱਚ ਜੋਧ ਮਹਾਂਬਲ ਸੂਰ, ਪਹਿ ਵਿੱਚ ਆਵੈ ਜਾਵੈ ਪੂਰ, ਸਗਲੇ ਆ ਪਹੁ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚੇਖ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਏ,
0: ਕੁਦਰਤ ਪਹੁ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬਕਾਰ।

ਸਤਿਗੁਰੂ ਜੀਵਨ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜਿਨੇ

0: ਸਗਲੀ ਧਰਤੀ ਮਾਲ ਤਨ ਵਰਤਨ ਸਰਬਜੰਜਾਲ, ਨਾਨਕ ਮੂਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਬਾਇਨ ਚੇਲੇ ਨੱਚਣ ਗੁਰ ਪੈ ਰਹਿਲਾਇਨ, ਫਿਰਨ ਸਿਰ ਉੱਡ ਉੱਡ ਰਾਵਾ ਝਾਟਾ ਪੈ, ਵੇਖੇ ਲੋਕ ਅੱਸੇ ਕਰ ਜਾਏ। ਰੋਟੀਆਂ ਕਰਨ ਪੂਰੇ ਤਾਲਾ ਪਛਾੜੇ, ਧਰਤੀ ਨਾਲ ਗਾਉਣ ਗੋਪੀਆਂ ਗਾਉਣ, ਕਾਣ ਗਾਉਣ ਸੀਤਾ ਰਾਜੇ ਰਾਮ। ਨਿਰਭਉ ਨਿਰੰਕਾਰ ਸਤਿਨਾਮ ਜਗ ਕੀਆ, ਸਗਲ ਜਹਾਨ ਸੇਵਕ ਸਵੈ ਕਰ।

ਕੁੱਲ ਚਰਖਾ ਚੱਕੀ ਚੱਕ ਥਲਾ ਵਰੋਲੇ ਬੋਤ ਅਨੰਤ ਲਾਟੋ ਮਾਦਾਣੀਆਂ ਨਗਾਹ ਪੰਖੀ ਭੌਂਦੀਆਂ ਲੈ ਨਸਾ ਸੋਏ ਝਾੜ ਪੁਆਈਏ ਜਿੰਤ ਨਾਨਕ ਪੁਹੰਦੀਆਂ ਗੰਤ ਨੰਦ ਬੰਦਨ ਬੰਦ ਪੁਆਏ ਸੋਏ ਪਿਆ ਕਿਰਤ ਨੱਚੇ ਸਭ ਕੋਏ।

ਅੱਜ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਮੁੱਲੋ ਨੀਤ ਸ।

ਹਨ ਦਰਸ਼ਨ ਰੂਪ ਅਪਾਰ ਤੀਰਥ ਨਹਾਵੇ ਅਰਚਾ ਪੂਜਾ ਅਗਰ ਵਾਸ ਵੈਕਾਰ ਜੋਗੀ ਸੁਨਤ ਹਵਨ ਜੇ ਤੇਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸੁਤਿਆ ਮਨ ਸੰਤੋਖ ਉਪਜੈ।

ਜਗ ਜੀਵਨ ਦਾ

ਹੋਮ ਚਰੋਵੇ ਹੋਮ ਭਰੀਏ ਹੋਮ ਧੋਵੇ ਹੋਮ ਜਾਤੀ ਜਿਨਸੀ ਖੋਵੇ ਹੋ ਵਿੱਚ ਮੂਰਖ ਹੋ ਵਿੱਚ ਸਿਆਣਾ ਮੋਖ ਮੁਕਤ ਕਿਸਾਨਾ ਜਾਣਾ ਹੋ ਵਿੱਚ ਮਾਇਆ ਹੋ ਵਿੱਚ ਛਾਇਆ ਹੋਮੇ ਕਰ ਜੰਤੂ ਪਾਇਆ।

हर अमृत भग।

ਨਾਲ ਖਾਈ ਸਿਰਸਾਈ ਪਾਈ ਮੂਰਖ ਅੰਦੇ ਪਤ ਗਵਾਈ ਬਿਨ ਨਾਵੇ ਕਿਛ ਥਾਏ ਨਾ ਪਾਈ ਰਹੇ ਬੇਵਾਣੀ ਮੜੀ ਮਸਾਣੀ ਆਂਦਾ ਨਾ ਜਾਣੇ ਫਿਰ ਪਛਤਾਣੀ ਸਤਿਗੁਰੂ ਭੇਟੇ ਸੋਸ ਹਰ ਕਾ ਨਾਮ ਮਨ ਵਸਾਇ ਨਾਨਕ ਨਦਰ ਕਰੇ ਸੋ ਪਾਏ ਨਾਨਕ ਨਦਰ ਕਰੇ ਸੋ ਪਾਏ ਆਸਨ ਦੇ ਸਿੱਧੇ ਨੇ ਕੇਵਲ ਹੁਮੇ ਸ਼ਬਦ ਜਲਾਏ ਪੌੜੀ ਭਗਤਰੇ।

ਨਾਨਕ ਕਰਮਾ

0: ਵਿੱਚ ਕੁੰਭ ਚੜਾਈ ਅਸਰੰ ਪਾਹੋ ਤਨ ਹੋਏ ਨਾਨਕ ਭਗਤੀ ਜੇ ਰੱਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲਾਪਾ ਵਿਦੁਰ ਰਜਾ ਮਹਿਤਾ ਕੂੜੋ ਅਸਿਕਦਾਰ ਕਾਮ ਨੇ ਸਤ

ਪਰਿਵਰਤਨ ਹੋਇਆ ਨਾ ਖੁਦਾ ਜੀ ਲੋਪ ਹੈ ਨੀਲ ਬਸਤਰ ਲੈ ਕੱਪੜੇ ਪਰੇ ਦੁਰਕੁਠਾ ਲਈ ਅਮਲ ਕੀਆ ਚਾਰੇ ਵੇਦ ਸੱਚੇ ਹਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਸਦਾਏ ਤਉ ਨਾਨਕ ਮੁਖ ਅੰਤਰ ਪਾਏ ਪੌੜੀ ਸਤ ਵਿਟੋਂ ਵਾਰਿਆ ਜਿੱਤ ਮਿਲੀਏ ਕਸਮ ਸਮਲ ਲੈਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨ ਨੇਤਰੀ ਜਗਤ ਨਿਹਾਲਿਆ।

ਵਾਲਿਆ ਜਿਨਕਾ ਉਪਦੇਸ਼ ਗਿਆਨ ਅੰਜਨ ਦੀ ਹੈ ਇਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਤੂੰ ਜ਼ਿੰਦਗੀ ਡੁੱਬੇ ਸੇਵੜ ਜਾ ਰਿਹਾ ਸਤਿਗੁਰੂ ਹੈ ਕੋਈ ਵਿਰਲਾ ਕਿਨਾ ਵਿਚਾਰਿਆ ਕਰ ਕਿਰਪਾ ਪਾਰ।

0: ਦੀ ਦੂਣਾ ਨਿਵੇ ਜੋ ਹੰਤਾ ਮਿਰਗਾਹੇ ਸੇਸ ਨਿਵਾਏ ਕਿਆ ਥੀਏ ਜਾਰੇ ਦੇਖ ਸੁਦੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੁੱਛ ਬਗਲ ਸਮਾਦੰ ਮੁੱਖ ਝੂਠ ਬੇ ਪੁੱਕੰ ਸਾਰੰਗ ਤ੍ਰੈਪਾਲ ਤਿਹਾਰ ਵਿਚਾਰੰ

ਦੇ ਮੰਡਪ ਬਾੜੀਆਂ ਲਾਏ ਬੈਠੇ ਘਰ ਪਾ ਸਾਰਿਆ ਚੀਤ ਕਰਨ ਮਨ ਭਾਵ ਦੇ ਹਰ ਬੁੱਝ ਨਾਹੀ ਹਾਰਿਆ ਕਰ ਫੁਰਮਾਇਸ ਖਾਇਆ ਵੇਖ ਮਹਿਲ ਤਮਰਨ ਵਿਸਾਰਿਆ ਜਰਿਆਈ ਜੋ ਬਣਾ ਰਿਆ ਜਰਿਆਈ ਜੋ ਬਣਾ ਰਿਆ।

ਜਾਣ ਭੰਡੋ ਹੀ ਭੰਡ ਪੁਜੇ ਭੰਡੇ ਬਾਜ ਨਾ ਕੋਈ। ਨਾਨਕ ਭੰਡੇ ਬਾਰੇ ਕੁਸ ਚਰ ਸੋਈ ਜਿਤ ਮੁਖ ਸਦਾ ਸਲਾਈਆ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ

ਵੇਖੇ ਕੀਤਾ ਆਪਣਾ ਤਰਕ ਚਿਪ ਕੀ ਸਾਰੀ ਹੈ। ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਨੂੰ ਵਿਸਾਰੀ।

ਗੁਰਮਤਿ ਸੁਨੁ ਅਗਲਿਓ ਵਜੋ ਵਿਧੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ

0: ਕਾ ਖਾਲਸਾ
1: ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਤੂੰ ਮਾਤ ਪਿਤਾ ਹਮ ਬਾਰਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਾ ਨਿਧਾ ਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਖੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਉ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਆਧਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਧਰ ਘਰ ਦੇ ਪ੍ਰੀਤਵਾਨ ਨਗਰ ਬਿਲਾਸਪੁਰ ਦੀਆਂ ਸਮੂਹ ਸੰਗਤਾਂ ਵੱਲੋਂ ਭਾਈ ਇੰਦਰਜੀਤ ਸਿੰਘ ਪਨੇਸਰ ਪਰਿਵਾਰ ਵੱਲੋਂ ਬੱਚਿਆਂ ਦੀ ਉੱਚ ਵਿਦਿਆ ਦੀ ਦਾਤ ਨੂੰ ਮੁੱਖ ਰੱਖਦਿਆਂ ਤੇ ਭਾਈ ਅਮਰਦੀਪ ਸਿੰਘ ਸਰੋਆ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਅਰੋਗਤਾ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਸੇਵਕ ਪਰਿਵਾਰਾਂ ਵੱਲੋਂ ਕੱਲ ਰੋਜ਼ ਤੋਂ ਧੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਪਾਤਸ਼ਾਹ ਜੀਓ ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਇੰਨੇ ਅਰਸੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੇਵਕ ਪਰਿਵਾਰਾਂ ਦੇ ਸਿਰ ਤੇ ਨਗਰ ਨਿਵਾਸੀਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਭਾਈ ਗੁਰਬਿੰਦਰ ਸਿੰਘ ਪਰਿਵਾਰ ਵੱਲੋਂ ਬੱਚੀ ਗਗਨਪ੍ਰੀਤ ਕੌਰ ਢਿੱਲੋਂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਅੱਜ ਦੇ ਸਾਰੇ ਦਿਨ ਦੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਸਾਹਿਬ ਜੀ ਨੇ ਕਿਰਪਾ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ, ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ, ਸੇਵਕਾਂ ਦੇ ਅਰੰਭੇ ਕਾਰਜ ਜਾਪ ਜੀ ਨੇ ਆਪ ਰਾਸ ਕਰਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਨਗਰ ਬਿਲਾਸਪੁਰ ਦੀਆਂ ਸਮੂਹ ਸੰਗਤਾਂ ਵੱਲੋਂ ਭਾਈ ਇੰਦਰਜੀਤ ਸਿੰਘ ਪਨੇਸਰ ਪਰਿਵਾਰ, ਅਮਰਦੀਪ ਸਿੰਘ ਸਰੂਆ ਪਰਿਵਾਰ ਤੇ ਭਾਈ ਗੁਰਬਿੰਦਰ ਸਿੰਘ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਉਪਰੰਤ ਅਗਲੀ ਸੇਵਾ ਸੁੱਧ ਸਪਸ਼ਟ ਕਰਨ ਦੀ ਆਗਿਆ ਬਖਸ਼ਿਸ਼ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਛੱਡਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

ਧੰਨ ਵਾਹਿਗੁਰੂ ਸਾਹਿਬ ਜੀ। ਕੋਈ ਪੜਤਾ ਸਹਸਾ ਕਰਤਾ, ਕੋਈ ਪੜੇ ਪੁਰਾਨਾ। ਕੋਈ ਨਾਮ ਜਪੈ ਜਪ ਮਾਲੀ, ਲਾਗੈ ਤਿਸੈ ਧਿਆਨਾ। ਅਬ ਹੀ ਕਬ ਹੀ ਕਿਛੂ ਨਾ ਜਾਨਾ,

सुखे अंतर लीना ज्ञान अंजन मो कौ गुर दीना राम नाम बिन

जग जीवन स्यों जियो समाना।

की चतुराई।

ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰੂ।

ਪ੍ਰਭ ਤੁਮਰੀ ਤਿਸ ਰਾਖੂ

যুগ যুগ টল, চবর শতর তখত দে মালক, হাজরা হজুর জারা জহুর, শব্দ গুরু বাণী কে বোহিত, অমৃত কে দাতে দশাঁ পাতশাহিয়াঁ দি জোত, সাহেব সচ্চে পাতশাহ সতগুরু শ্রী গুরু গ্রন্থ সাহিব মহারাজ, ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਉਪਦੇਸ਼ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਆਓ ਸਾਧ ਸੰਗਤ ਇਸ ਪਾਵਨ ਪਵਿੱਤਰ ਮੁਖਵਾਕ ਵਿੱਚ ਸਤਿਗੁਰ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਤੇ ਇਸ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਬਿਲਾਵਲ ਵਿੱਚ ਭਗਤ ਨਾਮਦੇਵ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਇਹ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 857 ਅਤੇ 58 ਉੱਤੇ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੀ ਰਹਾਉ ਵਾਲੀ ਪੰਕਤੀ ਵਿੱਚ ਭਗਤ ਨਾਮਦੇਵ ਸਾਹਿਬ ਫਰਮਾਉਂਦੇ ਨੇ, ਗਿਆਨ ਅੰਜਨ ਮੋਹ ਕੋ ਗੁਰ ਦੀਨਾ। ਅੰਜਨ ਦਾ ਅਰਥ ਹੁੰਦਾ ਹੈ ਸੁਰਮਾ, ਜਿਵੇਂ ਆਮ ਬੱਚਿਆਂ ਦਾ ਜਦੋਂ ਜਨਮ ਹੁੰਦਾ ਸੀ ਤੇ ਛੋਟੇ ਹੁੰਦਿਆਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਸੁਰਮਾ ਪਾਇਆ ਜਾਂਦਾ ਸੀ। ਉਹਦੇ ਪਿੱਛੇ ਜਦੋਂ ਪੁੱਛਿਆ ਜਾਂਦਾ ਸੀ ਵੀ ਇਹਦਾ ਕਾਰਨ ਕੀ ਹੈ ਤੇ ਕਹਿੰਦੇ ਉਹਦੀਆਂ ਅੱਖਾਂ ਵਿੱਚ ਚਮਕ ਆਵੇਗੀ, ਅੱਖਾਂ ਸਾਫ਼ ਹੋਣਗੀਆਂ, ਸੁੰਦਰ ਹੋਣਗੀਆਂ, ਇਸ ਕਰਕੇ ਇਸ ਬੱਚੇ ਦੀ ਅੱਖ ਦੇ ਵਿੱਚ ਸੁਰਮਾ ਪਾਇਆ ਜਾਂਦਾ ਹੈ। ਤੋ ਆਮ ਤੌਰ ਤੇ ਜਿਹੜੀਆਂ ਭੈਣਾਂ ਬੀਬੀਆਂ ਨੇ ਉਹ ਵੀ ਅੱਖਾਂ ਦੇ ਵਿੱਚ ਸੁਰਮਾ ਪਾਉਂਦੀਆਂ ਨੇ ਤੇ ਉਹਦੇ ਪਿੱਛੇ ਵੀ ਤਰਕ ਇਹੋ ਕੰਮ ਕਰਦਾ ਹੈ ਵੀ ਅੱਖਾਂ ਸੁੰਦਰ ਹੋ ਜਾਣਗੀਆਂ। ਤੋ ਸਤਿਗੁਰ ਦੀ ਬਾਣੀ ਨੇ ਇਹ ਵਿਚਾਰ ਦਿੱਤਾ ਹੈ ਵੀ ਜਿਵੇਂ ਅੱਖਾਂ ਦੇ ਵਿੱਚ ਸੁਰਮਾ ਪਾਇਆ ਅੱਖਾਂ ਚਮਕਦਾਰ ਹੁੰਦੀਆਂ ਨੇ, ਸਾਫ਼ ਹੁੰਦੀਆਂ ਨੇ, ਸੁੰਦਰ ਹੁੰਦੀਆਂ ਨੇ, ਗੁਰੂ ਕੋਲ ਵੀ ਇੱਕ ਅੰਜਨ ਹੈ। ਅੰਜਨ ਦਾ ਅਰਥ ਹੈ ਸੁਰਮਾ। ਹੁਣ ਇਹ ਜਿਹੜਾ ਸੁਰਮਾ ਹੈ ਕਾਹਦਾ ਸੁਰਮਾ ਹੈ? ਗਿਆਨ ਦਾ ਸੁਰਮਾ, ਵਿਜ਼ਡਮ ਦਾ ਸੁਰਮਾ। ਤੋ ਮਹਾਰਾਜ ਦੀ ਬਾਣੀ ਨੇ ਈਵਨ ਤੁਸੀਂ ਜਦੋਂ ਸੁਖਮਣੀ ਸਾਹਿਬ ਦੀ ਬਾਣੀ ਵੀ ਪੜ੍ਹਦੇ ਹੋ ਤੇ ਉੱਥੇ ਵੀ ਸਤਿਗੁਰੂ ਮਹਾਰਾਜ ਨੇ ਆਖਿਆ ਗਿਆਨ ਅੰਜਨ ਗੁਰਦੀਆ। ਗੁਰੂ ਨੇ ਮੈਨੂੰ ਕਿਹੜਾ ਅੰਜਨ ਦਿੱਤਾ ਹੈ? ਮੈਨੂੰ ਵਿਜ਼ਡਮ ਦਿੱਤਾ ਹੈ, ਵੇਖਣ ਦਾ, ਸੰਸਾਰ ਨੂੰ ਵੇਖਣ ਦਾ ਇੱਕ ਨਜ਼ਰੀਆ ਦਿੱਤਾ ਹੈ। ਹੋਇਆ ਕਿ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼। ਜਿਹੜਾ ਅਗਿਆਨਤਾ ਦਾ, ਜਿਹੜਾ ਬੇਸਮਝੀ ਦਾ ਹਨੇਰਾ ਸੀ ਨਾ, ਉਹਦਾ ਕੀ ਹੋ ਗਿਆ? ਵਿਨਾਸ਼ ਹੋ ਗਿਆ, ਉਹ ਖਤਮ ਹੋ ਗਿਆ। ਇੱਦਾਂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਗਿਆਨ ਅੰਜਨ ਸੱਚ ਨੇਤਰੀ ਪਾਇਆ। ਗੁਰੂ ਨੇ ਕੀ ਕੀਤਾ? ਮੇਰੇ ਨੇਤਰਾਂ ਵਿੱਚ, ਮੇਰੀਆਂ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ। ਜਿੱਦਾਂ ਮੇਰਾ ਹੁਣ ਸੰਸਾਰ ਨੂੰ ਵੇਖਣ ਦਾ ਨਜ਼ਰੀਆ ਹੀ ਚੇਂਜ ਹੋ ਗਿਆ ਹੈ, ਨਜ਼ਰੀਆ ਹੀ ਬਦਲ ਗਿਆ ਹੈ। ਹਰ ਚੀਜ਼ ਨੂੰ ਸਾਡਾ ਵੇਖਣ ਦਾ ਇੱਕ ਤਰੀਕਾ ਹੁੰਦਾ ਹੈ। ਮਨੁੱਖ ਜਦੋਂ ਕਿਸੇ ਵਸਤੂ ਨੂੰ ਵੇਖਦਾ ਹੈ ਨਾ ਜੀ,
ਤੇ ਜਾਨਵਰ ਕਦੋਂ ਜਦੋਂ ਕਿਸੇ ਵਸਤੂ ਨੂੰ ਵੇਖਦਾ ਹੈ ਦੋਵਾਂ ਦੇ ਵਿੱਚ ਫਰਕ ਹੁੰਦਾ ਹੈ। ਹਾਲਾਂਕਿ ਜਾਨਵਰ ਦੀਆਂ ਅੱਖਾਂ ਵੀ ਹੁੰਦੀਆਂ ਨੇ ਤੇ ਬੰਦੇ ਦੀਆਂ ਅੱਖਾਂ ਵੀ ਹੁੰਦੀਆਂ ਨੇ। ਹੁਣ ਇਹ ਜ਼ਰੂਰੀ ਨਹੀਂ ਹੈ ਵੀ ਜਿੱਦਾਂ ਸਾਨੂੰ ਜੋ ਨਜ਼ਰ ਆ ਰਿਹਾ ਹੈ ਜਾਨਵਰ ਨੂੰ ਵੀ ਉਦਾਂ ਹੀ ਨਜ਼ਰ ਆਉਂਦਾ ਹੋਵੇ। ਜੇ ਸਾਨੂੰ ਕੋਈ ਹਰਿਆ ਰੰਗ, ਲਾਲ ਰੰਗ, ਕਾਲਾ ਰੰਗ, ਵੱਖਰੇ ਵੱਖਰੇ ਰੰਗ ਆਪਾਂ ਵੇਖਦੇ ਹਾਂ ਤੇ ਜਾਨਵਰ ਵੀ ਹੋ ਸਕਦਾ ਹੈ ਉਹਨੂੰ ਐਸਾ ਨਾ ਦਿਸਦਾ ਹੋਵੇ, ਹੈ ਤੇ ਉਹਦੀਆਂ ਵੀ ਅੱਖਾਂ ਹੀ ਨੇ, ਫਿਰ ਕਿੰਨੇ ਜਾਨਵਰ ਨੇ। ਹੁਣ ਇੱਕ ਨਿੱਘੀ ਜੀ ਕੀੜੀ ਹੈ, ਉਹ ਖੰਡ ਦਾ ਇੱਕ ਟੁਕੜਾ ਚੁੱਕੀ ਜਾਂਦੀ ਹੈ, ਉਹਦੀ ਨਿਗਾਹ ਦੇ ਵਿੱਚ ਖੰਡ ਇੱਕ ਪਹਾੜ ਦੀ ਨਿਆਈ ਹੈ ਕਿਉਂਕਿ ਉਹ ਆਪ ਬੜੀ ਸੂਖਮ ਹੈ, ਬੜੀ ਬਰੀਕ ਹੈ। ਇੱਕ ਹਾਥੀ ਹੈ, ਉਹਦੀ ਨਿਗਾਹ ਵਿੱਚ ਖੰਡ ਕੁਝ ਵੀ ਨਹੀਂ ਹੈ, ਸ਼ਾਇਦ ਉਹਨੂੰ ਨਜ਼ਰ ਵੀ ਨਾ ਆਉਂਦੀ ਹੋਵੇ, ਭਾਵੇਂ ਸਰੀਰ ਕਰਕੇ ਉਹ ਬੜਾ ਵੱਡਾ ਹੈ। ਅਸੀਂ ਜਦੋਂ ਦੁਖੀ ਹੁੰਦੇ ਹਾਂ ਜਾਂ ਅਸੀਂ ਜਦੋਂ ਸੁਖੀ ਹੋਵਾਂਗੇ, ਮਹਾਰਾਜ ਕਹਿੰਦੇ ਨੇ ਅਸਲ ਵਿੱਚ ਕੀ ਹੋਵੇਗਾ, ਜਦੋਂ ਤੇਰਾ ਦੁਨੀਆਂ ਨੂੰ ਵੇਖਣ ਦਾ ਦ੍ਰਿਸ਼ਟੀਕੋਣ ਚੇਂਜ ਹੋਵੇਗਾ ਨਾ, ਜਦੋਂ ਸਮਾਜ ਨੂੰ ਅਨੈਲਿਸਿਸ ਕਰੇਗਾ, ਤੇ ਉਸ ਅਨੈਲਿਸਿਸ ਦੇ ਵਿੱਚੋਂ ਜਿਹੜਾ ਨਜ਼ਰੀਆ ਤੈਨੂੰ ਗੁਰੂ ਨੇ ਬਖਸ਼ਿਆ ਹੋਵੇਗਾ, ਜੇ ਉਹਦੇ ਰਾਹੀਂ ਸੰਸਾਰ ਨੂੰ ਵੇਖੇਗਾ, ਜਿਹੜੀ ਐਨਕ ਗੁਰੂ ਨੇ ਦਿੱਤੀ ਹੋਵੇਗੀ, ਜੇ ਉਹਦੇ ਰਾਹੀਂ ਦੁਨੀਆਂ ਨੂੰ ਤੱਕੇਗਾ, ਫਿਰ ਤੂੰ ਸੁਖੀ ਹੋਵੇਗਾ। ਅਜੇ ਸਾਡੀ ਮੁਸ਼ਕਲ ਪਤਾ ਕੀ ਹੈ, ਅਸੀਂ ਦੁਨੀਆਂ ਨੂੰ ਕਿਵੇਂ ਵੇਹਨੇ ਆ, ਜੋ ਸਾਨੂੰ ਦੁਨੀਆਂ ਨੇ ਸਿਖਾ ਦਿੱਤਾ ਹੈ, ਜਿਹੜੀ ਫੀਡ ਸਾਨੂੰ ਸੰਸਾਰ ਨੇ ਦੇ ਦਿੱਤੀ ਹੈ, ਉਦਾਂ ਦਾ ਮਹਾਰਾਜ ਦੀ ਬਾਣੀ ਦਾ ਵਾਕ ਹੈ, ਗੁਰਦੇਵ ਕਹਿੰਦੇ ਨੇ ਜਿਹੀ ਸੁਰਤ ਤੇਹੇ ਰਾਹ ਜਾਏ, ਆਖਿਆ ਜਿੱਦਾਂ ਦੀ ਬੰਦੇ ਦੀ ਸੁਰਤ ਹੁੰਦੀ ਹੈ ਉਹਦਾ ਰਾਹ ਵੀ ਉਦਾਂ ਦਾ ਹੀ ਹੁੰਦਾ। ਆਪਾਂ ਜਿੰਨੇ ਇੱਥੇ ਬੈਠੇ ਹਾਂ ਅਸੀਂ ਆਪਣੀ ਸੁਰਤ ਕਰਕੇ ਵੱਖਰੇ ਵੱਖਰੇ ਹਾਂ। ਬਹੁਤ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਨੇ, ਹਜ਼ਾਰਾਂ ਦੀ ਤਾਦਾਦ ਵਿੱਚ ਤੁਸੀਂ ਵੇਖੋ ਦੁਨੀਆਂ ਧਾਰਮਿਕ ਸਥਾਨਾਂ ਤੇ ਜਾਂਦੀ ਹੈ, ਪਰ ਹਜ਼ਾਰਾਂ ਦੀ ਤਾਦਾਦ ਵਿੱਚ ਜਾਣ ਦੇ ਬਾਵਜੂਦ ਵੀ ਜਿਹੜਾ ਹੈ ਹਰ ਇੱਕ ਦਾ ਨਜ਼ਰੀਆ ਆਪੋ ਆਪਣਾ ਹੈ। ਕੋਈ ਮੇਰੇ ਵਰਗਾ ਪੋਥੀ ਖੋਲ੍ਹ ਕੇ ਸ਼ਬਦ ਦੀ ਵਿਚਾਰ ਕਰ ਰਿਹਾ, ਕੋਈ ਜਿਹੜਾ ਹੈ ਉਹ ਕੀਰਤਨ ਕਰ ਰਿਹਾ ਹੈ ਤੇ ਬਾਣੀ ਹੈ ਨਾ, ਕੋਈ ਮੱਥਾ ਟੇਕਣ ਤੱਕ ਮਹਿਦੂਦ ਹੈ, ਕਿਸੇ ਨੂੰ ਲੱਗਦਾ ਇੱਥੇ ਹੀ ਸਭ ਕੁਝ ਹੈ, ਕੋਈ ਕਹਿੰਦਾ ਨਹੀਂ ਥੋੜ੍ਹਾ ਜਿਹਾ ਰੁਮਾਲਾ ਚੁੱਕ ਕੇ ਇਹਨੂੰ ਤੱਕੋ ਵੀ ਇਹਦੇ ਵਿੱਚ ਹੈ ਕੀ ਹੈ, ਇਹਦੇ ਵਿੱਚ ਲਿਖਿਆ ਕੀ ਹੈ, ਗਿਆਨ ਕਿਹੜਾ ਹੈ। ਤਾਂ ਕਿਸੇ ਦਾ ਧਰਮ ਇੱਥੇ ਵੀ ਪੂਰਾ ਹੋ ਸਕਦਾ ਹੈ ਵੀ ਉਹ ਗੁਰਦੁਆਰੇ ਤੋਂ ਬਾਹਰ ਹੀ ਹੱਥ ਜੋੜ ਕੇ ਅੱਗੇ ਆਪਣੇ ਕੰਮ ਤੇ ਲੰਘ ਜਾਵੇ, ਕਿਸੇ ਦਾ ਇੱਥੇ ਵੀ ਪੂਰਾ ਹੋ ਸਕਦਾ, ਚੀਜ਼ ਤੇ ਇੱਕੋ ਹੀ ਹੈ ਨਾ, ਪਰ ਦ੍ਰਿਸ਼ਟੀਕੋਣ ਨਜ਼ਰੀਏ ਵਿੱਚ ਬੜਾ ਵੱਡਾ ਫਰਕ ਹੈ। ਗੁਰੂ ਕੀ ਹੈ, ਵੈਸੇ ਗੁਰੂ ਦਾ ਆਪਣਾ ਅਰਥ ਵੀ ਉਹ ਹੀ ਹੁੰਦਾ ਹੈ ਜਿਹੜਾ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਚਾਨਣ ਵਾਲੇ ਬੰਨੇ ਲੈ ਜਾਵੇ, ਉਹਨੂੰ ਗੁਰੂ ਕਿਹਾ ਜਾਂਦਾ। ਇੱਕ ਬੇਨਤੀ ਹੋਰ ਕਰਾਂਗਾ ਤਾਂ ਕਿ ਗੱਲ ਥੋੜ੍ਹੀ ਜਿਹੀ ਸੁਖੱਲੀ ਹੋਰ ਹੋ ਜਾਵੇ। ਇੱਕ ਰੁੱਖ ਦੇ ਥੱਲੇ ਤਿੰਨ ਬੰਦੇ ਗਏ, ਇੱਕ ਨੂੰ ਭੁੱਖ ਲੱਗੀ ਸੀ, ਉਹਨੇ ਆਖਿਆ ਰੁੱਖ ਦੇ ਉੱਤੇ ਫਲ ਬੜੇ ਕਮਾਲ ਦੇ ਨੇ। ਉਹਨੂੰ ਕੀ ਨਜ਼ਰ ਆ ਰਿਹਾ, ਰੁੱਖ ਦੇ ਉੱਤੇ ਲੱਗੇ ਹੋਏ ਫਲ ਨਜ਼ਰ ਆਏ। ਦੂਜਾ ਲੱਕੜਹਾਰਾ ਸੀ, ਕਾਰਪੈਂਟਰ ਸੀ, ਉਹ ਜਦੋਂ ਉਸ ਰੁੱਖ ਨੂੰ ਵੇਖਦਾ ਹੈ, ਤੱਕਦਾ ਹੈ, ਉਹ ਕਹਿੰਦਾ ਬੜੀ ਵੱਡੀ ਲੱਕੜ ਹੈ, ਜੇ ਮੈਂ ਇਹਨੂੰ ਵੱਢ ਲਵਾਂ ਤੇ ਮੇਰੇ ਘਰ ਦੀ ਛੱਤ ਪੈ ਜਾਵੇਗੀ, ਮੈਂ ਇਹਦਾ ਬਾਲਣ ਵੇਚ ਦੇਵਾਂਗਾ, ਬੜਾ ਫਾਇਦਾ ਹੋਵੇਗਾ, ਬੜਾ ਮੁਨਾਫਾ ਹੋਵੇਗਾ, ਲੱਕੜ ਰੁੱਖ ਇੱਕੋ ਹੀ ਹੈ। ਹੁਣ ਤੀਜਾ ਬੰਦਾ ਗਿਆ, ਉਹਨੂੰ ਭੁੱਖ ਵੀ ਨਹੀਂ ਲੱਗੀ, ਉਹ ਕੋਈ ਕਾਰਪੈਂਟਰ ਵੀ ਨਹੀਂ ਹੈ, ਲੱਕੜਹਾਰਾ ਵੀ ਨਹੀਂ ਹੈ, ਉਹਨੂੰ ਗਰਮੀ ਨੇ ਸਤਾਇਆ ਹੋਇਆ ਸੀ। ਹੁਣ ਉਸ ਰੁੱਖ ਨੂੰ ਵੇਂਹਦਾ ਹੈ, ਜਾ ਕੇ ਥੱਲੇ ਬਹਿ ਜਾਂਦਾ ਹੈ, ਆਪਣੀ ਗਰਮੀ ਨੂੰ ਦੂਰ ਕਰਦਾ ਹੈ, ਉਸ ਤਵਸ਼ ਤੋਂ ਬਚਦਾ ਹੈ, ਰੁੱਖ ਤੇ ਇੱਕੋ ਹੀ ਹੈ। ਇਸੇ ਤਰੀਕੇ ਨਾਲ ਸੰਸਾਰ ਸਾਡੇ ਸਾਰਿਆਂ ਲਈ ਇੱਕੋ ਜਿਹੀ ਹੈ, ਮੇਰੇ ਲਈ ਕੋਈ ਵੱਖਰਾ ਨਹੀਂ, ਤੁਹਾਡੇ ਲਈ ਕੋਈ ਵੱਖਰਾ ਨਹੀਂ। ਪਰ ਐਸਾ ਕਿਉਂ ਹੁੰਦਾ ਹੈ ਵੀ ਕੁਝ ਲੋਕ ਆਪਣੀ ਜ਼ਿੰਦਗੀ ਵਿੱਚ ਬੜੀ ਚੜ੍ਹਦੀ ਕਲਾ ਵਿੱਚ ਜੀਵਨ ਨੂੰ ਜਿਉਂਦੇ ਨੇ, ਕੁਝ ਲੋਕ ਜਿਹੜੇ ਨੇ ਉਹ ਢਹਿੰਦੀ ਕਲਾ ਵਿੱਚ, ਕੋਈ ਥੋੜ੍ਹੇ ਵਿੱਚ ਵੀ ਖੁਸ਼ ਹੈ ਤੇ ਕਿਸੇ ਕੋਲ ਬਹੁਤ ਆਵੇ ਤੇ ਤਾਂ ਵੀ ਉਹਦੇ ਚਿਹਰੇ ਉੱਤੇ ਕੀ ਹੈ, ਉਦਾਸੀ ਹੈ, ਚਿੰਤਾ ਹੈ। ਦੁਨੀਆਂ ਤੇ ਸਾਰਿਆਂ ਲਈ ਇੱਕੋ ਜਿਹੀ ਹੈ। ਮੈਂ ਅਕਸਰ ਇੱਕ ਉਦਾਹਰਣ ਦਿੰਦਾ, ਸਮੁੰਦਰ ਹੈ ਨਾ ਜੀ, ਜਿਨ੍ਹਾਂ ਦਾ ਕੋਈ ਸਮੁੰਦਰ ਵਿੱਚ ਡੁੱਬ ਕੇ ਮਰ ਗਿਆ ਉਹ ਕਹੇਗਾ ਸਮੁੰਦਰ ਬੜਾ ਦੁਖੀ ਹੈ, ਇਹ ਸਾਨੂੰ ਡੋਬ ਕੇ ਮਾਰਦਾ ਹੈ। ਤੇ ਜਿਨ੍ਹਾਂ ਦਾ ਕੋਈ ਸ਼ੌਂਕ ਨਾਲ ਤਰਨ ਲੱਗ ਪਿਆ ਉਹਨੇ ਆਖਿਆ ਕਮਾਲ ਹੈ, ਕੁਦਰਤ ਨੇ ਇੱਕ ਐਸੀ ਚੀਜ਼ ਸਿਰਜੀ ਹੈ ਵੀ ਸਾਡਾ ਬੱਚਾ ਉਹਦੀਆਂ ਲਹਿਰਾਂ ਦੇ ਉੱਤੇ ਤਰ ਰਿਹਾ ਹੈ। ਹੁਣ ਉਸੇ ਸਮੁੰਦਰ ਪ੍ਰਤੀ ਸਾਡਾ ਇੱਕ ਨਜ਼ਰੀਆ ਇੱਦਾਂ ਦਾ ਹੈ ਵੀ ਇਹ ਡੋਬਦਾ ਹੈ, ਤੇ ਕੋਈ ਡੁੱਬ ਰਿਹਾ ਸੀ ਤੇ ਸਮੁੰਦਰ ਦੀ ਛਾਲ ਆਈ ਤੇ ਉਹਨੇ ਚੁੱਕ ਕੇ ਬੰਦੇ ਨੂੰ ਬਾਹਰ ਮਾਰਿਆ, ਉਹ ਬਚ ਗਿਆ, ਉਹਨੇ ਆਖਿਆ ਨਹੀਂ ਸਮੁੰਦਰ ਬਚਾਉਂਦਾ ਹੈ।
ਸਮੁੰਦਰ ਨਾ ਡੋਬਦਾ ਹੈ ਤੇ ਨਾ ਬਚਾਉਂਦਾ ਹੈ, ਅਸਲ ਵਿੱਚ ਬੰਦੇ ਦੀ ਸਮਝ ਉਹਨੂੰ ਡੋਬਦੀ ਹੈ ਤੇ ਬੰਦੇ ਦੀ ਸਮਝ ਹੀ ਉਹਨੂੰ ਬਚਾਉਂਦੀ ਹੈ। ਸਮੁੰਦਰ ਤੇ ਆਪਣੇ ਸੁਭਾਅ ਵਿੱਚ ਹੈ, ਅੱਗ ਬਲ ਰਹੀ ਹੈ, ਕੋਈ ਸੜ ਕੇ ਮਰ ਗਿਆ, ਕਿਸੇ ਨੇ ਅੱਗ ਦੀ ਸਚੱਜੀ ਹੁਣ ਉਹ ਅੱਗ ਹੈ ਜਿਹੜੀ ਆਪਾਂ ਘਰਾਂ ਦੇ ਵਿੱਚ ਵਰਤਦੇ ਹਾਂ। ਇੱਕ ਜਿਹੜਾ ਅੱਗ ਦੇ ਵਿੱਚ ਸੜ ਗਿਆ ਉਹਨੇ ਅੱਗ ਨੂੰ ਗਾਲਾਂ ਕੱਢੀਆਂ, ਮੰਦਾ ਚੰਗਾ ਬੋਲਿਆ ਵੀ ਅੱਗ ਤੇ ਸਾੜ ਦਿੰਦੀ ਹੈ, ਇਹਨੇ ਤੇ ਸਾਡੇ ਟੱਬਰ ਦੇ ਇੰਨੇ ਜੀ ਸਾੜ ਦਿੱਤੇ। ਇੱਕ ਨੇ ਆਖਿਆ ਨਹੀਂ ਓਏ, ਅੱਗ ਸਾੜਦੀ ਨਹੀਂ, ਜੇ ਇਹ ਅੱਗ ਨਾ ਹੋਵੇ ਤੇ ਸਾਡੇ ਘਰਾਂ ਦੇ ਚੁੱਲ੍ਹੇ ਠੰਡੇ ਪੈ ਰਹਿਣ, ਕਿੰਨਾ ਰਿਜ਼ਕ ਇਹਦੇ ਉੱਤੇ ਪੱਕਦਾ ਹੈ, ਕਿੰਨਾ ਆਲਾ ਦੁਆਲਾ ਇਸੇ ਅੱਗ ਦੇ ਉੱਤੇ ਹੀ ਡਿਪੈਂਡ ਹੈ ਜਿਹਨੂੰ ਜੀਵਨ ਮਿਲਦਾ ਹੈ। ਇੱਕ ਨੂੰ ਅੱਗ ਜੀਵਨ ਦੇਣ ਵਾਲੀ ਲੱਗਦੀ ਹੈ, ਦੂਜੇ ਨੂੰ ਅੱਗ ਜਿਹੜੀ ਹੈ ਉਹ ਮਾਰਨ ਵਾਲੀ ਲੱਗਦੀ ਹੈ। ਫਰਕ ਕਿੱਥੇ ਹੈ? ਫਰਕ ਅੱਗ ਸਮੁੰਦਰ ਕੁਦਰਤ ਦੇ ਵਰਤਾਰੇ ਵਿੱਚ ਨਹੀਂ ਹੈ, ਫਰਕ ਸੰਸਾਰ ਵਿੱਚ ਨਹੀਂ ਹੈ। ਦੁਨੀਆਂ ਸਾਰਿਆਂ ਲਈ ਇੱਕੋ ਜਿਹੀ ਹੈ, ਪਰ ਜਿਹਦੇ ਕੋਲ ਗੁਰੂ ਵਾਲੀ ਮੱਤ, ਉਹ ਗਿਆਨ ਆ ਗਿਆ, ਜਿਹਨੇ ਗੁਰੂ ਕੋਲੋਂ ਜਾ ਕੇ ਉਹ ਸੁਰਮਾ ਪਵਾ ਲਿਆ, ਉਹਦੇ ਵਾਸਤੇ ਸੰਸਾਰ ਕੀ ਹੋ ਗਿਆ? ਇਹ ਰੱਬ ਦਾ ਬਾਗ ਹੈ। ਤੇ ਜਿਹਦੇ ਕੋਲ ਗੁਰੂ ਵਾਲੀ ਮੱਤ ਨਹੀਂ ਹੈਗੀ, ਉਹਦੇ ਲਈ ਸੰਸਾਰ ਦੁੱਖਾਂ ਦਾ ਸਾਗਰ ਹੈ। ਤੋ ਗੁਰੂ ਕੀ ਬਖਸ਼ਦਾ ਹੈ? ਸਤਿਗੁਰ ਦੀ ਬਾਣੀ ਨੇ ਆਖਿਆ, ਗੁਰੂ ਸਾਨੂੰ ਨਿਗਾਹ ਬਖਸ਼ਦਾ ਹੈ। ਗੁਰੂ ਸਾਡੀਆਂ ਅੱਖਾਂ ਵਿੱਚ ਉਹ ਸੁਰਮਾ ਪਾਉਂਦਾ ਹੈ ਜਿਹਦੇ ਨਾਲ ਅੱਖਾਂ ਵਿੱਚ ਚਮਕ ਆਉਂਦੀ ਹੈ, ਤੇ ਬੰਦਾ ਸੰਸਾਰ ਨੂੰ ਵੇਖਣ ਦੇ ਨਜ਼ਰੀਏ ਨੂੰ ਬਦਲ ਕੇ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਜਿਉਂਦਾ ਹੈ। ਤੋ ਮਹਾਰਾਜ ਦੀ ਬਾਣੀ ਵਿੱਚ ਭਗਤ ਧੰਨਾ ਜੀ ਦਾ ਇੱਕ ਵਾਕ ਹੈ, ਉਹ ਕਹਿੰਦੇ ਨੇ, ਭ੍ਰਮਤ ਫਿਰਤ ਬਹੁ ਜਨਮ ਬਿਲਾਨੇ। ਆਖਿਆ ਬੜਾ ਜੀਵਨ ਲੰਘ ਗਿਆ ਭਰਮਦਿਆਂ ਭਟਕਦਿਆਂ, ਤਨ ਸਰੀਰ ਮਨ ਮਨ ਹੋ ਗਿਆ, ਧਨ ਨਹੀਂ ਧੀਰੇ, ਤਨ ਮਨ ਤੇ ਧਨ ਧੀਰਜ ਹੀ ਨਹੀਂ ਸੀ ਫੜ ਰਿਹਾ, ਭਟਕ ਰਿਹਾ ਸੀ ਮੈਂ। ਪ੍ਰਮਤ ਫਿਰਤ ਬਹੁ ਜਨਮ

ਕੋਈ ਪੱਤਾ ਉਸ ਜੰਗਲ ਦਾ, ਕੋਈ ਬੂਟੀ ਜੀਵਨ ਦੇਣ ਵਾਲੀ ਸੀ ਤੇ ਕੋਈ ਬੂਟੀ ਜਿਹੜੀ ਹੈ ਉਹ ਜੀਵਨ ਮੌਤ ਦੇਣ ਵਾਲੀ ਸੀ, ਮੈਨੂੰ ਪਛਾਣ ਹੀ ਕੋਈ ਨਹੀਂ ਸੀ। ਲਾਲਚ, ਬੇਖ, ਕਾਮ, ਲੁਬਧ ਰਾਤਾ, ਮਨ ਬਿਸਰੇ ਪ੍ਰਭ ਹੀਰੇ। ਉਹਦਾ ਰੀਜ਼ਨ ਕੀ ਸੀ? ਆਖਿਆ ਮਨ ਦੇ ਵਿੱਚੋਂ ਉਸ ਪ੍ਰਭੂ ਦਾ ਗਿਆਨ ਜਿਹੜਾ ਉੱਤਮ ਗਿਆਨ ਸੀ ਉਹਨੂੰ ਮੈਂ ਆਪਣੇ ਜੀਵਨ ਵਿੱਚੋਂ ਵਿਸਾਰ ਛੱਡਿਆ, ਮੈਨੂੰ ਸਾਰੀ ਕੋਈ ਨਹੀਂ ਸੀ। ਆ ਜਿਹੜੇ 1430 ਅੰਕ ਨੇ ਨਾ ਸਾਧ ਸੰਗਤ, ਇਹ ਗਿਆਨ ਨੇ। ਇਹਨੂੰ ਅਸੀਂ ਸਿਰਫ ਕਈ ਵਾਰ ਕੀ ਸਮਝ ਲਿਆ ਵੀ ਬੰਦਾ ਆਇਆ ਮੱਥਾ ਟੇਕਿਆ। ਤੁਸੀਂ ਦੱਸੋ ਦੁਨੀਆਂ ਦੀ ਕੋਈ ਅਨਦਰ ਕਮਿਊਨਿਟੀ ਹੈ ਜਿਹੜੀ ਏਦਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਨਮਸਕਾਰ ਕਰਦੀ ਹੋਵੇ? ਕੋਈ ਨਹੀਂ ਹੈਗੀ। ਬਾਈਬਲ ਹੈਗੀ ਹੈ, ਪਰ ਜਦੋਂ ਤੁਸੀਂ ਚਰਚ ਵਿੱਚ ਵੇਖੋਗੇ ਤੇ ਉੱਥੇ ਸਲੀਬ ਟੰਗੀ ਹੋਈ, ਸਾਹਮਣੇ ਸਲੀਬ ਲੱਗੀ ਹੋਈ ਹੈ। ਲੋਕ ਜਾਂਦੇ ਨੇ ਸਲੀਬ ਦੇ ਅੱਗੇ ਖਲੋਂਦੇ ਨੇ ਤੇ ਵਾਪਸ ਪਰਤਾਉਂਦੇ ਨੇ। ਹਾਂ, ਜੇ ਪਾਦਰੀ ਲਾਗੇ ਕਿਤੇ ਬੋਲਦਾ ਹੋਵੇ, ਬਹਿ ਕੇ ਸੁਣ ਲਿਆ ਯਹੋਵਾ ਦੀਆਂ ਕਹਾਣੀਆਂ ਜਾਂ ਈਸਾ ਦੀਆਂ ਕਹਾਣੀਆਂ ਸੁਣ ਕੇ ਲੋਕ ਵਾਪਸ ਆ ਗਏ, ਉਹਨਾਂ ਦਾ ਧਰਮ ਇੱਥੇ ਹੀ ਫਿਨਿਸ਼ ਹੋ ਗਿਆ। ਤੁਸੀਂ ਮਸੀਤ ਵਿੱਚ ਚਲੇ ਜਾਓ, ਉੱਥੇ ਕੁਝ ਨਹੀਂ ਹੈ, ਬਿਲਕੁਲ ਖਾਲੀ ਹੈ। ਉੱਥੇ ਕੋਈ ਜਿਵੇਂ ਆਪਣੇ ਗੁੜ ਕੇ ਪੋਥੀਆਂ ਪਏ ਹੁੰਦੇ ਨੇ, ਇੱਦਾਂ ਕੋਈ ਲਿਟਰੇਚਰ ਪਿਆ ਹੈ। ਪਾਦਰੀ ਨੇ ਉਹਨਾਂ ਦੇ ਜਿਹੜਾ ਮੁੱਲਾ ਹੈ ਉਹਨੇ ਬਾਂਗ ਦੇ ਦਿੱਤੀ, ਠੀਕ ਹੈ, ਉਹ ਵੀ ਵਾਪਸ ਆ ਗਏ। ਇਸੇ ਤਰੀਕੇ ਨਾਲ ਤੁਸੀਂ ਕਿਸੇ ਮੰਦਿਰ ਵਿੱਚ ਚਲੇ ਜਾਓ, ਉੱਥੇ ਬੁੱਤ ਪਏ ਹੋਏ ਨੇ, ਪੱਥਰਾਂ ਦੇ ਬੁੱਤ ਜਿਹੜੇ ਨੇ ਉਹ ਪਏ ਹੋਏ ਨੇ। ਲੋਕ ਮੰਦਿਰ ਵਿੱਚ ਜਾ ਕੇ ਬੁੱਤ ਨੂੰ ਮੱਥਾ ਟੇਕ ਕੇ ਵਾਪਸ ਪਰਤਾਉਂਦੇ ਨੇ। ਵਾਹਿਦ ਇੱਕੋ ਇੱਕ ਕੌਮ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੀ ਹੈ, ਪਰ ਬਦਕਿਸਮਤੀ ਕੌਮ ਦੀ ਇਹ ਹੈ ਵੀ ਉਸ ਗੁਰੂ ਗ੍ਰੰਥ ਸਾਹਿਬ ਦਾ ਰਮਾਲਾ ਚੁੱਕ ਕੇ ਇਹਦੇ ਵਿੱਚ ਲਿਖਿਆ ਕੀ ਹੈ ਇਹਨੂੰ ਕਦੀ ਨਹੀਂ ਪੜ੍ਹਦੀ, ਇਹਨੂੰ ਕਦੀ ਨਹੀਂ ਵਿਚਾਰਦੀ। ਮਹਾਰਾਜ ਨੇ ਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ, ਆਖਿਆ ਬੁੱਤਾਂ ਨੂੰ ਪੂਜ ਪੂਜ ਕੇ ਹਿੰਦੂ ਆਤਮਕ ਮੌਤੇ ਮਰ ਗਿਆ, ਹਿੰਦੂ ਖਤਮ ਹੋ ਗਿਆ, ਡੈਡ ਹੋ ਗਿਆ। ਕਿਉਂ? ਕਿਉਂਕਿ ਗਿਆਨ ਦੇ ਨਾਲ ਉਹਨੇ ਸਾਂਝ ਨਹੀਂ ਬਣਾਈ। ਉਹ ਬੁੱਤ ਪੂਜੀ ਜਾ ਰਿਹਾ ਹੈ, ਉਹਦੇ ਅੱਗੇ ਪੱਥਰ ਰੱਖ ਦਿੱਤਾ, ਉਹ ਲਗਾਤਾਰ ਕੰਟੀਨਿਊ ਜਿਹੜਾ ਹੈ ਪੱਥਰ ਨੂੰ ਮੱਥਾ ਟੇਕ ਟੇਕ ਕੇ ਮਰ ਗਿਆ। ਇਖਲਾਕ ਕੋਈ ਨਹੀਂ ਰਿਹਾ, ਅੰਦਰੋਂ ਖਤਮ ਹੋ ਗਿਆ। ਕਿਉਂਕਿ ਜਿਹੜਾ ਵਿਜ਼ਡਮ ਹੈ, ਜਿਹੜਾ ਗਿਆਨ ਹੈ, ਉਹਦੇ ਰਾਹੀਂ ਬੰਦੇ ਨੇ ਜਾਗਣਾ ਹੈ। ਬੁੱਤ ਨੂੰ ਪੂਜ ਕੇ ਕੁਝ ਨਹੀਂ ਹੋਣਾ। ਤੋ ਬਾਬਾ ਜੀ ਨੇ ਬਾਣੀ ਚ ਲਿਖਿਆ, ਆਖਿਆ ਬੁੱਤ ਪੂਜ ਪੂਜ ਹਿੰਦੂ ਮੂਏ, ਬੁੱਤਾਂ ਨੂੰ ਪੂਜ ਪੂਜ ਕੇ ਹਿੰਦੂ ਮਰ ਗਿਆ। ਕਿਵੇਂ ਮਰਿਆ? ਅੰਦਰੋਂ ਮਰ ਗਿਆ, ਕਿਉਂਕਿ ਗਿਆਨ ਦੇ ਨਾਲੋਂ ਟੁੱਟ ਗਿਆ। ਸਮਝੇ ਨਾ ਬੇਨਤੀ ਨੂੰ। ਹੁਣ ਜਿਵੇਂ ਹਿੰਦੂਇਜ਼ਮ ਦਾ ਇੱਕ ਬੜਾ ਪ੍ਰਸਿੱਧ ਗ੍ਰੰਥ ਹੈ, ਉਹਨੂੰ ਕਹਿੰਦੇ ਨੇ ਗੀਤਾ, ਕ੍ਰਿਸ਼ਨ ਦੀ ਉਚਾਰਨ ਕੀਤੀ ਹੋਈ ਹੈ, ਮੰਨਿਆ ਜਾਂਦਾ ਉਹਨਾਂ ਦਾ, ਮੰਨਿਆ ਜਾਂਦਾ ਵੀ ਉਹ ਗੀਤਾ ਜਿਹੜਾ ਹੈ, ਦੋ ਗੀਤਾ ਨੇ, ਇੱਕ ਕ੍ਰਿਸ਼ਨ ਦੀ ਗੀਤਾ ਹੈ, ਇੱਕ ਹੋਰ ਗੀਤਾ ਹੈ, ਮੈਨੂੰ ਉਹਦਾ ਥੋੜ੍ਹਾ ਜਿਹਾ ਨਾਂ ਵਿਸਰ ਗਿਆ। ਤੋ ਉਹ ਦੋ ਗੀਤਾ ਨੇ ਤੇ ਗਿਆਨ ਨਾਲ ਭਰੀਆਂ ਪਈਆਂ ਨੇ, ਪਰ ਬ੍ਰਾਹਮਣ ਚਲਾਕ ਸੀ, ਉਹਨੇ ਕੀ ਕੀਤਾ, ਉਹਨੇ ਹਿੰਦੂ ਨੂੰ ਵੀ ਗੀਤਾ ਨੂੰ ਤੋੜ ਕੇ ਕ੍ਰਿਸ਼ਨ ਦੀ ਮੂਰਤੀ ਬਣਾ ਕੇ ਤੇ ਸਾਹਮਣੇ ਰੱਖ ਦਿੱਤੀ। ਅੱਜ ਹਿੰਦੂ ਕ੍ਰਿਸ਼ਨ ਦੀ ਗੀਤਾ ਨਹੀਂ ਪੜ੍ਹਦਾ, ਪਰ ਕ੍ਰਿਸ਼ਨ ਦੀ ਮੂਰਤੀ ਨੂੰ ਮੱਥੇ ਟੇਕ ਰਿਹਾ। ਜੇ ਗੀਤਾ ਪੜ੍ਹੇਗਾ ਕੋਈ ਸਮਝ ਲੱਗੇਗੀ, ਕੋਈ ਗਿਆਨ ਮਿਲੇਗਾ, ਪਰ ਕ੍ਰਿਸ਼ਨ ਦੀ ਮੂਰਤੀ ਨੂੰ ਜਿੰਨਾ ਮਰਜ਼ੀ ਪੂਜੀ ਜਾਓ। ਮੰਨ ਲਓ ਇੱਦਾਂ ਦੀ ਗੱਲ ਹੈ ਵੀ ਇੱਥੇ ਗੁਰੂ ਨਾਨਕ ਸਾਹਿਬ ਦੀ ਕੋਈ ਸੋ ਕਾਲਡ ਮੂਰਤੀ ਲਾ ਦਿਓ, ਗੁਰੂ ਗ੍ਰੰਥ ਸਾਹਿਬ ਦੀ ਤੇ ਲੋੜ ਕੋਈ ਨਹੀਂ। ਤੇ ਜਿਸ ਦਿਨ ਸਿੱਖਾਂ ਨੇ ਗੁਰਦੁਆਰਿਆਂ ਵਿੱਚ ਇਹ ਕੰਮ ਸ਼ੁਰੂ ਕਰ ਲਿਆ ਵੀ ਗੁਰੂਆਂ ਦੀਆਂ ਫੋਟੋਆਂ ਲਾ ਦਿਓ, ਤਸਵੀਰਾਂ ਲਾ ਦਿਓ, ਮੂਰਤੀਆਂ ਲਾ ਦਿਓ ਬੁੱਤ, ਉਸ ਦਿਨ ਸਿੱਖੀ ਬਿਲਕੁਲ ਇੱਦਾਂ ਕਹਿ ਲਓ ਵੀ ਉਹ ਐਂਡ ਹੋਵੇਗਾ, ਅਖੀਰ ਹੋਵੇਗਾ, ਮੌਤ ਵਾਲੇ ਬੰਨੇ ਅਸੀਂ ਤੁਰ ਗਏ। ਤੋ ਬਾਬਾ ਜੀ ਨੇ ਕਿਹਾ ਹਿੰਦੂ ਬੁੱਤ ਪੂਜ ਪੂਜ ਕੇ ਮਰ ਗਿਆ, ਉਹਦੇ ਸਾਹਮਣੇ ਪੱਥਰ ਰੱਖ ਦਿੱਤਾ ਕਿਸੇ ਨੇ, ਕੋਈ ਨਿਗਾਹ ਜਾਂ ਮੰਦਿਰ ਸਥਾਪਿਤ ਕਰਕੇ ਇੱਕ ਪੱਥਰ ਲਿਆਣ ਕੇ ਉਹਦੇ ਅੱਗੇ ਰੱਖ ਦਿੱਤਾ, ਪਰ ਗਿਆਨ ਨਾਲ ਤੇ ਉਹਦੀ ਸਾਂਝ ਹੀ ਕੋਈ ਨਾ ਪਈ, ਗਿਆਨ ਨਾਲ ਉਹ ਜੁੜਿਆ ਨਹੀਂ। ਤੇ ਜਿਹੜੇ ਸਿੱਖਾਂ ਨੂੰ ਜੋੜਿਆ ਹੀ ਬਾਬੇ ਨੇ ਗਿਆਨ ਦੇ ਨਾਲ ਹੈ, ਉਹ ਵੀ ਆਣ ਕੇ ਇਹੋ ਹੀ ਕਰਦੇ ਨੇ, ਉਸੇ ਰੋਹ ਰੀਤ ਨੂੰ ਫੋਲੋ ਕਰਦੇ ਨੇ, ਉਹ ਵੀ ਬੈਠ ਕੇ ਗੱਲਾਂ ਨੂੰ ਵਿਚਾਰਦੇ ਨਹੀਂ, ਕਦੀ ਸਮਝਦੇ ਨਹੀਂ। ਉਹਨਾਂ ਦਾ ਵੀ ਇਹੋ ਹੀ ਦੌਰ ਬਣ ਗਿਆ ਵੀ ਆਉਂਦੇ ਨੇ ਮੱਥਾ ਟੇਕਿਆ, ਜਿਹਨਾਂ ਪੈਰਾਂ ਨਾਲ ਬੰਦਾ ਆਇਆ ਉਸੇ ਪੈਰਾਂ ਨਾਲ ਤੇਜ਼ੀ ਨਾਲ ਭੱਜ ਗਿਆ, ਫਰਕ ਤੇ ਕੋਈ ਨਹੀਂ ਪਿਆ। ਤੋ ਬਾਬਾ ਜੀ ਨੇ ਪਤਾ ਕੀ ਆਖਿਆ? ਹੁਣ ਵੇਖੋ ਇਹ ਗੱਲ ਨਾ ਜਦੋਂ ਕਿ ਸਾਡੇ ਆਪਣੇ ਉੱਤੇ ਆਉਂਦੀ ਹੈ, ਸਾਨੂੰ ਇੱਦਾਂ ਲੱਗਦਾ ਹੈ ਵੀ ਅਸੀਂ ਕੋਈ ਧਰਮ ਦੇ ਖਿਲਾਫ਼ ਬੋਲ ਰਹੇ ਹਾਂ, ਪਰ ਚੇਤਾ ਰੱਖੋ ਇਹ ਬਾਣੀ ਦੇ ਵਾਕ ਨੇ, ਇਹ ਸਾਡੇ ਤੇ ਵੀ ਹੈ। ਜਿਹੜਾ ਬਾਬਾ ਹਿੰਦੂ ਦਾ ਲਿਹਾਜ਼ ਨਹੀਂ ਕਰ ਰਿਹਾ, ਮੁਸਲਮਾਨ ਦਾ ਲਿਹਾਜ਼ ਨਹੀਂ ਕਰ ਰਿਹਾ, ਉਹ ਆਪਣੇ ਸਿੱਖਾਂ ਦਾ ਕਿਵੇਂ ਕਰੇਗਾ? ਤੋ ਬਾਬਾ ਜੀ ਨੇ ਕਿਹਾ ਬੁੱਤ ਪੂਜ ਪੂਜ ਹਿੰਦੂ ਮੂਏ, ਆਖਿਆ ਬੁੱਤ ਪੂਜ ਪੂਜ ਕੇ ਹਿੰਦੂ ਮਰ ਗਿਆ, ਅੰਦਰੋਂ ਖਤਮ ਹੋ ਗਿਆ। ਤੁਰਕ ਮੂਏ ਸਿਰ ਨਾਈ, ਤੁਰਕ ਕਿਵੇਂ ਮਰਿਆ, ਮੁਸਲਮਾਨ ਕਿਵੇਂ ਮਰ ਗਿਆ, ਉਹਨੂੰ ਬਸ ਇਹੋ ਹੀ ਹੈ ਵੀ ਇੱਧਰਲੇ ਬੰਨੇ ਮੱਥਾ ਟੇਕਣਾ ਚਾਹੀਦਾ।

ਤੁਸੀਂ ਵੇਖੋ ਜਿਹੜਾ ਮੁਸਲਮਾਨ ਹੁੰਦਾ ਉਹ ਖਾਸ ਦਿਸ਼ਾ ਵਾਲੇ ਪੱਛਮ ਵਾਲੇ ਬੰਨੇ ਸਿਰ ਝੁਕਾਉਂਦਾ, ਕਿਉਂਕਿ ਉੱਧਰ ਕੀ ਹੈ, ਉੱਧਰ ਮੱਕਾ ਹੈ ਉਹਨਾਂ ਦਾ। ਉਹਨੂੰ ਬਸ ਇਹੋ ਹੀ ਰਿਲੀਜੀਅਸ ਫੇਥ ਉਹਦਾ ਇਹੋ ਹੀ ਹੈ, ਵਿਸ਼ਵਾਸ ਇਹੋ ਹੀ ਹੈ ਵੀ ਭਗਵਾਨ ਜਿਹੜਾ ਹੈ, ਅੱਲਾ ਜਿਹੜਾ ਹੈ, ਉਹ ਮੱਕੇ ਵਿੱਚ ਰਹਿੰਦਾ। ਇਸ ਕਰਕੇ ਜਦੋਂ ਵੀ ਤੁਸੀਂ ਮੱਥਾ ਟੇਕਣਾ ਤੇ ਕਿੱਧਰ ਨੂੰ ਮੂੰਹ ਕਰਨਾ, ਪੱਛਮ ਵੱਲ ਨੂੰ, ਪੱਛਮ ਵੱਲ ਨੂੰ ਹੀ ਮੂੰਹ ਕਰਕੇ ਉਹ ਨਮਾਜ਼ ਪੜ੍ਹਦੇ ਨੇ। ਟ੍ਰੇਨ ਵਿੱਚ ਵੀ ਬੈਠੇ ਹੋਣਗੇ ਤੇ ਮੂੰਹ ਉਹਨਾਂ ਦਾ ਕਿੱਧਰ ਨੂੰ ਹੋਵੇਗਾ, ਪੱਛਮ ਵੱਲ ਨੂੰ। ਜਹਾਜ਼ ਵਿੱਚ ਬੈਠੇ ਹੋਣਗੇ ਤਾਂ ਵੀ, ਹਾਲਾਂਕਿ ਸਪੇਸ ਇੱਦਾਂ ਦੀ ਚੀਜ਼ ਹੈ ਜਿੱਥੇ ਦਿਸ਼ਾ ਨੂੰ ਕਾਊਂਟ ਨਹੀਂ ਕੀਤਾ ਜਾ ਸਕਦਾ। ਉੱਥੇ ਕਿਹੜੇ ਬੰਨੇ ਜਹਾਜ਼ ਉੱਡ ਰਿਹਾ, ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਵੇਖੋਗੇ ਤੁਸੀਂ? ਤੇ ਜੇ ਬਿਲਕੁਲ ਹੀ ਬੰਦਾ ਮੰਨ ਲਓ ਮੱਕੇ ਦੇ ਉੱਤੋਂ ਦੀ ਜਹਾਜ਼ ਲੰਘ ਰਿਹਾ, ਫਿਰ ਮੂੰਹ ਫਿਰ ਵੀ ਤੇ ਕਿਸੇ ਪਾਸੇ ਨੂੰ, ਹੁਣ ਥੱਲੇ ਨੂੰ ਤੇ ਸਿਰ ਕਰੇਗਾ ਨਹੀਂ ਨਾ ਬੰਦਾ, ਫਿਰ ਵੀ ਨਮਾਜ਼ ਤੇ ਕਿਸੇ ਬੰਨੇ ਨੂੰ ਪੜ੍ਹਨੀ ਪਵੇਗੀ ਨਾ। ਜੇ ਮੰਨ ਲਓ ਮੱਕੇ ਦੇ ਉੱਤੋਂ ਦੀ, ਸਾਊਦੀ ਅਰਬ ਦੇ ਉੱਤੋਂ ਦੀ ਜਹਾਜ਼ ਲੰਘ ਰਿਹਾ ਤੇ ਆਖਿਆ, ਉਹ ਇਸੇ ਚਰਚਾ ਵਿੱਚ ਪੈ ਗਿਆ। ਉਹਨੂੰ ਇਹ ਲੱਗਣ ਲੱਗਾ ਵੀ ਐਸ ਬੰਨੇ ਮੂੰਹ ਕਰੋ, ਇੱਥੋਂ ਹੀ ਕਲਿਆਣ ਹੋਣਾ। ਤੁਰਕ ਮੂਏ ਸਿਰ ਨਾਈ ਓਏ ਲੇ ਜ਼ਾਰੇ। ਹਿੰਦੂ ਕਹਿੰਦਾ ਬੰਦੇ ਨੂੰ ਸਾੜ ਦਿਓ, ਜਿਵੇਂ ਆ ਮੌਤ ਹੁੰਦੀ ਹੈ ਤੇ ਹਿੰਦੂਇਜ਼ਮ ਦੇ ਵਿੱਚ ਕੀ ਹੈ ਵੀ ਬੰਦੇ ਨੂੰ ਸਾੜ ਦਿੱਤਾ ਜਾਂਦਾ। ਹਾਲਾਂਕਿ ਸਿੱਖਾਂ ਵਿੱਚ ਇੱਦਾਂ ਦਾ ਕੁਝ ਨਹੀਂ ਹੈ, ਸਿੱਖਾਂ ਵਿੱਚ ਇਹ ਹੈ ਵੀ ਜਿਹੜੀ ਅਵੇਲੇਬਿਲਟੀ ਹੈ ਉਹਨੂੰ ਯੂਜ਼ ਕਰ ਲਓ ਤੁਸੀਂ, ਜੇ ਸਾੜ ਸਕਦੇ ਹੋ ਸਾੜ ਦਿਓ, ਜੇ ਸਾੜਨ ਦੀ ਵਿਧੀ ਨਹੀਂ ਹੈਗੀ ਰੋੜ ਦਿਓ, ਜੇ ਰੋੜਨ ਦਾ ਤਰੀਕਾ ਨਹੀਂ ਹੈਗਾ ਤੇ ਜਿਹੜਾ ਵੀ ਤਰੀਕਾ ਬੈਟਰ ਹੈ ਉਹਦੇ ਨਾਲ ਤੁਸੀਂ ਬੰਦੇ ਦੇ ਸਰੀਰ ਨੂੰ ਸਾਂਭ ਸਕਦੇ ਹੋ, ਕਿਉਂਕਿ ਉਹ ਮੁਰਦਾ ਹੈ, ਉਹਦਾ ਹੁਣ ਕੋਈ ਉਹਨੂੰ ਫਰਕ ਨਹੀਂ ਪੈਂਦਾ ਇਸ ਚੀਜ਼ ਦਾ। ਅਸੀਂ ਤਾਂ ਗਿਆਨ ਤੋਂ ਸਖਣੇ ਕਈ ਵਾਰ ਇਹਨਾਂ ਚੀਜ਼ਾਂ ਨੂੰ ਵੀ ਬੜਾ ਫੋਲੋ ਕਰਦੇ ਹਾਂ, ਮੰਨਦੇ ਹਾਂ। ਹੁਣ ਬੰਦਾ ਇੱਥੇ ਚੜ੍ਹਾਈ ਕਰ ਗਿਆ, ਬੰਦਾ ਕਹਿੰਦਾ ਨਹੀਂ ਇੰਡੀਆ ਜਾਓਗੇ, ਫਿਰ ਉਹਦੀ ਸੀਟ ਵੱਖਰੀ ਬੁੱਕ ਕੀਤੀ ਬੰਦੇ ਨੇ, 1.5-2 ਲੱਖ ਰੁਪਈਆ ਲਾ ਕੇ ਇੱਦਾਂ ਸੀਟ ਇੱਕ ਅੱਡ ਬੁੱਕ ਕੀਤੀ ਵੀ ਨਹੀਂ ਸਾਡੇ ਸੈਂਟੀਮੈਂਟ ਨੇ, ਸਾਡੀਆਂ ਭਾਵਨਾਵਾਂ ਨੇ। ਮਤਲਬ ਭਾਵਨਾਵਾਂ ਨਹੀਂ ਤੇ ਸਾਨੂੰ ਤਬਾਹ ਕੀਤਾ ਹੋਇਆ। ਮੁਸ਼ਕਲ ਇਹ ਵੀ ਹੈ, ਕਿਸੇ ਦੀ ਭਾਵਨਾ ਕਿਸੇ ਬੰਨੇ ਜੁੜੀ ਹੈ, ਕਿਸੇ ਦੀ ਭਾਵਨਾ ਕਿਸੇ, ਅਸਲ ਵਿੱਚ ਭਾਵਨਾ ਦੇ ਮਗਰ ਨਹੀਂ ਲੱਗਣਾ ਚਾਹੀਦਾ, ਸੱਚ ਦੇ ਮਗਰ ਲੱਗੋ। ਜ਼ਿੰਦਗੀ ਵਿੱਚ ਫੈਸਲਾ ਲੈਣਾ ਹੋਵੇ ਨਾ ਤੇ ਜਜ਼ਬਾਤ ਜਿਹੜੇ ਨੇ ਇਹਨਾਂ ਨੂੰ ਨਹੀਂ ਵੇਖਣਾ ਚਾਹੀਦਾ ਵੀ ਜਜ਼ਬਾਤ ਕੀ ਹੈ, ਵੇਖੋ ਸੱਚ ਕੀ ਹੈ। ਕੋਈ ਵੀ ਫੈਸਲਾ ਲਾਈਫ ਦਾ ਲੈਣਾ ਹੋਵੇ ਕਿ ਦੋ ਚੀਜ਼ਾਂ ਨੇ, ਇੱਕ ਸੱਚ ਹੈ ਇੱਕ ਝੂਠ ਹੈ। ਤੁਸੀਂ ਕਹੋ ਜੀ ਮੇਰਾ ਜਜ਼ਬਾਤ ਨਹੀਂ, ਜਜ਼ਬਾਤ ਨਹੀਂ, ਭਾਵਨਾਵਾਂ ਨਹੀਂ, ਇਹ ਵੇਖੋ ਵੀ ਸੱਚ ਕੀ ਹੈ। ਜੇ ਸੱਚ ਆਹ ਵਾਲਾ ਪਾਸਾ ਹੈ ਫਿਰ ਭਾਵਨਾ ਜੇ ਇੱਧਰ ਨੂੰ ਵੀ ਜਾਂਦੀ ਹੋਵੇ ਤੇ ਮੋੜ ਦੋ ਉਹਨੂੰ, ਇੱਧਰ ਨੂੰ ਕਰੋ। ਇਸ ਕਰਕੇ ਅਸੀਂ ਆਪਣੀ ਲਾਈਫ ਦੇ ਫੈਸਲੇ ਕਿਵੇਂ ਲੈਣੇ, ਭਾਵਨਾ ਦੇ ਵੱਸ ਪੈ ਕੇ। ਮੇਰੀ ਭਾਵਨਾ ਸੀ, ਜਜ਼ਬਾਤ ਜੁੜੇ ਸੀ, ਵੇਖੋ ਜਜ਼ਬਾਤ ਜੁੜੇ ਸੀ, ਤੁਸੀਂ ਜਿਉਂਦਿਆਂ ਜੀ ਮਾਂ ਪਿਓ ਦੀ ਸੇਵਾ ਕਰ ਲਈ ਜਿੰਨੀ ਕਰਨੀ ਸੀ, ਜਿਉਂਦਿਆਂ ਜੀ ਜਹਾਜ਼ ਦੇ ਬਥੇਰੇ ਝੂੜੇ ਦਵਾ ਤੇ ਬੇਬੇ ਨੂੰ ਬਾਪੂ ਨੂੰ। ਤੋ ਇਹ ਜ਼ਰੂਰੀ ਨਹੀਂ ਹੈ ਵੀ ਆਪਾਂ ਲੋਕ ਲੱਜਿਆ ਲਈ ਇਹ ਸਾਰੇ ਕੰਮ ਕਰਨੇ ਨੇ। ਮਤਲਬ ਜਿਵੇਂ ਤੁਹਾਡਾ ਆਪਣੀ ਮਾਂ ਨਾਲ, ਤੁਹਾਡਾ ਆਪਣੇ ਪਿਤਾ ਨਾਲ ਕਿੰਨੀ ਮੁਹੱਬਤ ਹੈ, ਇਹ ਸੰਸਾਰ ਥੋੜ੍ਹਾ ਡਿਫਾਈਨ ਕਰੇਗਾ, ਦੁਨੀਆਂ ਥੋੜ੍ਹਾ ਦੱਸੇਗੀ ਤੁਹਾਨੂੰ। ਤੇ ਜੇ ਤੁਸੀਂ ਦੁਨੀਆਂ ਦੇ ਉੱਤੋਂ ਕੋਈ ਵੈਲੀਡਿਟੀ ਲੈਣੀ ਹੈ, ਦੁਨੀਆਂ ਨੇ ਤੁਹਾਨੂੰ ਵੈਲੀਡੇਟ ਕਰਨਾ, ਫਿਰ ਠੀਕ ਹੈ, ਫਿਰ ਤਾਂ ਨਿਬੜੀ ਗੱਲ। ਤੋ ਅਸੀਂ ਬਹੁਤਾ ਕਿਹਦੇ ਉੱਤੇ ਫੋਕਸ ਕਰ ਰਹੇ ਹਾਂ? ਬੰਦਾ ਕਹਿੰਦਾ ਜੀ ਮੇਰੀ ਭਾਵਨਾ ਹੈ। ਇੱਥੇ ਗੁਰਦੁਆਰਿਆਂ ਵਿੱਚ ਕਈ ਵਾਰ ਇੱਦਾਂ ਹੁੰਦਾ, ਮੈਂ ਇਹ ਗੱਲ ਕਹਿੰਦਾ ਹੁੰਦਾ ਵੀ ਹੁਣ ਤੁਸੀਂ ਇੱਥੇ ਬੈਠੇ ਹੋ, ਚਲੋ ਦੀਵਾਨ ਇਸ ਹਾਲ ਵਿੱਚ ਚੱਲਣ ਡਿਆ, ਦੂਜੇ ਹਾਲ ਵਿੱਚ ਖੰਡਪੜ ਸਾਹਿਬ ਹੈ, ਚਲੋ ਬਹਿ ਕੇ ਸੁਣੋ। ਹੁਣ ਇੱਕ ਖਾਲੀ ਹਾਲ ਹੈ ਗੁਰਦੁਆਰੇ ਦਾ, ਬਿਲਕੁਲ ਉੱਥੇ ਕੋਈ ਭਾਈ ਨਹੀਂ, ਈਵਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ, ਕੋਈ ਨਹੀਂ ਹੈ। ਬੰਦਾ ਆਇਆ ਗੁਰਦੁਆਰੇ, ਮੱਥਾ ਇੱਥੇ ਟੇਕਿਆ ਤੇ ਬਹਿ ਕਿੱਥੇ ਗਿਆ? ਜਿਹੜਾ ਹਾਲ ਬਿਲਕੁਲ ਖਾਲੀ ਸੀ, ਜਿੱਥੇ ਕੋਈ ਵੀ ਨਹੀਂ ਸੀ ਹੈਗਾ, ਉੱਥੇ ਨੁੱਕਰ ਜੀ 'ਚ ਵੜ ਕੇ ਬਹਿ ਗਿਆ। ਤੋ ਮੈਂ ਇੱਕ ਸੱਜਣ ਨੂੰ ਕਿਹਾ, ਮੈਂ ਹੈ ਜੀ ਤੁਸੀਂ ਭਾਈ ਸਾਹਿਬ ਇੱਥੇ ਬੈਠੇ ਕੀ ਕਰਦੇ ਹੋ? ਉਹ ਕਹਿੰਦਾ ਵੀ ਵੈਸੇ ਹੀ ਇੱਥੇ ਸ਼ਾਂਤੀ ਜੀ ਮਿਲਦੀ, ਮਤਲਬ ਸ਼ਾਂਤੀ ਮਿਲਦੀ। ਅੱਛਾ ਠੀਕ ਹੈ। ਮੈਂ ਕਿਹਾ ਵੀ ਇੱਥੋਂ ਉੱਠੋ, ਜਾ ਕੇ ਦੀਵਾਨ ਹਾਲ 'ਚ ਬੈਠੋ, ਕੋਈ ਬਾਣੀ ਦਾ ਸ਼ਬਦ ਸੁਣੋ, ਕੋਈ ਕੀਰਤਨ ਸੁਣੋ, ਜਿਹੜਾ ਮੇਨ ਪਰਪਜ਼ ਹੈ ਆਪਣਾ। ਪਤਾ ਨਹੀਂ ਬੰਦਾ ਸੁੰਨਸਾਨ ਜਗ੍ਹਾ ਦੇ ਉੱਤੇ ਨਾ, ਜਿਵੇਂ ਬੰਦਾ ਚੂਹਾ ਹੁੰਦਾ ਖੁੱਡਾਂ 'ਚ ਵੜੀ ਜਾਂਦਾ। ਤੋ ਇਹ ਸਾਡੀ ਸਮੱਸਿਆ ਬਣ ਗਈ। ਅਸੀਂ ਜਿਹੜਾ ਗਿਆਨ ਹੈ, ਜਿਹੜੀ ਸਮਝ ਹੈ, ਉਹਦੇ ਨਾਲੋਂ ਬਿਲਕੁਲ ਹੀ ਨਾਤਾ ਤੋੜ ਲਿਆ, ਬਿਲਕੁਲ ਹੀ ਨਾਤਾ। ਮੰਨ ਲਓ ਹੁਣ ਤੁਸੀਂ ਇੱਕ ਖਾਸ ਜਗ੍ਹਾ ਉੱਤੇ ਜਾ ਕੇ, ਆਮ ਤੁਹਾਨੂੰ ਇਸ ਚੀਜ਼ ਦਾ ਚਲੋ ਪਤਾ ਹੈ, ਤੁਸੀਂ ਸਿਆਣੇ ਬੈਠੇ ਹੋ, ਘਰ ਦੇ ਵਿੱਚ ਕੋਈ ਬੱਚਾ ਇਕੱਲਾ ਰਹਿਣ ਲੱਗ ਪਵੇ ਨਾ, ਕਮਰਾ ਬੰਦ ਕਰਕੇ, ਤੇ ਆਪਾਂ ਇਹੋ ਹੀ ਅੰਦਾਜ਼ਾ ਲਾਉਂਦੇ ਹਾਂ ਵੀ ਇਹ ਬੰਦਾ ਸਟ੍ਰੈਸ 'ਚ ਹੈ, ਵੀ ਇਹ ਮੈਂਟਲੀ ਜਿਹੜਾ ਹੈ ਠੀਕ ਨਹੀਂ ਹੈਗਾ। ਵੀ ਜੇ ਬੱਚਾ ਹੈ, ਜੇ ਉਹ ਪਰਿਵਾਰ ਦੇ ਵਿੱਚ ਬਹਿੰਦਾ ਹੀ ਨਹੀਂ, ਕਦੀ ਮਾਂ ਕੋਲ ਨਹੀਂ ਬਹਿੰਦਾ, ਕਦੀ ਪਿਓ ਕੋਲ ਨਹੀਂ, ਕਦੀ ਭਰਾਵਾਂ ਵਿੱਚ ਘੁਲਦਾ ਮਿਲਦਾ ਨਹੀਂ, ਕਦੀ ਭੈਣ ਕੋਲ ਨਹੀਂ ਬੈਠਾ,
ਵੀ ਉਸ ਆਇਆ ਕਿਤੇ ਉਹਨੇ ਆਣ ਕੇ ਆਪਣਾ ਡੋਰ ਕਲੋਜ਼ ਕੀਤਾ, ਅੰਦਰ ਆਰਾਮ ਨਾਲ ਬੈਠਾ ਹੋਇਆ, ਤੇ ਸਾਨੂੰ ਚਿੰਤਾ ਲੱਗ ਜਾਂਦੀ ਇਸ ਗੱਲ ਦੀ ਵੀ ਇਹਨੂੰ ਹੋਇਆ ਕੀ। ਸਮਝੋ ਬੇਨਤੀ ਨੂੰ, ਇਹਨੂੰ ਚਿੰਤਾ ਲੱਗ ਜਾਂਦੀ ਵੀ ਇਹਨੂੰ ਹੋਇਆ ਕੀ, ਵੀ ਇਕੱਲਾ ਕਿਉਂ ਬੈਠਾ ਰਹਿੰਦਾ। ਆਪਾਂ ਉਹਨੂੰ ਕੀ ਕਹਾਂਗੇ? ਆਪਾਂ ਉਹਨੂੰ ਕਹਾਂਗੇ ਤੂੰ ਪਰਿਵਾਰ 'ਚ ਵਿਆਹ ਕਰ, ਜੇ ਤੇਰੇ ਮਨ 'ਚ ਕੋਈ ਗੱਲ ਵੀ ਹੈਗੀ ਆ ਨਾ, ਜਿੱਦਣ ਤੂੰ ਉਹ ਸਾਂਝੀ ਕਰੇਗਾ, ਹੋ ਸਕਦਾ ਕੋਈ ਮਿਸਅੰਡਰਸਟੈਂਡਿੰਗ ਹੀ ਹੋ ਗਈ ਹੋਵੇ। ਜੇ ਤੇਰੇ ਮਨ 'ਚ ਕੋਈ ਗੰਢ ਹੈ, ਵੀ ਜੇ ਤੂੰ ਟੱਬਰ ਨਾਲ ਸਾਂਝੀ ਕਰੇਗਾ, ਪਰਿਵਾਰ ਨਾਲ ਸਾਂਝੀ ਕਰੇਗਾ, ਚਾਹੇ ਉਹ ਸਕੂਲ 'ਚ ਹੋਈ, ਚਾਹੇ ਮਤਲਬ ਤੇਰੇ ਫਰੈਂਡ ਸਰਕਲ ਦੇ ਵਿੱਚ ਹੋਈ, ਤੂੰ ਧੀਏ ਤੂੰ ਬੱਚੇ ਤੂੰ ਸਾਡੇ ਨਾਲ ਸਾਂਝੀ ਕਰ, ਹੋ ਸਕਦਾ ਆਪਾਂ ਇਹਦਾ ਕੋਈ ਸੋਲਿਊਸ਼ਨ ਰਲ ਮਿਲ ਕੇ ਲੱਭ ਲਈਏ। ਹੁਣ ਬਿਲਕੁਲ ਇਸੇ ਤਰੀਕੇ ਨਾਲ ਵੀ ਹੱਲ ਕਿੱਥੇ ਹੋਣਾ ਹੈ, ਵੀ ਜੇ ਆਪਾਂ ਪਤਾ ਹੈ ਵੀ ਕੋਈ ਪ੍ਰੋਬਲਮ ਹੈ, ਕੋਈ ਆਪਾਂ ਨੂੰ ਮੁਸ਼ਕਲ ਹੈ, ਆਪਾਂ ਗੁਰਬਾਣੀ ਦਾ ਕੀਰਤਨ ਸੁਣਿਆ, ਕਥਾ ਚੱਲ ਰਹੀ ਸੀ, ਵਿਚਾਰ ਚੱਲ ਰਹੇ ਸਨ, ਆਪਾਂ ਵਿਚਾਰਾਂ ਨੂੰ ਸੁਣਿਆ, ਹੋ ਸਕਦਾ ਵੀ ਫਿਰ ਉਹ ਅੰਦਰ ਦੀ ਗੰਢ ਖੋਲ੍ਹੀ ਜਾਵੇ। ਗੁਰੂ ਕਈ ਵਾਰ ਜਵਾਬ ਹੀ ਇੱਦਾਂ ਦਾ ਦੇ ਜਾਂਦਾ। ਮੈਨੂੰ ਯਾਦ ਹੈ ਇੱਕ ਦਿਨ ਮੈਂ ਇੱਥੇ ਕਥਾ ਕਰੀ ਜਾਵਾਂ, ਕੋਈ ਸ਼ਬਦ ਦੀ ਵਿਚਾਰ, ਚਲੋ ਸਾਡੇ ਵਿਚਾਰ ਨਹੀਂ ਹੁੰਦੇ ਹੈ ਤੇ ਬਾਣੀ ਦੇ ਵਿਚਾਰ ਨੇ, ਸਾਨੂੰ ਤੇ ਮਹਾਰਾਜ ਐਵੇਂ ਹੀ ਕਹਿ ਲਓ ਵੀ ਇੱਕ ਵਡਿਆਈ ਦੇ ਦਿੰਦੇ। ਉਹ ਕੋਈ ਬੰਦਾ ਇੱਥੇ ਆਇਆ ਜੀ ਗੁਰਦੁਆਰੇ ਮੱਥਾ ਟੇਕਣ, ਨੋਰਮਲੀ ਪਰੇਸ਼ਾਨ ਸੀ ਵਿਚਾਰਾ ਕਿਸੇ ਗੱਲੋਂ, ਤੇ ਮੈਂ ਇੱਥੇ ਕਥਾ ਕਰੀ ਜਾਵਾਂ, ਤੇ ਜਦੋਂ ਕਥਾ ਕਰਕੇ ਤੇ ਮੈਂ ਅਗਲੇ ਦਿਨ ਮੈਂ ਬਾਹਰ ਬੈਠਾ ਸੀ ਇੱਦਾਂ, ਤੇ ਉਹ ਫਿਰ ਆ ਗਿਆ ਤੇ ਉਹਨੇ ਹੱਥ ਜੋੜ ਕੇ ਕਹਿੰਦਾ ਭਾਈ ਸਾਹਿਬ ਕੱਲ੍ਹ ਤੁਸੀਂ ਕਥਾ ਕਰ ਰਿਹਾ ਸੀ ਤੇ ਮੈਂ ਬੜਾ ਪਰੇਸ਼ਾਨ ਸੀ, ਤੇ ਅਚਾਨਕ ਜਿਹੜੀ ਗੱਲ ਨੂੰ ਲੈ ਕੇ ਮੈਂ ਪਰੇਸ਼ਾਨ ਸੀ ਨਾ, ਜਦੋਂ ਮੈਂ ਆਇਆ ਤੇ ਕਥਾ 'ਚ ਹੁਣ ਸ਼ਬਦ ਸਾਰੇ ਇੱਕੋ ਜਿਹੇ ਨੇ, ਬਾਣੀ ਤੇ ਸਾਰੇ ਹੁਣ ਦੁੱਖਾਂ ਸੁੱਖਾਂ ਦੀ ਗੱਲ ਕਰਦੀ ਹੈ ਨਾ, ਕਹਿੰਦਾ ਤੁਸੀਂ ਗੱਲ ਕਰ ਰਹੇ ਸੀ ਤੇ ਮੈਂ ਜਦੋਂ ਆਇਆ ਸੀ ਉਦੋਂ ਪਰੇਸ਼ਾਨ ਸੀ, ਪਰ ਜਦੋਂ ਗਿਆ ਤੇ ਮੇਰੀ ਪਰੇਸ਼ਾਨੀ ਦੂਰ ਹੋ ਗਈ, ਵੀ ਬਾਬੇ ਨੇ ਕਰ, ਚਲੋ ਮੈਂ ਨੇ ਉਹਨੂੰ ਪੁੱਛਿਆ ਵੀ ਤੈਨੂੰ ਕੀ ਪਰੇਸ਼ਾਨੀ ਸੀ। ਤੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਜੇ ਪਰੇਸ਼ਾਨੀ ਵਿੱਚ ਹਾਂ, ਜਦੋਂ ਸ਼ਬਦ ਦੇ ਵਿਚਾਰ ਨਾਲ ਜੁੜਾਂਗੇ, ਜਦੋਂ ਗੁਰੂ ਦੀ ਵਿਚਾਰ ਨਾਲ ਜੁੜਾਂਗੇ, ਹੱਲ ਉੱਥੇ ਪਿਆ ਹੈ, ਸੋਲਿਊਸ਼ਨ ਉੱਥੇ ਹੈ ਪ੍ਰੋਬਲਮ ਦਾ। ਤੋ ਸਾਡੇ ਅੱਗੇ ਮਹਾਰਾਜ ਨੇ 1430 ਪੰਨਿਆਂ ਦਾ ਜਿਹੜਾ ਵਿਸ਼ਾਲ ਗ੍ਰੰਥ ਪ੍ਰਕਾਸ਼ ਕੀਤਾ ਹੋਇਆ ਨਾ, ਉਹ ਇਸੇ ਕਰਕੇ ਹੀ ਕੀਤਾ ਹੋਇਆ ਵੀ ਤੂੰ ਸ਼ਬਦ ਨਾਲ ਸਾਂਝ ਬਣਾ, ਇਹਦੇ ਵਿੱਚੋਂ ਕੋਈ ਗਿਆਨ ਹਾਸਲ ਕਰ। ਤੋ ਬਾਬਾ ਜੀ ਨੇ ਇੱਕ ਗੱਲ ਬੜੀ ਸਪਸ਼ਟ ਕਹੀ, ਉਹਨਾਂ ਆਖਿਆ ਉਲਝ ਗਏ ਸੰਸਾਰ ਬਾਹਰ ਦੇ ਟਰੈਡੀਸ਼ਨਾਂ ਵਿੱਚ, ਬਾਹਰ ਦੀਆਂ ਚੀਜ਼ਾਂ ਵਿੱਚ, ਬਾਹਰ ਦੇ ਰੌਲੇ ਰੱਪੇ ਦੇ ਵਿੱਚ। ਕੋਈ ਕਹਿੰਦਾ ਇੱਧਰ ਨੂੰ ਸਿਰ ਝੁਕਾ ਲਓ ਆਹ ਧਰਮ ਹੁੰਦਾ, ਕਿਸੇ ਨੇ ਕਿਹਾ ਬੰਦੇ ਨੂੰ ਸਾੜ ਦਿਓ ਉਹ ਧਰਮ ਹੁੰਦਾ, ਕਿਸੇ ਨੇ ਕਿਹਾ ਨਹੀਂ ਉਹਨੂੰ ਦੱਬੋ ਇਹ ਧਰਮ ਹੁੰਦਾ। ਤੁਸੀਂ ਆਹ ਵੇਖੋ ਗੁਰਦੁਆਰਿਆਂ ਵਿੱਚ ਵੀ ਇੱਦਾਂ ਚੱਲਦਾ। ਇੱਥੇ ਇੱਕ ਸੱਜਣ ਆਇਆ ਕਹਿੰਦਾ ਜੀ ਇੱਥੇ ਨਾ ਤੁਹਾਡੇ ਬਾਹਰ ਗੁਰਦੁਆਰਾ ਉੱਪਰ ਲਿਖਿਆ ਹੋਇਆ ਤੇ ਉਹ ਸਿੰਘ ਸਭਾ ਥੱਲੇ ਲਿਖਿਆ ਹੋਇਆ, ਪਤਾ ਨਹੀਂ ਜਾਂ ਕਵੇ ਵੀ ਸਿੰਘ ਸਭਾ ਉੱਪਰ ਲਿਖਿਆ ਹੋਇਆ ਤੇ ਗੁਰਦੁਆਰਾ ਥੱਲੇ ਲਿਖਿਆ ਹੋਇਆ। ਮੈਂ ਕਿਹਾ ਇਹਦੇ ਨਾਲ ਕੀ ਫਰਕ ਪੈਂਦਾ? ਮਤਲਬ ਨਿੱਕੀਆਂ ਨਿੱਕੀਆਂ ਕੁੰਤਰਾਂ ਦੀਆਂ ਜਿਹੜੀਆਂ ਬੰਦੇ ਦੀਆਂ ਹੁੰਦੀਆਂ ਨਾ, ਇਹ ਇਹ ਬੰਦੇ ਦੀ ਮੈਂਟੈਲਿਟੀ ਹੈ ਵੀ ਬੰਦੇ ਨੇ ਕੁਝ ਸਿੱਖਣਾ ਸੀ ਗਿਆਨ ਦੇ ਵਿੱਚੋਂ, ਪਰ ਅਸੀਂ ਗੁਰਦੁਆਰਿਆਂ ਵਿੱਚ ਧਾਰਮਿਕ ਸਥਾਨਾਂ ਵਿੱਚ ਜਾ ਕੇ ਕਰਦੇ, ਨਿੱਕੀ ਨਿੱਕੀ ਕੁੰਤਰ ਦੀ, ਇਹਦੇ ਨਾਲ ਕੀ ਫਰਕ ਪੈਂਦਾ ਧਰਮ ਨੂੰ? ਵੀ ਗੁਰਦੁਆਰਾ ਤਾਂ ਲਿਖਿਆ ਹੋਵੇ, ਸਿੰਘ ਸਭਾ ਥੱਲੇ ਲਿਖਿਆ ਹੋਵੇ, ਸਿੰਘ ਸਭਾ ਤਾਂ ਲਿਖਿਆ ਹੋਵੇ, ਗੁਰਦੁਆਰਾ ਥੱਲੇ ਲਿਖਿਆ ਹੋਵੇ, ਕੀ ਫਰਕ ਪੈਂਦਾ ਇਸ ਚੀਜ਼ ਨਾਲ? ਕੋਈ ਫਰਕ ਨਹੀਂ ਹੈ, ਵੀ ਤੁਹਾਡੀ ਸਮਝ ਹੈ। ਹਾਂ ਤੁਸੀਂ ਇਹ ਪੁੱਛੋ ਵੀ ਭਾਈ ਸਾਹਿਬ ਜੀ ਮੈਂ ਬਾਣੀ ਦਾ ਪਾਠ ਕਰ ਰਿਹਾ ਸੀ, ਮੈਂ ਬਾਣੀ ਦੇ ਅਰਥ ਪੜ੍ਹ ਰਿਹਾ ਸੀ ਤੇ ਮੈਂ ਜਦੋਂ ਆਹ ਤੋਕ ਆਈ ਤੇ ਮੈਂ ਅਰਥ ਕਰਨ ਲੱਗਾ ਤੇ ਮੈਨੂੰ ਇਹ ਸਮਝ ਨਹੀਂ ਲੱਗੇ ਵੀ ਮੈਂ ਅੱਜ ਗੁਰਦੁਆਰਿਆਂ, ਮੜਾ ਜਿਹਾ ਇਹ ਸ਼ਬਦ ਦੇ ਅਰਥ ਦੱਸਿਓ, ਤੇ ਤੁਹਾਨੂੰ ਲੱਗਦਾ ਵੀ ਅੱਜ ਤਾਈਂ ਬੜੇ ਵਿਰਲੇ ਵਾਂਝੇ ਬੰਦਿਆਂ ਨੂੰ ਛੱਡ ਕੇ ਕਿਸੇ ਗੁਰਦੁਆਰੇ ਦੇ ਗ੍ਰੰਥੀ ਨੂੰ ਜਾ ਕੇ ਲੋਕਾਂ ਨੇ ਕੋਈ ਇਹ ਗੱਲ ਪੁੱਛੀ ਹੋਵੇ ਵੀ ਭਾਈ ਸਾਹਿਬ ਜੀ ਇਹਦਾ ਉਚਾਰਨ ਕਿਵੇਂ ਹੁੰਦਾ, ਵੀ ਮੈਂ ਆਹ ਵੀ ਸੁਣਿਆ, ਇੱਦਾਂ ਵੀ ਸੁਣਿਆ, ਇਹਦੇ ਅਰਥ ਕੀ ਹੋ ਸਕਦੇ ਨੇ? ਨਹੀਂ, ਉਸ ਚੀਜ਼ ਨਾਲ ਕਿਸੇ ਦਾ ਕੋਈ ਰਿਲੇਸ਼ਨ ਨਹੀਂ। ਜਿਹੜੀ ਕੌਮ ਨੂੰ ਬਾਬੇ ਨੇ ਜੋੜੇ ਗਿਆਨ ਦੇ ਨਾਲ ਸੀ, ਸਮਝ ਦੇ ਨਾਲ ਸੀ, ਜਿਹਨੂੰ ਗੁਰੂ ਸਾਹਿਬ ਨੇ ਦਿੱਤਾ ਹੀ ਵਿਜ਼ਡਮ ਸੀ, ਸੰਸਾਰ ਨੂੰ ਵੇਖਣ ਦਾ ਨਜ਼ਰੀਆ ਦਿੱਤਾ ਸੀ, ਉਹ ਕੌਮ ਜਿਹੜੀ ਹੈ ਉਸ ਅੰਜਨ ਨੂੰ ਅੱਖਾਂ ਵਿੱਚ ਪਾਉਣ ਲਈ ਤਿਆਰ ਨਹੀਂ ਹੈ। ਜਿਵੇਂ ਬੱਚਾ ਹੁੰਦਾ ਨਾ, ਬੱਚੇ ਨੂੰ ਤੁਸੀਂ ਉਹ ਸੁਰਮਾ ਪਾਉਣਾ ਅੱਖਾਂ ਦੇ ਵਿੱਚ, ਉਹ ਸਲਾਈ ਜੀ ਤਿੱਖੀ ਮਾਵਾਂ ਪਾਉਂਦੀਆਂ ਹੁੰਦੀਆਂ ਸੀ, ਉਹ ਭੱਜਦਾ ਸੀ ਕਹਿੰਦਾ ਮੈਂ ਨਹੀਂ ਪਾਉਣਾ। ਇੱਥੇ ਵੀ ਗੁਰੂ ਸਾਡੀਆਂ ਅੱਖਾਂ ਵਿੱਚ ਉਹ ਅੰਜਨ ਪਾਉਂਦਾ। ਤੋ ਭਗਤ ਨਾਮਦੇਵ ਸਾਹਿਬ ਨੇ ਪਤਾ ਅੱਜ ਕੀ ਆਖਿਆ, ਆਖਿਆ ਮੇਰੇ ਗੁਰੂ ਨੇ ਮੇਰੀਆਂ ਅੱਖਾਂ ਵਿੱਚ ਸੁਰਮਾ ਪਾਇਆ, ਅੱਖਾਂ 'ਚ ਚਮਕ ਆ ਗਈ, ਦੁਨੀਆਂ ਨੂੰ ਵੇਖਣ ਦਾ ਨਜ਼ਰੀਆ ਹੀ ਬਦਲ ਗਿਆ। ਅੱਗੇ ਮੈਂ ਮੇਰ ਤੇਰ ਵਾਲੇ ਸੁਭਾਅ ਵਿੱਚ ਜੀਂਦਾ ਸੀ, ਆਹ ਮੇਰਾ ਉਹ ਤੇਰਾ, ਆਹ ਭੈੜਾ ਉਹ ਚੰਗਾ, ਆਹ ਗੰਦਾ ਆਹ, ਮਤਲਬ ਪਹਿਲਾਂ ਇੱਦਾਂ ਜੀਂਦਾ ਸੀ ਮੈਂ, ਪਹਿਲਾਂ ਮੈਂ ਲੋਕਾਂ ਨੂੰ ਹੀ ਜੱਜ ਕਰਦਾ ਰਹਿੰਦਾ ਸੀ। ਹੁਣ ਗੁਰੂ ਨੇ ਕੀ ਕਿਹਾ, ਉਹਨੇ ਤਰੀਕਾ ਹੀ ਬਦਲ ਦਿੱਤਾ, ਸੁਰਮਾ ਪਾ ਦਿੱਤਾ, ਅੱਖਾਂ 'ਚ ਚਮਕ ਆ ਗਈ। ਪਹਿਲਾਂ ਭਟਕਦਾ ਫਿਰਦਾ ਸੀ। ਭਗਤ ਧੰਨਾ ਜੀ ਦਾ ਇੱਕ ਵਾਕ ਪੜ੍ਹ ਰਿਹਾ ਸੀ ਮੈਂ ਨਾਲ, ਉਹਨਾਂ ਕਿਹਾ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ, ਲਾਲਚ ਬਿਖ ਕਾਮ ਲੁਭਦ ਰਾਤਾ, ਮਨ ਬਿਸਰੇ ਪ੍ਰਭ ਹੀਰੇ, ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ, ਜ਼ਹਿਰ ਦੇ ਫਲ ਮਿੱਠੇ ਲੱਗਦੇ ਸੀ,
ਮੈਂ ਸੁੰਦਰ ਵਿਚਾਰ ਨੂੰ ਜਾਣਦਾ ਹੀ ਨਹੀਂ ਸੀ, ਜ਼ਹਿਰ ਮਿੱਠਾ ਲੱਗਦਾ ਸੀ, ਐਬ ਜਿਹੜੇ ਸੀ, ਬੁਰਾਈਆਂ ਜਿਹੜੀਆਂ ਸੀ ਉਹ ਪਿਆਰੀਆਂ ਲੱਗਦੀਆਂ ਸੀ, ਹੁਣ ਨਹੀਂ ਲੱਗਦੀਆਂ। ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਬੜੀ ਅਨਭਾਂਤੀ, ਗੁਣ ਨਾਲੋਂ ਹੋਰ ਪ੍ਰੀਤ ਚੰਗੀ ਲੱਗਦੀ ਸੀ। ਵਰਚਿਊ ਜਿਹੜੇ ਸਨ ਨਾ, ਉਹਦੇ ਨਾਲੋਂ ਔਗਣਾਂ ਨਾਲ ਪ੍ਰੀਤ ਮੇਰੀ ਵੱਧ ਸੀ ਪਹਿਲਾਂ। ਗੁਣ ਤੇ ਪ੍ਰੀਤ ਬੜੀ ਅਨਭਾਂਤੀ, ਜਨਮ ਮਰਨ ਫਿਰ ਤਾਨਿਆ, ਜੁਗਤ ਜਾਨ ਨਹੀਂ ਰਿਹਦੇ ਨਿਵਾਸੀ। ਗੁਰੂ ਦੇ ਪਾਸੋਂ ਜੀਵਨ ਦੀ ਟਕਨੀਕ ਨਹੀਂ ਜਾਣੀ ਮੈਂ, ਜੁਗਤ ਜਾਨ, ਜੁਗਤੀ ਨੂੰ ਜਾਣ ਕੇ ਹਿਰਦੇ ਵਿੱਚ ਨਿਵਾਸ ਨਹੀਂ ਦਿੱਤਾ ਮੈਂ। ਜੁਗਤ ਜਾਨ ਨਹੀਂ ਰਿਹਦੇ ਨਿਵਾਸੀ, ਧਿਆਨ ਮਾਨ ਮਨ ਏਕ ਭਏ। ਬਾਬੇ ਨੇ ਕਿਹਾ ਜਲਤ ਜਾਲ ਜਮ ਫੰਦ ਪਰੇ, ਮੈਂ ਜਾਲ ਵਿੱਚ ਫਸਿਆ ਹੋਇਆ ਸੀ, ਆਪ ਹੀ ਫਸਿਆ ਸੀ। ਮੱਕੜੀ ਆਪ ਜਾਲਾ ਬੁਣਦੀ ਆ ਤੇ ਆਪ ਹੀ ਉਹਦੇ ਵਿੱਚ ਫਸਦੀ ਆ। ਬੰਦਾ ਵੀ ਆਪਣੇ ਥੋਟਸ ਤੇ ਵਿਚਾਰਾਂ ਰਾਹੀਂ ਜਾਲਾ ਆਪ ਹੀ ਬੁਣਦਾ ਏ, ਆਪ ਹੀ ਉਹਦੇ ਵਿੱਚ ਫਸਦਾ ਏ, ਤੇ ਕੱਢਣਾ ਵੀ ਤੁਹਾਨੂੰ ਹੋਰ ਕਿਸੇ ਨੇ ਨਹੀਂ, ਨਿਕਲਣਾ ਵੀ ਤੁਹਾਨੂੰ ਉੱਥੋਂ ਆਪ ਹੀ ਪੈਣਾ। ਇਹ ਉਹ ਤਾਲੇ ਨੇ ਜਿਨ੍ਹਾਂ ਨੂੰ ਆਪਣੀ ਲਾਈਫ ਵਿੱਚ ਮਾਰਿਆ ਵੀ ਤੁਸੀਂ ਹੈ ਤੇ ਖੋਲ ਕੋਈ ਹੋਰ ਨਹੀਂ ਸਕਦਾ, ਇਹਨਾਂ ਨੂੰ ਖੋਲਣਾ ਵੀ ਤੁਸੀਂ ਆਪ ਹੀ ਹੈ। ਇਹ ਉਹ ਜੰਜੀਰਾਂ ਨੇ ਜਿਹੜੀਆਂ ਬੰਨੀਆਂ ਵੀ ਤੁਸੀਂ ਆਪ ਹੀ ਨੇ ਤੇ ਤੋੜਨਾ ਵੀ ਹਿੰਮਤ ਕਰਕੇ ਤੁਹਾਨੂੰ ਆਪ ਨੂੰ ਹੀ ਪੈਣਾ। ਤੋ ਬਾਬਾ ਜੀ ਨੇ ਆਖਿਆ ਜਲਤ ਜਾਲ ਜਾਂ ਫੰਦ ਪਰੇ। ਇੱਥੇ ਹੁਣ ਭਗਤ ਧੰਨਾ ਜੀ ਇੱਕ ਪੰਕਤੀ ਰੱਖਦੇ ਨੇ, ਉਹ ਕਹਿੰਦੇ ਗਿਆਨ ਪ੍ਰਵੇਸ਼ ਗੁਰੈ ਧਨ ਦੀ ਆ। ਗੁਰੂ ਨੇ ਮੈਨੂੰ ਇੱਕ ਧਨ ਦਿੱਤਾ, ਉਹ ਕਿਹੜਾ? ਗਿਆਨ ਦਾ ਧਨ ਦਿੱਤਾ, ਗਿਆਨ ਦਾ ਧਨ। ਗੁਰੂ ਕੋਲ ਇਹ ਵੀ ਧਨ ਹੈਗਾ ਜੀ, ਅਸੀਂ ਕਿਹੜਾ ਧਨ ਮੰਗਦੇ ਹਾਂ? ਦੁਨੀਆਂ ਦਾ ਧਨ ਮੰਗਦਾ ਮੰਗਦਾ ਬੰਦਾ ਮੁੱਕ ਜਾਂਦਾ, ਪਰ ਧਨ ਮੰਗਣ ਦੀ ਇੱਛਾ ਮੁੱਕਦੀ ਨਹੀਂ, ਬੰਦਾ ਜਾਨੋਂ ਤੁਰ ਗਿਆ, ਅਖੀਰਲੇ ਸਮੇਂ ਤੱਕ ਮੰਗਦਾ ਰਹਿੰਦਾ। ਪਰ ਗਿਆਨ ਦਾ ਧਨ ਵੀ ਤੇ ਗੁਰੂ ਕੋਲ ਹੈ ਨਾ। ਗੁਰੂ ਕਾਹਦਾ ਦਾਤਾ ਹੈ? ਗਿਆਨ ਦਾ ਦਾਤਾ ਹੈ। ਤੁਸੀਂ ਪੜ੍ਹਿਆ ਆਸਾ ਕੀ ਵਾਰ ਵਿੱਚ, ਜਿੱਥੇ ਮਹਾਰਾਜ ਕਹਿੰਦੇ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਹੁਣ ਆਪਾਂ ਆਖਾਂਗੇ ਮਹਾਰਾਜ ਆਵੇ ਚਾਨਣ ਤੇ ਹੈਗਾ ਹੀ ਆ, ਹਨੇਰਾ ਕਿੱਥੇ ਹੈ? ਕੁਦਰਤ ਵਿੱਚ ਚੜ੍ਹ ਆਇਆ ਦਿਨ ਹੁਣ ਨਹੀਂ, ਇੱਥੇ ਹਨੇਰਾ ਹੈ, ਇੱਥੇ ਸੁਰਤ 'ਚ ਹਨੇਰਾ ਹੈ। ਹੁਣ ਆਪਾਂ ਇਸ ਕਮਰੇ 'ਚ ਬੈਠੀ, ਇੱਕੋ ਦਮ ਹਨੇਰਾ ਹੋ ਜਾਵੇ, ਕਮਰਾ ਤੇ ਉਹੀ ਹੁੰਦਾ, ਬਾਅਦ 'ਚ ਆਪਾਂ ਇੱਕ ਦੂਜੇ ਦੇ ਵਿੱਚ ਵੱਜਣ ਲੱਗ ਪੈਣਾ, ਪਤਾ ਨਹੀਂ ਕਿਹਦੇ ਪੈਰ 'ਚ ਕੀ ਵੱਜ ਜਾਣਾ। ਤੇ ਜੇ ਚਾਨਣ ਹੋਵੇ ਤੇ ਕਮਰਾ ਉਹ ਹੀ ਹੈ, ਚਾਨਣ ਹੋਵੇ ਤੇ ਤੁਹਾਨੂੰ ਕੋਈ ਫਿਕਰ ਥੋੜ੍ਹਾ ਹੁੰਦਾ। ਏਦਾਂ ਹੀ ਜੇ ਸੁਰਤ ਵਿੱਚ ਚਾਨਣ ਹੈ, ਸੁਰਤ ਵਿੱਚ ਗੁਰੂ ਦਾ ਗਿਆਨ ਹੈ, ਤੇ ਫਿਰ ਕੋਈ ਫਿਕਰ ਨਹੀਂ। ਜਦੋਂ ਗਿਆਨ ਨਹੀਂ ਹੁੰਦਾ, ਜਦੋਂ ਹਨੇਰਾ ਹੈ, ਤੇ ਫਿਰ ਫਿਕਰ ਹੀ ਫਿਕਰ ਹੈ, ਫਿਰ ਚਿੰਤਾਵਾਂ ਹੀ ਚਿੰਤਾਵਾਂ ਨੇ, ਫਿਰ ਝੋਰੇ ਹੀ ਨੇ, ਫਿਰ ਸਹਿਮ ਹੀ ਨੇ, ਸੰਸੇ ਨੇ, ਇਹ ਸਾਰੀਆਂ ਚੀਜ਼ਾਂ ਆ ਜਾਣਗੀਆਂ। ਆਪਣੇ ਘਰ ਦਾ ਕਮਰਾ ਤੁਸੀਂ ਵੇਖੋ, ਡਰਾਉਣਾ ਲੱਗਣ ਲੱਗ ਪੈਂਦਾ। ਉਦਾਂ ਬੰਦਾ ਚਾਨਣ ਹੋਵੇ ਤੇ ਬੈੱਡ ਵੀ ਪਿਆ ਘਰ ਦੇ ਵਿੱਚ, ਕੋਈ ਥੱਲੇ ਬੱਚਿਆਂ ਨੇ ਖਿਡੌਣੇ ਵੀ ਸੁੱਟੇ ਹੋਏ, ਤੇ ਆਰਾਮ ਨਾਲ ਲਾਗੋਂ ਦੀ ਲੰਘ ਆਇਆ, ਉਸੇ ਕਮਰੇ 'ਚ ਹਨੇਰਾ ਹੋਇਆ ਤੇ ਉਹ ਹੀ ਖਿਡੌਣਾ ਪੈਰ 'ਚ ਵੱਜ ਗਿਆ, ਉੱਥੇ ਹੀ ਤੋੜ ਫੋੜ ਹੋ ਗਈ। ਕਾਹਦਾ ਕਰਕੇ ਹੋਈ? ਤੁਹਾਡੇ ਹਨੇਰੇ ਕਰਕੇ ਹੋਈ। ਤੋ ਮਹਾਰਾਜ ਕਹਿੰਦੇ ਜਿੰਨਾ ਚਿਰ ਗਿਆਨ ਨਹੀਂ ਹੈ ਉਹਨਾਂ ਚਿਰ ਇੱਦਾਂ ਹੋਵੇ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਤੋ ਮਹਾਰਾਜ ਇੱਥੇ ਅੱਜ ਭਗਤ ਨਾਮਦੇਵ ਸਾਹਿਬ ਨੇ ਕਿਹਾ, ਗਿਆਨ ਅੰਜਨ ਮੁਕੋ ਗੁਰਦੀਨਾ, ਰਾਮ ਨਾਮ ਬਿਨ ਜੀਵਨ ਮਨਹੀਨਾ। ਗੁਰੂ ਨੇ ਆਖਿਆ ਰੱਬੀ ਸਿਮਰਨ ਤੋਂ ਬਿਨਾਂ, ਗੁਰੂ ਦੇ ਦਿੱਤੇ ਹੋਏ ਜੀਵਨ ਤੋਂ ਬਿਨਾਂ ਤੇਰਾ ਜੀਵਨ ਜਿਹੜਾ ਹੈ ਉਹ ਸੱਖਣਾ ਹੈ, ਹੀਣਾ ਹੈ, ਨਕਾਰਾ ਹੈ, ਤੁੱਛ ਹੈ। ਹੀਣਾ ਦਾ ਮਤਲਬ ਹੁੰਦਾ ਨਕਾਰਾ, ਤੁੱਛ। ਜੇ ਗੁਰੂ ਦਾ ਗਿਆਨ ਨਹੀਂ ਤੇ ਜੀਵਨ ਨਕਾਰਾ ਹੈ, ਤੁੱਛ ਹੈ, ਪਹਿਲਾ ਬਚਨ ਹੈ। ਹੁਣ ਗੁਰੂ ਨੇ ਕੀ ਕੀਤਾ? ਆਖਿਆ ਸਫਲ ਜਨਮ। ਹੁਣ ਮੇਰਾ ਜਨਮ ਕੀ ਹੋ ਗਿਆ? ਸਫਲ ਹੋ ਗਿਆ। ਸਫਲ ਜਨਮ ਮੋਕੋ ਗੁਰ ਕੀਨਾ, ਕਿਹਨੇ ਦਿੱਤਾ ਇਹ ਸਫਲ ਜਨਮ? ਗੁਰੂ ਨੇ ਦਿੱਤਾ। ਸਫਲ ਜਨਮ ਮੋਕੋ ਗੁਰ ਕੀਨਾ, ਦੁੱਖ ਵਿਸਾਰ, ਉਹਨੇ ਜੀਵਨ ਵਿੱਚੋਂ ਦੁੱਖ ਵਿਸਾਰ ਦਿੱਤੇ। ਅੱਛਾ, ਕਿੱਦਾਂ ਵਿਸਾਰ ਦਿੱਤੇ ਦੁੱਖ? ਇਨਲਾਈਟਮੈਂਟ, ਚਾਨਣ ਆ ਗਿਆ ਅੰਦਰ, ਹਨੇਰਾ ਸੀ ਕਮਰੇ ਦੇ ਵਿੱਚ, ਹੁਣ ਚਾਨਣ ਹੋ ਗਿਆ, ਹੁਣ ਸੋਝੀ ਆ ਗਈ, ਏਦਾਂ ਦੁੱਖ ਵਿਸਾਰੇ ਨੇ। ਅੱਛਾ ਵੇਖੋ, ਚੀਜ਼ਾਂ ਉੱਦਾਂ ਹੀ ਪਈਆਂ ਨੇ ਸਾਰੀਆਂ। ਮੰਨ ਲਓ ਤੁਸੀਂ ਸੜਕ ਤੇ ਜਾ ਰਹੇ ਹੋ, ਆਪਾਂ ਸੌਖਾ ਸਮਝ ਲਈਏ, ਰਸਤੇ 'ਚ ਕੋਈ ਪੱਥਰ ਪਿਆ ਹੈ, ਇੱਦਾਂ ਕਰਕੇ ਰਸਤਾ ਵੀ ਉਹ ਹੈ, ਪੱਥਰ ਵੀ ਉਹ ਹੈ, ਤੁਹਾਡੀ ਗੱਡੀ ਵੀ ਉਹੀ ਹੈ, ਪਰ ਤੁਹਾਡੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਉਸੇ ਪੱਥਰ ਨੇ ਤੁਹਾਡਾ ਕੀ ਕਰ ਦਿੱਤਾ? ਹੁਣ ਨੁਕਸਾਨ ਕਰ ਦਿੱਤਾ, ਗੱਡੀ ਵਿੱਚ ਵੱਜੀ, ਨੁਕਸਾਨ ਹੋ ਗਿਆ, ਪਰ ਤੁਹਾਨੂੰ ਬਿਲਕੁਲ ਠੀਕ ਦਿਸ ਰਿਹਾ, ਪੱਥਰ ਉੱਦਾਂ ਹੀ ਹੈ, ਪਰ ਫਿਰ ਵੀ ਤੁਸੀਂ ਲਾਗੋਂ ਦੀ ਉਹਦੇ ਹੋ ਲੰਘ ਗਏ। ਜੇ ਤੁਸੀਂ ਇਹ ਸਮਝੋ ਨਾ ਲਾਈਫ ਦੇ ਵਿੱਚ ਵੀ ਮੈਨੂੰ ਦੁੱਖ ਨਾ ਆਉਣ, ਨਹੀਂ ਨਹੀਂ ਇੱਦਾਂ ਨਹੀਂ ਹੋ ਸਕਦਾ, ਇਹ ਝੂਠ ਹੋਵੇਗੀ। ਦੁਨੀਆਂ ਦਾ ਸਭ ਤੋਂ ਵੱਡਾ ਗਾਪੇ ਹੈ, ਦੁਨੀਆਂ ਦਾ ਸਭ ਤੋਂ ਵੱਡਾ ਝੂਠ ਇਹ ਹੈ ਵੀ ਤੁਹਾਡੀ ਜ਼ਿੰਦਗੀ 'ਚ ਦੁੱਖ ਹੀ ਨਹੀਂ ਆਉਣਗੇ। ਨਹੀਂ,
ਦੁੱਖ ਆਉਣਗੇ ਪਰ ਬਿਲਕੁਲ ਉਦਾਂ ਆਉਣਗੇ ਜਿਵੇਂ ਪੱਥਰ ਪਿਆ ਸੀ ਤੁਹਾਨੂੰ ਦਿਖਦਾ ਸੀ ਤੁਸੀਂ ਆਰਾਮ ਨਾਲ ਸਾਈਡ ਦੀ ਲੰਘ ਗਏ ਵੀ ਉਹ ਪੱਥਰ ਤੁਹਾਡੇ 'ਤੇ ਅਸਰ ਨਹੀਂ ਕਰ ਸਕਿਆ ਕਿਉਂਕਿ ਤੁਹਾਡੇ ਕੋਲ ਸਮਝ ਸੀ। ਤੋ ਬਾਬਾ ਜੀ ਕਹਿ ਇੱਦਾਂ ਹੀ ਜਦੋਂ ਉੱਥੋਂ ਪਾਸੇ ਹੋ ਗਏ ਫਿਰ ਸੁੱਖ ਹੀ ਸੁੱਖ ਹੈ। ਸਫਲ ਜਨਮ ਮੋਕੋ ਗੁਰ ਕੀਨਾ, ਦੁੱਖ ਵਿਸਾਰ, ਦੁੱਖ ਵਿਸਾਰ ਦਿੱਤਾ, ਸੁੱਖ ਅੰਤਰ ਲੀਨਾ। ਅਖੀਰ ਤੇ ਬਾਬਾ ਨਾਮਦੇਵ ਜੀ ਕਹਿੰਦੇ ਨੇ ਨਾਮ ਦੇ ਸਿਮਰਨ ਕਰ ਜਾਣਾ। ਨਾਮਦੇਵ ਨੇ ਉਸ ਰੱਬ ਦਾ ਸਿਮਰਨ ਇੱਦਾਂ ਕੀਤਾ, ਜਾਣਿਆ, ਸਮਝਿਆ, ਵਿਵੇਕ ਧਾਰਨ ਕੀਤਾ। ਨਾਮ ਦੇ ਸਿਮਰਨ ਕਰ ਜਾਣਾ, ਜਗ ਜੀਵਨ ਸਿਉ ਜੀਓ ਸਮਾਨਾ। ਮੇਰੀ ਜਿਹੜੀ ਜਿੰਦ ਹੈ, ਜੀਉ ਦਾ ਅਰਥ ਹੈ ਜਿੰਦ, ਇਹ ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਦੇ ਵਿੱਚ ਸਮਾ ਗਈ ਹੈ। ਹੁਣ ਮੈਂ ਰੱਬ ਦੇ ਨਾਲ ਇੱਕਮਿਕ ਹੋ ਗਿਆ। ਤੇ ਜੇ ਇਹਦੀ ਵਿਆਖਿਆ ਪੜ੍ਹਨੀ ਹੋਵੇ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਪੜ੍ਹ ਲਓ। ਉੱਥੇ ਮਹਾਰਾਜ ਨੇ ਸਾਰੀ ਇਹਦੀ ਵਿਆਖਿਆ ਕੀਤੀ ਹੈ, ਇਹਦੇ ਬਾਰੇ ਦੱਸਿਆ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਤੇ ਉੱਥੇ ਅਖੀਰਲੀਆਂ ਤੁਕਾਂ ਇਹ ਨੇ ਵੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਵੀ ਜਿਵੇਂ ਪਾਣੀ ਦਾ ਇੱਕ ਜੱਗ ਦੂਜੇ ਵਿੱਚ ਰਲਾ ਦਿੱਤਾ ਜਾਵੇ ਤੇ ਇੱਕੋ ਹੀ ਹੋ ਜਾਂਦੇ ਨੇ। ਆਪਾਂ ਇਹ ਨਹੀਂ ਕਹਿ ਸਕਦੇ ਆਹ ਪਾਣੀ ਪਹਿਲਾ ਸੀ ਆਹ ਦੂਜਾ ਸੀ। ਆਖਿਆ ਮੈਂ ਵੀ ਆਪਣੇ ਉਸ ਪਰਮ ਰੱਬ ਦੇ ਨਾਲ, ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਿਆ, ਹੁਣ ਦੁੱਖ ਤੇ ਸੁੱਖ ਸਰੀਰ ਉੱਤੇ ਅਸਰ ਨਹੀਂ ਕਰਦੇ। ਹੁਣ ਮੈਨੂੰ ਲੋਹਾ ਕੋਈ ਖਾਸ, ਕੰਚਨ ਕੋਈ ਖਾਸ ਨਹੀਂ ਲੱਗਦਾ ਤੇ ਲੋਹਾ ਮਾੜਾ ਨਹੀਂ ਲੱਗਦਾ, ਇੱਕੋ ਜਿਹੇ ਲੱਗਦੇ ਨੇ। ਹੁਣ ਪਹਿਲਾਂ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਚੀਜ਼ ਨੂੰ ਉੱਤਮ ਮੰਨਦਾ ਸੀ, ਸੋਨੇ ਵਰਗੀ ਮੰਨਦਾ ਸੀ, ਦੂਜੇ ਨੂੰ ਲੋਹਾ ਮੰਨਦਾ ਸੀ। ਹੁਣ ਮੈਨੂੰ ਉਹੋ ਜਿਹਾ ਲੋਹਾ ਤੇ ਉਹੋ ਜਿਹਾ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਉਹੋ ਜਿਹਾ ਅੰਮ੍ਰਿਤ ਉਹੋ ਜਿਹਾ ਜ਼ਹਿਰ ਪਤਾ ਲੱਗ ਗਿਆ ਨਾ। ਰਿਐਲਿਟੀ ਨੂੰ ਫੇਸ ਕਰ ਲਿਆ, ਮੈਂ ਅਸਲੀਅਤ ਨੂੰ ਜਾਣ ਲਿਆ। ਤੋ ਗੁਰੂ ਸਾਨੂੰ ਗਿਆਨ ਦਿੰਦਾ ਹੈ ਤੇ ਸਾਡਾ ਯਤਨ ਇਹੋ ਚਾਹੀਦਾ ਹੈ ਵੀ ਅਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਆਈਏ ਤੇ ਗੁਰੂ ਦੀ ਮੱਤ ਨੂੰ ਧਾਰਨ ਕਰੀਏ। ਅਦਰਵਾਈਜ਼ ਤਰੀਕਾ ਇਹ ਵੀ ਹੈ ਵੀ ਆਪਾਂ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਕਰੀਏ, ਬਾਣੀ ਨੂੰ ਪੜ੍ਹੀਏ, ਆਪ ਵਿਚਾਰੀਏ, ਸਮਝੀਏ। ਕਿੰਨੇ ਟੀਕੇ ਦਰਪਣ ਅੱਜ ਕੱਲ੍ਹ ਸਾਨੂੰ ਅਵੇਲੇਬਲ ਔਨਲਾਈਨ ਮਿਲ ਜਾਂਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਦਾ ਦਰਪਣ ਪੜ੍ਹੋ ਤੇ ਆਪਣੇ ਆਪ, ਮੰਨ ਲਓ ਇੱਦਾਂ ਵੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਗੱਲ ਕਰ ਰਹੇ ਹੋ, ਜਦੋਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਨਾ, ਉਹਦੇ ਅਰਥਾਂ ਨੂੰ ਸਮਝੋ, ਉਹਦੀ ਵਿਚਾਰ ਨੂੰ ਸਮਝੋ ਤੇ ਇੱਦਾਂ ਕਹੋ ਵੀ ਮੇਰੇ ਅੱਗੇ ਬਾਬਾ ਨਾਨਕ ਜੀ ਖੁਦ ਬੈਠੇ ਨੇ ਤੇ ਮੇਰੇ ਸਵਾਲਾਂ ਦੇ ਉਹ ਕੀ ਦੇ ਰਹੇ ਨੇ, ਜਵਾਬ ਦੇ ਰਹੇ। ਤੋ ਗੁਰੂ ਕਿਰਪਾ ਕਰੇ ਜੀ, ਧੰਨਵਾਦ। ਸਮੇਂ ਦੀ ਸਮਾਪਤੀ ਹੈ, ਆਓ ਅਗਲੇ ਸਮੇਂ ਲਈ ਭਾਈ ਅੰਗਰੇਜ਼ ਸਿੰਘ ਹੋਣਾ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਬੋਲਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਸੋਂ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਨੇ ਕੀਰਤਨ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੇ ਬੀੜ ਦੀ ਸੰਪੂਰਨਤਾ ਅਤੇ ਆਦਿ ਬੀੜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਗੁਰਮਤ ਸੈਮੀਨਾਰ ਭਲਕੇ ਐਤਵਾਰ 12:30 ਤੋਂ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਭਾਈ ਗੁਰਸ਼ਰਨ ਸਿੰਘ ਜੀ, ਗਿਆਨੀ ਸ਼ਿਵਦੇਵ ਸਿੰਘ ਜੀ ਅਤੇ ਭਾਈ ਨਰਿੰਦਰਪਾਲ ਸਿੰਘ ਜੀ ਠਰਵੇ ਵਾਲੇ ਆਪ ਜੀ ਨੂੰ ਗੁਰਮਤ ਵਿਚਾਰਾਂ ਨਾਲ ਜੋੜਨਗੇ। ਉਪਰੰਤ ਸੰਗਤਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਸੰਬੰਧਿਤ ਬੁਲਾਰਿਆਂ ਵੱਲੋਂ ਦਿੱਤੇ ਜਾਣਗੇ। ਇਸੇ ਲੜੀ ਦੇ ਤਹਿਤ ਹੀ ਗੁਰਦੁਆਰਾ ਸਾਹਿਬ ਵਿਖੇ 1 ਸਤੰਬਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਗੁਰਬਾਣੀ ਪਾਠ ਸੰਥਿਆ ਦੀ ਕਲਾਸ ਆਰੰਭ ਹੋਣ ਜਾ ਰਹੀ ਹੈ, ਜੋ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ 7 ਤੋਂ 8 ਵਜੇ ਤੱਕ ਹੋਇਆ ਕਰੇਗੀ। ਜਿਨ੍ਹਾਂ ਸੰਗਤਾਂ ਨੇ ਗੁਰਬਾਣੀ ਪਾਠ ਸੰਥਿਆ ਲੈਣੀ ਹੋਵੇ ਉਹ ਆਪਣਾ ਨਾਮ ਅਤੇ ਫੋਨ ਨੰਬਰ ਡੈਸਕ ਉੱਤੇ ਲਿਖਾਉਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਸਵੇਰੇ 9:30 ਵਜੇ ਹੋਣਗੇ। ਜਿਨ੍ਹਾਂ ਸੰਗਤਾਂ ਨੇ ਖੰਡੇ ਬਾਟੇ ਦੀ ਪੌਲ ਛਕਣੀ ਹੋਵੇ ਉਹਨਾਂ ਅੱਗੇ ਸਨਮਰ ਬੇਨਤੀ ਹੈ ਉਹ ਆਪਣਾ ਨਾਮ ਅਤੇ ਫੋਨ ਨੰਬਰ ਡੈਸਕ ਉੱਤੇ ਲਿਖਾਉਣ ਦੀ ਕਿਰਪਾਲਤਾ ਕਰਨ, ਤਾਂ ਕਿ ਉਹਨਾਂ ਵਾਸਤੇ ਉਚੇਚੇ ਪ੍ਰਬੰਧ ਕੀਤੇ ਜਾ ਸਕਣ। ਦਸਤਾਰ ਸਿਖਲਾਈ ਵਾਲੇ ਵੀਰ ਹਰ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਗੁਰਦੁਆਰਾ ਸਾਹਿਬ ਵਿਖੇ ਆਉਂਦੇ ਨੇ। ਜਿਨ੍ਹਾਂ ਵੀਰਾਂ ਨੇ ਦਸਤਾਰ, ਦੁਮਾਲਾ ਇਤਿਆਦਿ ਬੰਨਣਾ ਸਿੱਖਣਾ ਹੋਵੇ ਉਹ ਸ਼ੁੱਕਰਵਾਰ ਸ਼ਾਮ 6 ਵਜੇ ਜ਼ਰੂਰ ਹਾਜ਼ਰੀਆਂ ਭਰਿਆ ਕਰੋ ਜੀ। ਤੋ ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਨਗਰ ਬਿਲਾਸਪੁਰ ਦੀਆਂ ਸੰਗਤਾਂ ਵੱਲੋਂ, ਔਰ ਗੁਰਦੁਆਰਾ ਸਾਹਿਬ ਵਿਖੇ ਭਾਈ ਇੰਦਰਜੀਤ ਸਿੰਘ ਪਨੇਸਰ ਪਰਿਵਾਰ ਵੱਲੋਂ ਅਤੇ ਅਮਰਦੀਪ ਸਿੰਘ ਸਰੂਆ ਪਰਿਵਾਰ ਵੱਲੋਂ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ, ਜਿਨ੍ਹਾਂ ਦੇ ਭੋਗ ਭਲਕੇ ਸਵੇਰੇ 9:30 ਵਜੇ ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਰਵਣ ਕਰਦੇ ਹਾਂ ਕਥਾ ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਪਾਸੋਂ ਭੁੱਲਾ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ, ਵਾਹਿਗੁਰੂ ਸਾਹਿਬ ਜੀਓ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ।

ਬਹਿਤੀ ਮਨਸਾ ਰਾਖੋ ਬਾਂਧ, ਲੋਭ ਮੋਹ ਸਭ ਬੀਸਰ ਜਾਹੈ। ਜੁਗ ਜੁਗ ਜੀਵੋ ਅਮਰ ਫਲ ਖਾਹ, ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜਾਰਾ ਜਹੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਆਪ ਸਭ ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਆਪਾਂ ਰਾਗ ਗੌੜੀ ਦੇ ਵਿੱਚ ਥਿੱਤੀ ਬਾਣੀ ਜੋ ਕਿ ਭਗਤ ਰਵਿਦਾਸ ਸਾਹਿਬ ਕਬੀਰ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਹੈ, ਇਸ ਦੀ ਆਪਾਂ ਕਰ ਰਹੇ ਹਾਂ। ਤੋ ਥਿੱਤ ਦਾ ਮਤਲਬ ਹੁੰਦਾ ਹੈ ਤਰੀਕ, ਜਿਵੇਂ ਆਪਾਂ ਕਹਿੰਦੇ ਹਾਂ। ਤੋ ਸਤਿਗੁਰ ਦੀ ਬਾਣੀ ਨੇ ਜਿੱਥੇ ਮਹੀਨਿਆਂ ਦੀ ਗੱਲ ਕੀਤੀ ਹੈ, ਜੇਤ ਵਿਸਾਖ ਜੇਠ ਹਾੜ, ਤੋ ਇਸੇ ਤਰੀਕੇ ਨਾਲ ਉਹਨਾਂ ਨੇ ਜਿਹੜੇ ਥਿੱਤਾਂ ਨੂੰ ਲੋਕ ਮੰਨਦੇ ਨੇ, ਜਿਵੇਂ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਵੀ ਦਸਵੀਂ ਹੋ ਗਈ, ਨੌਵੀਂ ਹੋ ਗਈ, ਏਕਮ ਦੂਜ, ਫਿਰ ਇਸੇ ਤਰੀਕੇ ਨਾਲ ਮੱਸਿਆ ਨੂੰ, ਚੌਦੇ ਨੂੰ ਲੋਕ ਬਹੁਤ ਸਾਰੇ ਧਰਮ ਕਰਮ ਕਰਦੇ ਨੇ, ਕਿਉਂਕਿ ਪੁਜਾਰੀਆਂ ਪੁਰੋਹਤਾਂ ਪੰਡਤਾਂ ਨੇ ਲੋਕਾਂ ਨੂੰ ਇਹਨਾਂ ਗੱਲਾਂ ਵਾਲੇ ਪਾਸੇ ਬਹੁਤ ਉਲਝਾਇਆ ਹੈ ਵੀ ਤੁਸੀਂ ਕਿਸੇ ਵਿਸ਼ੇਸ਼ ਦਿਨ ਜਦੋਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ ਤੇ ਤੁਹਾਨੂੰ ਇਹਦਾ ਫਲ ਮਿਲੇਗਾ। ਉਹ ਫਲ ਜਿਹੜਾ ਹੈ ਉਹ ਧਨ ਦੇ ਰੂਪ ਦੇ ਵਿੱਚ, ਬਾਹਰੀ ਪਦਾਰਥ ਦੇ ਰੂਪ ਦੇ ਵਿੱਚ ਮਿਲ ਸਕਦਾ ਹੈ। ਜੇ ਕਿਸੇ ਨੂੰ ਧੀ ਪੁੱਤਰ ਦੀ ਕੋਈ ਲੋੜ ਹੈ ਤੇ ਤਾਂ ਵੀ ਕੋਈ ਵਿਸ਼ੇਸ਼ ਦਿਨ ਹੈ, ਜਦੋਂ ਤੁਸੀਂ ਜਾ ਕੇ ਨਮਸਕਾਰ ਕਰੋਗੇ, ਕੋਈ ਦਾਨ ਪੁੰਨ ਕਰੋਗੇ ਤੇ ਤੁਹਾਡਾ ਕਲਿਆਣ ਹੋਵੇਗਾ। ਇਸੇ ਕਰਕੇ ਤੁਸੀਂ ਵੇਖੋ ਵੀ ਸਾਡੇ ਵਿੱਚ ਵੀ ਜਦੋਂ ਸੰਗਰਾਂਦ ਦਾ ਦਿਹਾੜਾ ਆਉਂਦਾ, ਵੱਡੀ ਤਾਦਾਦ ਵਿੱਚ ਲੋਕ ਧਰਮ ਸਥਾਨਾਂ ਦੇ ਉੱਤੇ ਪਹੁੰਚਦੇ ਨੇ, ਕਿਉਂਕਿ ਬ੍ਰਾਹਮਣ ਨੇ ਜਿਹੜੀ ਗੱਲ ਸਾਡੀ ਸੁਰਤ ਵਿੱਚ ਗੱਢ ਦਿੱਤੀ ਹੈ ਤੇ ਬੜੀ ਡੂੰਘੀ ਗੱਢ ਦਿੱਤੀ ਹੈ ਵੀ ਇਸ ਦਿਨ ਕੋਈ ਖਾਸ ਦਿਨ ਹੁੰਦਾ ਹੈ। ਪਰ ਜਦੋਂ ਤੁਸੀਂ ਗੁਰੂ ਮਤ ਦੀ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨੂੰ ਪੜੋਗੇ ਤੇ ਬਾਣੀ ਨੇ ਆਖਿਆ ਵੀ ਨਹੀਂ, ਕੋਈ ਇੱਕ ਦਿਨ ਖਾਸ ਨਹੀਂ ਹੁੰਦਾ, ਹਾਂ ਸਾਰੇ ਦਿਨ ਇੱਕੋ ਜਿਹੇ ਨੇ, ਸਾਰੇ ਦਿਨ ਹੀ ਉਸ ਰੱਬ ਦੇ ਵਾਹਿਗੁਰੂ ਕਰਤਾ ਪੁਰਖ ਦੇ ਬਣਾਏ ਹੋਏ ਨੇ, ਨਾ ਕਿਸੇ ਖਾਸ ਦਿਨ ਕੁਝ ਬਦਲ ਕੁਦਰਤ ਦੇ ਵਿੱਚ ਵੀ ਆਉਂਦਾ ਹੈ, ਕੋਈ ਐਸਾ ਬਦਲ ਨਹੀਂ ਹੈ। ਸੂਰਜ ਉਹ ਹੈ, ਹਵਾ ਪਾਣੀ ਆਬੋ ਧਰਤੀ ਸਭ ਕੁਝ ਉਦਾਂ ਹੀ ਹੈ, ਤੋ ਕੋਈ ਦਿਨ ਖਾਸ ਨਹੀਂ ਹੈ ਗੁਰਮਤ ਦੀ ਨਿਗਾਹ ਵਿੱਚ, ਕੋਈ ਦਿਨ ਮਾੜਾ ਵੀ ਨਹੀਂ ਹੈ, ਨਾ ਚੰਗਾ ਹੈ ਨਾ ਮਾੜਾ ਹੈ, ਨਾ ਆਪਣੇ ਆਪ ਵਿੱਚ ਕੋਈ ਦਿਨ ਚੰਗਾ ਹੁੰਦਾ ਹੈ ਨਾ ਆਪਣੇ ਆਪ ਵਿੱਚ ਕੋਈ ਦਿਨ ਮਾੜਾ ਹੁੰਦਾ ਹੈ। ਇਹ ਤੇ ਬੰਦੇ ਦੀ ਸੁਰਤ ਹੁੰਦੀ ਹੈ ਵੀ ਉਹ ਕਿਹਨੂੰ ਚੰਗਾ ਸਮਝਦਾ ਤੇ ਕਿਹਨੂੰ ਮਾੜਾ ਸਮਝਦਾ। ਮੰਨ ਲਓ ਬੜੀ ਸਿੱਧੀ ਜੀ ਉਦਾਹਰਨ ਹੈ ਵੀ ਜੇ ਸਨੋਹ ਪੈ ਜਾਵੇ, ਬਰਫ਼ ਪੈ ਜਾਵੇ, ਘਰਾਂ ਦੀ ਆਵਾਜਾਈ ਮੁਸ਼ਕਲ ਹੋ ਜਾਵੇ ਤੇ ਜਿਨ੍ਹਾਂ ਦੇ ਕਾਰੋਬਾਰ ਸਨੋਹ ਵਾਲੇ ਨੇ ਉਹਨਾਂ ਲਈ ਉਹ ਦਿਨ ਚੰਗਾ ਹੋ ਗਿਆ, ਜਿਨ੍ਹਾਂ ਨੇ ਸਨੋਹ ਸਾਫ ਕਰਨੀ ਹੈ, ਕੋਈ ਉੱਭਰ ਵਾਲੇ ਸਾਡੇ ਵੀਰ ਭਰਾ ਨੇ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਵੀ ਹੁਣ। ਤੋ ਇੱਕ ਪਾਸੇ ਉਸੇ ਜਿਹੜਾ ਗੱਡੀ ਦੇ ਵਿੱਚ ਬੈਠਣ ਵਾਲਾ ਹੈ ਜਿਹਦੇ ਘਰ, ਜਿਹਨੇ ਕੰਮ ਤੇ ਜਾਣਾ ਸੀ ਤੇ ਜਿਹਦੇ ਘਰ ਦੇ ਬੂਹੇ ਅੱਗੇ ਅੰਬਾਰ ਸਨੋਹ ਦਾ ਚੜ੍ਹ ਗਿਆ, ਉਹਦੇ ਲਈ ਉਹ ਦੁਖਦਾਈ ਹੋ ਗਿਆ। ਤੋ ਇਹ ਹੈ ਵੀ ਤੁਸੀਂ ਕਿੱਥੇ ਖਲੋਤੇ ਹੋ, ਕਿਹੜੀ ਸਿਚੁਏਸ਼ਨ ਵਿੱਚ ਹੋ, ਉਹ ਸਿਚੁਏਸ਼ਨ ਤੈਅ ਕਰਦੀ ਹੈ ਵੀ ਤੁਸੀਂ ਠੀਕ ਹੋ ਕੇ ਗਲਤ ਹੋ, ਜਾਂ ਤੁਸੀਂ ਸੁਖੀ ਹੋ ਕੇ ਦੁਖੀ ਹੋ।
ਪਰ ਕੁਦਰਤ ਦਾ ਵਿਹਾਰ ਜੇ ਆਪਾਂ ਸਮਝ ਲਈਏ ਵੀ ਇਹ ਇਦਾਂ ਹੀ ਚੱਲਦਾ ਹੈ, ਦਿਨ ਰਾਤ ਤਰੀਕਾਂ ਵਾਰ, ਸਨੋਹ ਪੈਣੀ ਨਾ ਪੈਣੀ, ਮੀਂਹ ਪੈਣਾ ਨਾ ਪੈਣਾ, ਇਹ ਕੁਦਰਤ ਦਾ ਇੱਕ ਨੇਮ ਜਿਹਾ ਹੈ ਤੇ ਇਹ ਲਗਾਤਾਰ ਇਦਾਂ ਹੀ ਚੱਲਦਾ ਰਹਿੰਦਾ ਹੈ। ਤੋ ਇਸ ਕਰਕੇ ਕਿਸੇ ਵੀ ਦਿਨ ਦੀ ਇੱਦਾਂ ਦੀ ਵਿਚਾਰ ਕਰਨੀ ਵੀ ਅੱਜ ਦਾ ਦਿਨ ਬੜਾ ਚੰਗਾ ਹੈ, ਜਿਸ ਦਿਨ ਦਿਹਾੜੀ ਲੱਗ ਗਈ ਦਿਹਾੜੀਦਾਰ ਬੰਦੇ ਦਾ ਉਹ ਦਿਨ ਚੰਗਾ ਹੁੰਦਾ, ਜਿਸ ਦਿਨ ਨਹੀਂ ਲੱਗਦੀ ਉਸ ਦਿਨ ਉਹਦਾ ਦਿਨ ਉਹਨੂੰ ਮਾੜਾ ਕੰਸਿਡਰ ਕਰ ਲੈਂਦਾ ਵੀ ਮਾੜਾ ਹੈ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਨਾ ਇਹਨਾਂ ਚੀਜ਼ਾਂ ਨਾਲ ਤੁਹਾਡਾ ਕਲਿਆਣ ਹੋਣਾ। ਕਲਿਆਣ ਕਿਵੇਂ ਹੋਣਾ ਹੈ, ਭਲਾ ਕਿਵੇਂ ਹੋਣਾ ਹੈ, ਵੀ ਜਦੋਂ ਤੁਸੀਂ ਆਪਣੇ ਆਪ ਨੂੰ ਸਵਾਰੋਗੇ, ਜਦੋਂ ਤੁਸੀਂ ਆਪਣੇ ਮਨ ਨੂੰ ਸਮਝਾਓਗੇ, ਮਨ ਦੇ ਵਿਚਾਰਾਂ ਨੂੰ ਮਾਰੋਗੇ, ਭੈੜੇ ਵਿਚਾਰਾਂ ਨੂੰ ਬਦਲੋਗੇ, ਤਾਂ ਤੁਹਾਨੂੰ ਅਸਲੀ ਸੁੱਖ ਜਿਹੜਾ ਹੈ ਨਾ ਉੱਥੋਂ ਲੱਭਣਾ ਹੈ। ਤੋ ਸਤਿਗੁਰ ਨੇ ਫਿਰ ਜਿਹੜੇ ਇਹ ਲੋਕ ਵਿਚਾਰ ਕਰਦੇ ਸਨ ਵੀ ਅੱਜ ਏਕਾਦਸ਼ੀ ਹੈ, ਅੱਜ ਦੁਆਦਸ਼ੀ ਹੈ, ਅੱਜ ਤ੍ਰੈਦਸ਼ੀ ਹੈ, ਅੱਜ ਚੌਥਾ ਹੈ, ਅੱਜ ਚੌਦੇ ਹੈ, ਅੱਜ ਦਸਵੀਂ ਹੈ, ਅੱਜ ਮੱਸਿਆ ਹੈ, ਤੋ ਇਹ ਜਿਹੜੀਆਂ 15 ਥਿੱਤਾਂ ਸਨ ਇਹਨਾਂ ਦੀ ਉਦਾਹਰਨ ਵਰਤ ਕੇ ਉਹਨਾਂ ਨੇ ਸਾਨੂੰ ਸਮਝਾਇਆ ਹੈ ਵੀ ਇਹਨਾਂ ਥਿੱਤਾਂ ਤੋਂ ਤੂੰ ਸਬਕ ਕਿਵੇਂ ਲੈਣਾ। ਤੋ ਆਪਾਂ ਪਿੱਛੇ ਕੱਲ੍ਹ ਦੇ ਦੀਵਾਨਾਂ ਤੱਕ ਜਿਹੜੇ 5 ਦਿਨ ਸਨ ਉਹਨਾਂ ਦੀ ਵਿਚਾਰ ਕੀਤੀ ਹੈ, ਅੱਜ 6ਵੇਂ ਦਿਨ ਦੀ ਵਿਚਾਰ ਕਰਨੀ ਹੈ ਵੀ 6ਵੇਂ ਜਿਹੜੀ ਥਿੱਤ ਹੈ ਉਹਦੇ ਵਿੱਚ ਸਤਿਗੁਰ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ। ਆਖਿਆ ਛੱਠ ਦਾ ਮਤਲਬ ਹੁੰਦਾ 6ਵੀਂ ਥਿੱਤ। ਖੱਟ ਚੱਕਰ ਸ਼ਹੂ ਦਿਸ ਧਾਏ, ਬਾਬਾ ਜੀ ਨੇ ਆਖਿਆ ਵੀ 5 ਗਿਆਨ ਇੰਦਰੇ ਤੇ 6ਵਾਂ ਬੰਦੇ ਦਾ ਮਨ। ਗਿਆਨ ਇੰਦਰੇ ਜਿਹਨਾਂ ਨੂੰ ਆਪਾਂ 5 ਸੈਂਸਿਸ ਕਹਿੰਦੇ ਹਾਂ, ਤੇ 6ਵਾਂ ਹੋ ਗਿਆ ਬੰਦੇ ਦਾ ਮਨ। ਬਾਬੇ ਨੇ ਆਖਿਆ ਇਹ 6 ਦਿਸ਼ਾਵਾਂ ਵਾਲੇ ਪਾਸੇ ਅੱਡੋ ਅੱਡ ਕਦੀ ਇੱਧਰ ਕਦੀ ਉੱਧਰ ਭਟਕਦਾ ਫਿਰਦਾ, 6 ਪਾਸੀ ਚਾਰੀ ਤਰਫੀ ਹੇਠਾਂ ਉਤਾਂ, ਮਤਲਬ 6 ਪਾਸੇ ਕਿਹੜੇ ਹੋ ਗਏ ਵੀ ਇੱਕ ਤੇ 4 ਡਾਇਰੈਕਸ਼ਨ ਹੋ ਗਈਆਂ ਜਿਹਨੂੰ ਆਪਾਂ ਈਸਟ ਵੈਸਟ ਸਾਊਥ ਨੌਰਥ ਕਹਿ ਦਿੰਦੇ ਹਾਂ, ਤੋ 2 ਦਿਸ਼ਾ ਹੋ ਗਈ, ਇੱਕ ਉੱਪਰ ਵਾਲੀ ਤੇ ਇੱਕ ਥੱਲੇ ਵਾਲੀ, ਇਸ ਤਰੀਕੇ ਨਾਲ 6 ਦਿਸ਼ਾਵਾਂ ਬਣਦੀਆਂ ਨੇ। ਤੋ ਮਹਾਰਾਜ ਕਹਿੰਦੇ ਨੇ ਅਸਲ ਵਿੱਚ ਖੇਡ ਇਹ ਹੈ ਵੀ ਸਾਰਾ ਸੰਸਾਰ ਨਾ ਭਟਕਦਾ ਹੀ ਫਿਰਦਾ, ਕੋਈ ਇੱਧਰ ਕੋਈ ਉੱਧਰ, ਕੋਈ ਉੱਪਰ ਕੋਈ ਥੱਲੇ, ਤੇ ਭਟਕਦਾ ਕੌਣ ਹੈ, ਭਟਕਦਾ ਬੰਦੇ ਦਾ ਮਨ ਹੈ। ਕਬਹੂ ਜੀੜਾ ਉਹ ਵਿਚੜਤ ਹੈ, ਕਦੀ ਬਾਬੇ ਨੇ ਆਖਿਆ ਵੀ ਜਿੰਦ ਐਨ ਤਾਨ ਸਿਖਰ ਤੇ ਲੱਗ ਜਾਂਦੀ, ਹਉਮੈ ਵਿੱਚ ਆਈ ਹੋਈ, ਹੰਕਾਰ ਵਿੱਚ ਆਈ ਹੋਈ, ਤੇ ਕੜੀ ਬੜਾ ਨਿਮਰਤਾ ਦਾ ਪੁੰਜ ਬਣ ਜਾਂਦਾ, ਸਟੇਬਲ ਨਹੀਂ ਹੈਗਾ। ਦੋਵੇਂ ਚੀਜ਼ਾਂ ਬੜੀਆਂ ਮਾੜੀਆਂ ਹੁੰਦੀਆਂ। ਤੁਸੀਂ ਵੇਖੋ ਕਈ ਬੰਦੇ ਜਾਂ ਤੇ ਅੱਤ ਦੇ ਹੰਕਾਰੀ ਹੋ ਜਾਂਦੇ ਨੇ ਤੇ ਜਾਂ ਫਿਰ ਅੱਤ ਦੀ ਨਿਮਰਤਾ ਵਿਖਾਵੇ ਵਾਲੀ ਧਾਰਨ ਕਰ ਲੈਂਦੇ ਨੇ ਵੀ ਨਹੀਂ ਜੀ ਅਸੀਂ ਤੇ ਦਾਸ ਜੀ, ਅਸੀਂ ਤੇ ਚਰਨਾਂ ਦੇ ਪੌਰੇ ਜੀ, ਆਹ ਜੀ ਉਹ ਜੀ, ਮਤਲਬ ਇੱਦਾਂ ਬੈਲੈਂਸ ਨਹੀਂ ਹੈਗਾ। ਤੋ ਜੀਵਨ ਦੇ ਵਿੱਚ ਬੈਲੈਂਸ ਹੋਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕਰਕੇ ਆਖਿਆ ਵੀ ਕਬਹੂ ਜਿਹੜਾ ਉਹ ਚੜ੍ਹਦਾ ਹੈ, ਕਦੀ ਤੇ ਬੰਦੇ ਦੀ ਜਿੰਦ ਜਿਹੜੀ ਹੈ ਉਹ ਚੜ੍ਹ ਜਾਂਦੀ ਉੱਤੇ ਆਕਾਸ਼ ਵੱਲ ਨੂੰ, ਇੰਨੀ ਹੰਕਾਰ ਵਿੱਚ ਆਫਰ ਜਾਂਦੀ ਹੈ। ਕਬਹੂ ਜਾਏ ਪਿਆਲੇ, ਤੇ ਕਦੀ ਇਹ ਜਿੰਦ ਜਿਹੜੀ ਹੈ ਇਹ ਪਤਾਲ ਵਿੱਚ ਵੜ ਜਾਂਦੀ ਹੈ, ਥੱਲੇ ਚਲੀ ਜਾਂਦੀ ਹੈ। ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਜਿਹੜਾ ਲੋਭ ਦਾ ਗ੍ਰਸਿਆ ਹੋਈ ਜਿੰਦ ਹੈ ਇਹ ਥਿਰ ਨਹੀਂ ਹੈਗੀ, ਟਕਾ ਵਿੱਚ ਨਹੀਂ ਹੈਗੀ। ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ, ਇਹ ਚਾਰੇ ਕੁੰਡਾਂ ਦੇ ਵਿੱਚ ਭਟਕਦਾ ਫਿਰਦਾ, ਲੋਭ ਦਾ ਸ਼ਿਕਾਰ ਹੋਇਆ ਚਾਰੇ ਕੁੰਡਾਂ ਵਿੱਚ, ਜਾਣੀ ਕਿ ਚਾਰੇ ਦਿਸ਼ਾਵਾਂ ਵਿੱਚ, ਤੇ ਉੱਪਰ ਤੇ ਥੱਲੇ ਦੋ ਇਹ ਹੋ ਗਈਆਂ, 6 ਦਿਸ਼ਾਵਾਂ ਦੇ ਵਿੱਚ ਬੰਦੇ ਦਾ ਮਨ ਲਾਲਚ ਦਾ ਅਟਿਆ ਹੋਇਆ ਭਟਕਦਾ ਫਿਰਦਾ। ਤੋ ਸਤਿਗੁਰੂ ਕਹਿੰਦੇ ਨੇ ਤੈਨੂੰ ਕਿਸੇ 6ਵੀਂ ਥਿੱਤ ਨੂੰ ਕੋਈ ਦਾਨ ਪੁੰਨ ਕਰਨ ਦੀ ਲੋੜ ਨਹੀਂ, 6ਵੀਂ ਥਿੱਤ ਨੂੰ ਕਿਸੇ ਚੰਦਰਮਾ ਦੀ, ਕਿਸੇ ਹੋਰ ਦੀ ਪੂਜਾ ਕਰਨ ਦੀ ਲੋੜ ਨਹੀਂ, ਕਿਤੇ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ, ਬਲਕਿ ਤੂੰ ਇਹ ਸਮਝ ਵੀ ਜਿਹੜਾ ਮਨ 6 ਦਿਸ਼ਾਵਾਂ ਵਾਲੇ ਬੰਨੇ ਭੱਜਦਾ ਇਹਨੂੰ ਕਾਬੂ ਕਿਵੇਂ ਕਰਨਾ। ਜੇ ਤੈਨੂੰ ਇਹ ਜੁਗਤ ਆ ਜਾਵੇ ਨਾ ਤੇ ਅਸਲ ਵਿੱਚ ਸੁੱਖ ਤੈਨੂੰ ਤਾਂ ਪ੍ਰਾਪਤ ਹੋਵੇਗਾ। ਅਜੇ ਤੂੰ ਕੀ ਕਹਿਣਾ ਹੈ ਵੀ ਅੱਜ 5ਵਾਂ ਦਿਨ ਹੈ, ਅੱਜ ਜਾ ਕੇ ਨਹਾਓ, 6ਵਾਂ ਦਿਨ ਹੈ, ਹੁਣ ਜਾ ਕੇ ਇਸ਼ਨਾਨ ਕਰ ਲਓ, ਅੱਜ 5 ਦਸਵੀਂ ਹੈ, ਅੱਜ ਜਾ ਕੇ ਇਸ਼ਨਾਨ ਪਾਣ ਕਰ ਲਓ, ਅੱਜ ਸੰਗਰਾਂਦ ਆ ਗਈ, ਅੱਜ ਮੱਸਿਆ ਆ ਗਈ, ਅੱਜ 14 ਆ ਗਈ, ਅੱਜ ਜਾ ਕੇ ਇੱਦਾਂ ਕਰ ਲਓ। ਗੱਲ ਇਹ ਸਮਝਣ ਵਾਲੀ ਹੈ ਵੀ ਜਿਹੜਾ 6 ਦਿਸ਼ਾਵਾਂ ਵਿੱਚ ਮਨ ਭਟਕ ਰਿਹਾ ਹੈ ਇਸ ਮਨ ਨੂੰ ਕਿਵੇਂ ਕਾਬੂ ਕੀਤਾ ਜਾਵੇ। ਜੇ ਉਹ ਮਨ ਕਾਬੂ ਆ ਗਿਆ ਤੇ ਇਹੋ ਹੀ 6ਵੀਂ ਥਿੱਤ ਹੈ, ਤੈਨੂੰ ਸਮਝ ਲੱਗ ਗਈ ਗੱਲ ਦੀ।
तो बाबा जी ने वेखो किड्डा प्यारा ख्याल दिता, उन्हें कहा छठ छठ मतलब छे, खट खट का मतलब भी जी छे ही हुंदा। आख्या छेवीं थित खट चक्कर शहू दिसताए, बंदा जिहड़ा उह की कर रहा भी वह छिया दिशावां वाले बन्ने भटक रहा, बिन परचे नहीं थिरा रहाए। ते परचे का अर्थ हुंदा जी पतीजना, जिन्ना चिर यह जिहड़ा साडा मन है यह प्रभु दे विच पतीजदा नहीं उन्ना चिर यह थिर नहीं हो सकता, टिकाव विच नहीं आ सकता। बिन परचे, परचे मतलब परचे का अर्थ परिचय भी हुंदा, जिवें आपां कहा अपना परिचय दिओ तुसीं कौन जे, परिचय दिओ अपना। परचे का अर्थ है परच जाना, किसी चीज विच लग जाना। एक आम आपां एक शब्द वरतदे हुंने आ, कोई बच्चा जिद करदा होवे मेले दे विच होवे ते उहनूं बरचा के जे घरे लै आउणा भी कोई नहीं तैनूं वड्डी लै के दवांगे तोप, इहनूं तूं की करना। किसी तरीके नाल उहदे मन नूं बन्न के ना बंदा फिर मेले दे विचों बच्चे नूं खिच के घरे लै आउंदा। ਉਹਨੂੰ ਇੱਕ ਸ਼ਬਦ ਆਪਾਂ ਕਹਿੰਦੇ ਮੈਂ ਤੇ ਮਹਾਂਵਰਾਇਆ ਇਹਨੂੰ, ਮਹਾਂਪ੍ਰਚਾਇਆ ਇਹਨੂੰ, ਤੇ ਇਹ ਬੱਚਾ ਜਿਹੜਾ ਸੀ ਮੇਲੇ ਵਿੱਚ ਗਿਆ ਸੀ ਜਿੱਦ ਕਰ ਰਿਹਾ ਸੀ, ਕਦੀ ਮਿਠਾਈ ਨੂੰ ਹੱਥ ਪਾਉਂਦਾ ਸੀ, ਕਦੀ ਉਹਨੂੰ ਹੱਥ ਪਾਉਂਦਾ ਸੀ, ਕਦੀ ਉਹਨੂੰ ਹੱਥ ਪਾਉਂਦਾ ਸੀ, ਤੇ ਮੈਂ ਤਕੜਿਆ ਹੋ ਕੇ ਇਹਨੂੰ ਪਰਚਾ ਕੇ ਕਿਸੇ ਤਰੀਕੇ ਨਾਲ ਵਰਾ ਕੇ ਤੇ ਇਹਨੂੰ ਘਰੇ ਲੈ ਆਂਦਾ। ਨਹੀਂ ਤਾਂ ਭਾਈ ਜਿਹਨੂੰ ਇਹ ਹੱਥ ਪਾਈ ਫਿਰਦਾ ਸੀ ਉਹ ਤੇ ਤਬਾਹੀ ਸੀ ਮੇਰੀ। ਹੁਣ ਇਹ ਬੱਚਾ ਕਿਹੜਾ, ਇਹ ਬੱਚਾ ਸਾਡਾ ਮਨ ਹੈ, ਇਹ ਵੀ ਭਟਕ ਰਿਹਾ ਹੈ, ਇਹ ਵੀ ਕਦੀ ਕਿਸੇ ਚੀਜ਼ ਵੱਲ, ਕਦੀ ਕਿਸੇ ਚੀਜ਼ ਵੱਲ, ਆਹ ਮਿਲ ਜਾਂਦੀ ਹੈ ਉਹਦੇ ਵੱਲ। ਤੁਸੀਂ ਕਦੀ ਬੱਚੇ ਨੂੰ ਵੇਖੋ, ਉਹਨੂੰ ਖਿਡੌਣੇ ਵਾਲੀ ਦੁਕਾਨ ਤੇ ਖਿਲਾਰ ਦਿਓ, ਉਹਨੂੰ ਕਹਿ ਪੁੱਤ ਕੀ ਲੈਣਾ, ਤੁਸੀਂ ਇੱਕ ਚੀਜ਼ ਲੈ ਦਿੱਤੀ ਉਹਨੇ ਬਾਅਦ ਚ ਦੂਜੀ ਨੂੰ ਵੀ ਨਾਲ ਹੀ ਹੱਥ ਪਾਉਣਾ, ਤੀਜੀ ਨੂੰ ਵੀ, ਜਿਹੜਾ ਖਾਸ ਕਰਕੇ ਜਿਹੜਾ ਬੱਚਾ ਮਚਿਓਰ ਨਹੀਂ ਹੈ ਉਹਨੇ ਸਾਰਾ ਕੁਝ ਹੀ, ਕੋਈ ਉਹਦੀ ਲੋੜ ਵਾਲੀ ਹੋਵੇ ਨਾ ਹੋਵੇ ਉਹਨੇ ਸਾਰੀਆਂ ਚੀਜ਼ਾਂ ਚੁੱਕਣ ਪੈਣੀਆਂ, ਉਹ ਕਹਿੰਦੇ ਸਾਰੀ ਦੁਕਾਨ ਹੀ ਖਰੀਦ ਲਿਓ। ਹੁਣ ਮਨ ਦੀ ਖੇਡ ਵੀ ਸਾਡੀ ਐਸੀ ਹੈ, ਤੋ ਮਨ ਦੇ ਹੱਥੋਂ ਹੀ ਅਸੀਂ ਸਤਾਏ ਹੋਏ ਹਾਂ। ਜਿਵੇਂ ਇੱਕ ਛੋਟੇ ਬੱਚੇ ਦੇ ਹੱਥੋਂ ਕੋਈ ਘਰ ਵਾਲਾ ਸਤਾਇਆ ਜਾਵੇ, ਅਸੀਂ ਇਸ ਛੋਟੇ ਬੱਚਾ ਜਿਹੜਾ ਸਾਡੇ ਅੰਦਰ ਬੈਠਾ ਹੈ ਮਨ, ਇਹਦੇ ਹੱਥੋਂ ਸਤਾਏ ਹੋਏ ਹਾਂ। ਤੇ ਬੰਦੇ ਨੂੰ ਇਹ ਲੱਗਦਾ, ਬੰਦਾ ਕੀ ਹੈ ਵੀ ਮਨ ਨੂੰ ਗੁਰੂ ਦੇ ਸ਼ਬਦ ਵਿੱਚ ਨਹੀਂ ਲਾਉਂਦਾ, ਬੰਦੇ ਨੂੰ ਇੱਦਾਂ ਲੱਗਦਾ ਵੀ ਅੱਜ ਫਲਾਨੀ ਥਿੱਤ ਨੂੰ ਜਾ ਕੇ ਕਰਾਂ ਮੱਸਿਆ ਨਹਾ ਕੇ ਆਵਾਂਗੇ ਤੇ ਫਿਰ ਗੱਲ ਬਣੇਗੀ, ਇੱਦਾਂ ਨਹੀਂ ਹੋਣਾ। ਤੋ ਬਾਬਾ ਜੀ ਨੇ ਆਖਿਆ ਛੱਟ ਖੱਟ ਚੱਕਰ ਸ਼ਹੂ ਦੇ ਸਤਾਏ, ਬਿਨ ਪਰਚੈ ਨਹੀਂ ਥਿਰਾ ਰਹਾਏ। ਥਿਰਾ ਦਾ ਮਤਲਬ ਥਿਰ, ਇਹ ਟਿਕ ਨਹੀਂ ਸਕਦਾ। ਦੁਬਿਧਾ ਮੇਟ, ਦੁਬਿਧਾ ਦਾ ਮੇਟ, ਦੁਬਿਧਾ ਮੇਟ ਮਤਲਬ ਭੜਕਣਾ ਨੂੰ ਖਤਮ ਕਰ, ਕਿਵੇਂ ਗੁਰੂ ਦੇ ਸ਼ਬਦ ਵਿੱਚ ਆਪਣੇ ਚੇਤ ਨੂੰ ਜੋੜ ਕੇ। ਦੁਬਿਧਾ ਮੇਟ ਖਿਮਾ ਗਹਿ ਰਹੋ, ਜਦੋਂ ਜੀਵਨ ਵਿੱਚੋਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਦੁਬਿਧਾ ਨੂੰ ਮਿਟੇਗਾ ਉਦੋਂ ਧੀਰ ਜਾਵੇਗੀ। ਖਿਮਾ ਦਾ ਇੱਥੇ ਮਤਲਬ ਹੈ ਜ਼ਰਾਂ ਦਾਵੇਗੀ, ਧੀਰ ਜਾਵੇਗੀ। ਦੁਬਿਧਾ ਮੇਟ, ਮਨ ਦੁਬਿਧਾ ਵਿੱਚ ਇਸ ਕਰਕੇ ਭੜਕ ਰਿਹਾ, ਮਨ ਦੀ ਦੁਬਿਧਾ ਮਿਟ ਗਈ ਤੇ ਆਪੇ ਧੀਰ ਜਾ ਜਾਵੇਗਾ, ਮਨ ਧੀਰਜ ਵਿੱਚ। ਦੁਬਿਧਾ ਮੇਟ ਖਿਮਾ ਗਹਿ ਰਹੋ, ਗਹਿ ਪਕੜੋ ਕਿਨੂੰ, ਖਿਮਾ ਨੂੰ, ਧੀਰਜ ਨੂੰ। ਕਰਮ ਧਰਮ ਕੀ ਸੂਲ ਨਾ ਸਹੋ, ਅੱਛਾ ਵੇਖੋ ਕਿੱਡੀ ਕਮਾਲ ਦੀ ਗੱਲ ਆ ਕਿ ਸੂਲ ਕਿਹਨੂੰ ਕਹਿੰਦੇ ਨੇ ਜੀ, ਸੂਲ ਹੁੰਦਾ ਦੁੱਖ, ਕੰਡਾ ਨਹੀਂ ਹੁੰਦਾ, ਸੂਲ ਵੱਜ ਗਈ ਕਿਸੇ ਦੇ। ਆਖਿਆ ਇੱਥੇ ਲੋਕ ਅਸਲੀ ਕਾਰਨ ਨਹੀਂ ਲੱਭਦੇ ਤੁਹਾਡੇ ਦੁੱਖਾਂ ਦਾ ਕੀ ਹੈ, ਕਹਿੰਦੇ ਕਰਮਾਂ ਧਰਮਾਂ ਦੀ ਸੂਲ ਸਹਿੰਦੇ ਫਿਰਦੇ ਨੇ। ਕਿਸੇ ਨੇ ਆਖਿਆ ਕਰਮ ਕਰ ਲਾ, ਕਹਿੰਦੇ ਕੋਈ ਨਹੀਂ ਇਹ ਵੀ ਕਰਕੇ ਵੇਖ ਲੈਂਦੇ ਫਿਰ। ਕਿਸੇ ਨੇ ਆਖਿਆ ਕਿਸੇ ਸਿਆਣੇ ਕੋਲ ਹੀ ਚੱਲ ਆ, ਕਹਿੰਦੇ ਕੋਈ ਨਹੀਂ ਉੱਥੇ ਵੀ ਜਾ ਆਉਣੇ ਆ। ਕਿਸੇ ਨੇ ਆਖਿਆ ਇੱਦਾਂ ਕਰ ਵੀ ਚਰਸਤੇ ਦੇ ਵਿੱਚ ਕੋਈ ਟੂਣਾ ਟਾਣਾ ਹੀ ਕਰਕੇ ਵੇਖ ਲਓ, ਕਹਿੰਦੇ ਉਹ ਵੀ ਕਰ ਲੈਂਦੇ ਹਾਂ। ਕਿਸੇ ਨੇ ਆਖਿਆ ਇੱਦਾਂ ਕਰੋ ਐਰ ਕਿ ਪੰਜ ਖੰਡ ਪਾਠ ਹੀ ਕਰਾ ਕੇ ਵੇਖ ਲਓ, ਸ਼ਾਇਦ ਇਹਦੇ ਨਾਲ ਸਮੱਸਿਆ ਦਾ ਹੱਲ ਹੋ ਜਾਵੇ, ਕਹਿੰਦੇ ਕੋਈ ਨਹੀਂ ਉਹ ਵੀ ਕਰਾ ਕੇ ਵੇਖ ਲੈਂਦੇ। ਕਿਸੇ ਨੇ ਆਖਿਆ ਇੱਦਾਂ ਨਹੀਂ ਗੱਲ ਬਣਨੀ, ਵਿਧੀ ਦੇ ਨਾਲ ਕਰਾਓ, ਫਲਾਨੇ ਬਾਬੇ ਵਧੀਆ ਕਰਦੇ ਨੇ ਉਹਨਾਂ ਕੋਲ ਜਾਓ। ਇਹ ਹੁੰਦੀਆਂ ਨੇ ਕਰਮ ਧਰਮ ਦੀਆਂ ਸੂਲਾਂ ਜਿਹੜੀਆਂ ਬੰਦੇ ਨੂੰ ਚੁਭਦੀਆਂ ਰਹਿੰਦੀਆਂ ਨੇ। ਕਿਸੇ ਨੇ ਆਖਿਆ ਨਹੀਂ ਇੱਦਾਂ ਨਹੀਂ ਗੱਲ ਬਣਨੀ, ਪੰਜਾਂ ਖੰਡਾਂ ਖੰਡ ਪਾਠ ਕਿਵੇਂ ਕਰਾਏ, ਉਹ ਕਹਿੰਦੇ ਜੀ ਗੁਰਦੁਆਰੇ ਗਏ ਸੀ ਕਰਾ ਲਿਆ। ਕਹਿੰਦੇ ਨਹੀਂ ਨਹੀਂ ਨਹੀਂ ਫਲਾਨੇ ਮਹਾਂਪੁਰਖਾਂ ਕੋਲ ਕਰਾਉਣੇ ਨੇ, ਉਹਨਾਂ ਦੀ ਸੁਚਮਤਾ ਜ਼ਿਆਦੀ ਹੈ। ਉਹ ਕਹਿੰਦੇ ਨੇ ਜੀ ਉਹਨਾਂ ਕੋਲ ਕਰਾ ਲਏ, ਨਹੀਂ ਨਹੀਂ ਉਹ ਨਹੀਂ, ਉਹ ਹੋਰ ਸੰਪਰਦਾਏ, ਇਹਨਾਂ ਕੋਲ ਕਰਾਓ। ਮਤਲਬ ਆਹ ਹੈ ਉਹ ਕਰਮ ਧਰਮ ਦੀ ਸੂਲ ਜਿਹੜੀ ਬੰਦੇ ਨੂੰ ਚੁਭਦੀ ਰਹਿੰਦੀ ਹੈ।
ਚੁਭਦੀ ਰਹਿੰਦੀ। ਤੋ ਉਹ ਪਰਨਾਲਾ ਉੱਥੇ ਦਾ ਉੱਥੇ ਹੀ ਹੈ, ਫਰਕ ਕੋਈ ਨਹੀਂ ਪਿਆ। ਤੇ ਨਾ ਜਿਹੋ ਜਿਹੀ ਸਿਚੁਏਸ਼ਨ ਅਖੰਡ ਪਾਠ ਤੋਂ ਪਹਿਲਾਂ ਸੀ, ਉਹ ਅਖੰਡ ਪਾਠ ਤਿੰਨ ਕੁ ਦਿਨ ਨਹੀਂ ਹੋਈ ਕਿਉਂਕਿ ਰੁੱਝੇ ਰੱਜੇ ਸੀ, ਤੇ ਚੌਥੇ ਕੁ ਦਿਨ ਫਿਰ ਉਹ ਸ਼ੁਰੂ ਹੋ ਗਈ, ਉਹੀ ਕੁਤਕਲੇ ਸ਼ੁਰੂ ਹੋ ਗਿਆ ਘਰ ਦੇ ਵਿੱਚ ਵੀ। ਤੋ ਬਾਬਾ ਜੀ ਕਹਿੰਦੇ ਨੇ ਅਸਲ ਵਿੱਚ ਗੱਲ ਤੇ ਇਹ ਹੈ ਵੀ ਭਾਈ ਤੁਸੀਂ ਆਪੋ ਆਪਣੇ ਮਨ ਨੂੰ ਸਮਝੋ, ਐਦਾਂ ਗੁਰੂ ਦੇ ਸ਼ਬਦ ਨਾਲ ਆਪਣੇ ਮਨ ਨੂੰ ਤੋਲੋ, ਮਨ ਨੂੰ ਸਮਝਾਓ, ਮਨ ਦੀ ਭੜਕਣਾ ਨੂੰ ਦੂਰ ਕਰੋ। ਜੇ ਦੁੱਖਾਂ ਤੋਂ ਮੁਕਤੀ ਚਾਹੁੰਦੇ ਹੋ, ਤੁਸੀਂ ਤੇ ਕਰਮ ਧਰਮ ਦੀਆਂ ਸੂਲਾਂ ਸਹਿੰਦੇ ਰਹਿੰਦੇ ਹੋ। ਪੜ੍ਹੋ ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਬਚਨ, ਆਖਿਆ ਕਰਮ ਧਰਮ ਪਖੰਡ ਜੋ ਦੀਸੈ, ਤਿੰਨ ਜਮ ਜਗਾਤੀ ਲੁੱਟੈ। ਜਮ ਜਗਾਤ ਟੈਕਸ ਲੈ ਰਿਹਾ ਜਿਹੜਾ ਕਰਮ ਧਰਮ ਦੇ ਨਾਂ ਤੇ ਤੁਸੀਂ ਪਖੰਡ ਕਰ ਰਹੇ ਹੋ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੁੱਟੈ। ਮਹਾਰਾਜ ਕੀ ਕਰਿਆ ਕਰੀਏ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁੱਟੈ, ਸੰਤੋ ਸਾਗਰ ਪਾਰ ਉਤਰੀਐ। ਹੇ ਭਾਈ, ਜੇ ਤੁਸੀਂ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰਨਾ ਚਾਹੁੰਦੇ ਹੋ, ਬਾਬਾ ਜੀ ਕੀ ਕਰਿਆ ਕਰੀਏ, ਸੰਤੋ ਸਾਗਰ ਪਾਰ ਉਤਰੀਐ। ਜੇ ਕੋ ਬਚਨ ਕਮਾਵੇ ਸੰਤਨ ਕਾ, ਬਚਨ ਕਮਾਉਣਾ ਪੈਣਾ, ਬੋਲ ਨੂੰ ਕਮਾਉਣਾ ਪੈਣਾ ਹੈ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਉਹ ਗੁਰੂ ਦੀ ਕਿਰਪਾ ਨਾਲ ਤਰ ਜਾਂਦਾ। ਤੁਹਾਨੂੰ ਬਾਬਾ ਕਬੀਰ ਸਾਹਿਬ ਨੇ ਕੀ ਆਖਿਆ, ਉਹਨਾਂ ਕਿਹਾ ਦੁਬਦਾ ਮੇਟ ਖਿਮਾ ਗਹਿ ਰਹੋ, ਦੁਬਦਾ ਨੂੰ ਮੇਟ ਦੇ, ਧੀਰਜ ਜੀਵਨ ਵਿੱਚ ਆ ਜਾਵੇਗਾ। ਕਰਮ ਧਰਮ ਕੀ ਸੂਲ ਨਾ ਸਹੋ, ਭਾਈ ਇਹ ਕਰਮ ਧਰਮ ਪਖੰਡਾਂ ਦੀਆਂ ਸੂਲਾਂ ਐਵੇਂ ਨਾ ਸਹਿੰਦਾ ਫਿਰ, ਕਦੀ ਕਦੇ ਕਦੇ ਪੁੰਨਿਆ ਨਹਾ ਕੇ, ਕਦੀ ਮੱਸਿਆ ਨਹਾ ਕੇ, ਕਦੀ ਸ਼ਗਰਾਧਾ ਨਹਾ ਕੇ, ਕਦੀ ਕੁਝ ਕਰਕੇ, ਕਦੀ ਕੁਝ ਕਰਕੇ, ਕੱਖ ਨਹੀਂ ਹੋਣਾ ਏਦਾਂ, ਕੋਈ ਭਲਾ ਨਹੀਂ ਹੋਣਾ, ਕੋਈ ਕਲਿਆਣ ਨਹੀਂ ਹੋਣਾ। ਤੋ ਬਾਬੇ ਜੀ ਨੇ ਇਹ ਉਪਦੇਸ਼ ਦਿੱਤਾ ਛੇਵੀਂ ਥਿੱਤ ਉੱਤੇ, ਅੱਗੇ ਸੱਤਵੀਂ, ਸੱਤਵੀਂ ਥਿੱਤ ਦਾ ਉਪਦੇਸ਼ ਹੈ। ਸਤੈ, ਸਤੈ ਮਤਲਬ ਸੱਤ ਹੋ ਗਿਆ, ਸਤ ਕਰ ਬਾਚਾ ਜਾਣ, ਗੁਰੂ ਦੇ ਬਚਨਾਂ ਨੂੰ ਸੱਚਾ ਕਰਕੇ ਜਾਣ ਲਾ। ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਵੀ ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਸਤ ਸੰਗਤ ਵਿੱਚ ਬਹਿ ਕੇ ਗੁਰੂ ਦੇ ਉਪਦੇਸ਼ਾਂ ਨੂੰ ਕਮਾਇਆ ਕਰ, ਉਹਦੇ ਬਚਨ, ਸਤਿਗੁਰ ਬਚਨ ਤੁਹਾਰੇ, ਨਿਰਗੁਣ ਨਿਸਤਾਰੇ, ਗੁਰੂ ਸਾਹਿਬ ਤੁਹਾਡੇ ਬਚਨ ਹੀ ਸਾਨੂੰ ਨਿਰਗੁਣਾਂ ਨੂੰ ਉਤਾਰਨਗੇ, ਬਚਨ ਤੋਂ ਬਿਨਾਂ ਕਲਿਆਣ ਨਹੀਂ ਹੋਣਾ। ਸਤ ਹੈ ਸੱਤਵੀਂ ਥਿੱਤ ਦਾ ਉਪਦੇਸ਼। ਸਤ ਕਰ ਬਾਚਾ ਜਾਣ, ਗੁਰੂ ਦੇ ਬਚਨਾਂ ਨੂੰ ਕੀ ਕਰਕੇ ਜਾਣ, ਸਤ ਕਰਕੇ ਜਾਣ। ਆਤਮ ਰਾਮ ਲਿਹੋ ਪ੍ਰਵਾਨ, ਤੇ ਆਪਣੇ ਹਿਰਦੇ ਵਿੱਚ ਰੱਬ ਦੇ ਨਾਮ ਨੂੰ ਪਰੋਲਾ। ਆਤਮ ਰਾਮ ਲਿਹੋ ਪ੍ਰਵਾਨ, ਮਹਾਰਾਜ ਕੀ ਹੋਵੇਗਾ ਇਹਦੇ ਨਾਲ, ਆਖਿਆ ਛੁੱਟੈ ਸੰਸਾ, ਚਿੰਤਾਵਾਂ ਛੁੱਟ ਜਾਣਗੀਆਂ, ਚਿੰਤਾਵਾਂ ਮੁੱਕ ਜਾਣਗੀਆਂ। ਛੁੱਟੈ ਸੰਸਾ ਮਿਟ ਜਾਏ ਦੁੱਖ, ਇਦੋਂ ਸੌਖੀ ਗੱਲ ਨਹੀਂ ਹੁਣ ਕੋਈ ਹੋ ਸਕਦੀ। ਜਦੋਂ ਤੂੰ ਗੁਰੂ ਦੇ ਬਚਨ ਨੂੰ ਆਪਣੇ ਹਿਰਦੇ ਵਿੱਚ ਪਰੋਵੇਂਗਾ ਤੇ ਸਾਰੇ ਸੰਸੇ ਦੂਰ ਹੋ ਜਾਣਗੇ। ਸੰਸੇ ਦਾ ਅਰਥ ਹੁੰਦਾ ਜੀ ਸਹਿਮ, ਚਿੰਤਾਵਾਂ, ਝੋਰੇ। ਛੁੱਟੈ ਸੰਸਾ ਮਿਟ ਜਾਏ ਦੁੱਖ, ਸ਼ੁੰਨ ਸਰੋਵਰ ਪਾਵੋ ਸੁੱਖ। ਤੇ ਕੀ ਹੋਵੇਗਾ, ਫਿਰ ਤੂੰ ਉਸ ਗੁਰੂ ਦੇ ਸਰੋਵਰ ਵਿੱਚ ਚੁੱਭੀ ਮਾਰ ਕੇ ਸੁੱਖਾਂ ਦੀ ਪ੍ਰਾਪਤੀ ਕਰੇਗਾ, ਸ਼ੁੰਨ ਅਵਸਥਾ ਵਿੱਚ ਚਲੇ ਜਾਏਗਾ। ਅਗਲਾ ਬਚਨ ਹੈ ਜੀ ਅਸ਼ਟਮੀ ਦਾ। ਅਸ਼ਟਮੀ ਜਿਵੇਂ ਕ੍ਰਿਸ਼ਨ ਜਨਮਾਸ਼ਟਮੀ ਜਿਹੜੀ ਹੈ ਉਹ ਮਨਾਈ ਜਾਂਦੀ ਹੈ, ਹਿੰਦੂ ਵੀਰ ਅਸ਼ਟਮੀ ਨੂੰ ਬੜਾ ਪਵਿੱਤਰ ਮੰਨਦੇ ਨੇ। ਤੋ ਬਾਬਾ ਜੀ ਨੇ ਕੀ ਆਖਿਆ, ਆਖਿਆ ਅਸ਼ਟਮੀ, ਅਸ਼ਟਮੀ ਦਾ ਉਪਦੇਸ਼ ਹੈ, ਅਸ਼ਟ ਧਾਤ ਕੀ ਕਾਇਆ, ਅੱਠਾਂ ਧਾਤਾਂ ਦੀ ਇਹ ਕਾਇਆ ਬਣੀ ਹੋਈ ਹੈ।
ਇਹ ਅੱਠ ਧਾਤ ਕਿਹੜੇ ਨੇ? ਪ੍ਰੋਫੈਸਰ ਸਾਹਿਬ ਸਿੰਘ ਹੁਣ ਨੇ ਲਿਖਿਆ ਰਸ, ਰੁਦਰ, ਮਾਸ, ਮੇਧਾ, ਅਸਥੀ, ਮਿੱਝ, ਵੀਰਜ, ਨਾੜੀ। ਇਹ ਅੱਠ ਧਾਤਾਂ ਨੇ ਜਿਨ੍ਹਾਂ ਤੋਂ ਇਹ ਸਾਰਾ ਸਰੀਰ ਬਣਿਆ ਹੋਇਆ। ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਆ ਸਰੀਰ ਖੂਨ, ਮਿੱਝ, ਹੱਡੀਆਂ, ਰਸ, ਇਹ ਜਿਹੜੀ ਸਾਰੀ ਕਾਇਆ ਹੈ ਆ ਸਰੀਰ ਪੂਰਾ।

ਇਸੇ ਸਰੀਰ ਵਿੱਚ ਜਿਹਦੀ ਕੋਈ ਖਾਸ ਕੁੱਲ ਨਹੀਂ ਉਹ ਪਰਮੇਸ਼ਰ ਵੀ ਰਹਿੰਦਾ ਹੈ ਇਸੇ ਕਾਇਆ ਦੇ ਵਿੱਚ, ਇਸੇ ਸਰੀਰ ਵਿੱਚ। ਤਾਂ ਮਹਾਰਾਜ ਅਗਲੇ ਬਚਨ ਵਿੱਚ ਕਹਿੰਦੇ ਨੇ, ਗੁਰਗਮ ਗਿਆਨ ਬਤਾਵੈ ਭੇਦ। ਗੁਰਗਮ, ਗਮ ਦਾ ਮਤਲਬ ਹੁੰਦਾ ਜੀ ਪਹੁੰਚਣਾ, ਜਿਵੇਂ ਆਪਾਂ ਕਹਿੰਦੇ ਗਮਨ ਕਰਨਾ, ਪਹੁੰਚਣਾ। ਜਿਹੜਾ ਗੁਰੂ ਤੱਕ ਗਮਨ ਕਰਦਾ, ਜਿਹੜਾ ਗੁਰੂ ਤੱਕ ਪਹੁੰਚਦਾ, ਗੁਰਗਮ ਗਿਆਨ ਬਤਾਵੈ ਭੇਦ। ਤੇ ਗੁਰੂ ਕੀ ਕਰਦਾ ਹੈ, ਗਿਆਨ ਦੁਆਰਾ ਇਸ ਸਰੀਰ ਦੇ ਭੇਦ ਨੂੰ ਦੱਸ ਦਿੰਦਾ, ਭੇਦ ਵਾਲੀ ਗੱਲ ਸਮਝਾ ਦਿੰਦਾ। ਗੁਰਗਮ ਗਿਆਨ ਬਤਾਵੈ ਭੇਦ, ਉਲਟਾ ਰਹਿ ਅਭੰਗ ਅਸ਼ੇਦ। ਤੇ ਬਾਬਾ ਜੀ ਕਹਿੰਦੇ ਨੇ, ਗੁਰੂ ਇਹ ਦੱਸਦਾ ਵੀ ਭਾਈ ਸਰੀਰਕ ਮੋਹ ਵੱਲੋਂ ਪਰਤ ਜਾ ਤੇ ਰੱਬ ਨਾਲ ਜੁੜ ਜਾ, ਮੋਹ ਦਾ ਜੀਵਨ ਵਿੱਚੋਂ ਨਾਸ਼ ਕਰ ਦੇ ਤੇ ਰੱਬ ਵਾਲੇ ਬੰਨੇ ਪਰਤ ਜਾ, ਇਹ ਭੇਦ ਦੀ ਗੱਲ ਗੁਰੂ ਦੱਸ ਦਿੰਦਾ। ਤੋ ਮੋਹ ਵੀ ਦੁੱਖਾਂ ਦਾ ਕਾਰਨ ਹੈ। ਅਗਲਾ ਬਚਨ ਹੈ ਜੀ ਨੌਵੀਂ, ਜਿਹਨੂੰ ਆਮ ਕਹਿੰਦੇ ਨੇ ਨੌਵੀਂ ਦਾ ਦਿਹਾੜਾ। ਤੋ ਬਾਬਾ ਜੀ ਨੇ ਉਹ ਤੇ ਵੀ ਉਪਦੇਸ਼ ਦਿੱਤਾ, ਨੌਵੀਂ ਨਵੇਂ ਦੁਆਰ ਕੋ ਸਾਧ। ਆ ਤੈਨੂੰ ਦੱਸਾਂ ਨੌਵੀਂ ਕੀ ਹੁੰਦੀ ਹੈ। ਆਖਿਆ ਨੌਵਾਂ ਦਰਵਾਜ਼ਿਆਂ ਨੂੰ ਸਾਧ ਲਾ। ਨੌ ਦਰਵਾਜ਼ੇ ਕਿਹੜੇ ਨੇ? ਅੱਖਾਂ, ਨੱਕ, ਕੰਨ, ਮੂੰਹ, ਆ ਜਿਹੜੇ ਨੌ ਸਾਡੇ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਅੱਖਾਂ ਨੂੰ ਵੇਖਣ ਦੀ ਜਾਚ ਆਵੇ, ਕੰਨਾਂ ਨੂੰ ਸੁਣਨ ਦੀ ਜਾਚ ਆ ਜਾਵੇ, ਤੋ ਮੂੰਹ ਰਾਹੀਂ ਜਿਹੜੀ ਹੈ ਜ਼ੁਬਾਨ ਹੈ ਇਹਨੂੰ ਬੋਲਣ ਦੀ ਜਾਚ ਆਵੇ, ਇਹਨਾਂ ਨੌਵਾਂ ਦਰਵਾਜ਼ਿਆਂ ਨੂੰ ਸਾਧ ਸਵਾਰ। ਨੌ ਗੋਲਕ ਵੀ ਆਖਿਆ ਬਾਬੇ ਨੇ ਇਹਨੂੰ ਬਾਣੀ ਚ। ਆਖਿਆ ਤੈਨੂੰ ਨੌਵੀਂ ਦਾ ਉਪਦੇਸ਼ ਦਵਾਂ, ਨੌਵੀਂ ਨਵੇਂ ਦੁਆਰ ਕੋ ਸਾਧ। ਸਾਧ ਦਾ ਅਰਥ ਹੁੰਦਾ ਵਸ ਵਿੱਚ ਰੱਖਣਾ, ਅੱਖਾਂ ਨੂੰ ਕੰਟਰੋਲ ਕਰ, ਜ਼ੁਬਾਨ ਨੂੰ ਕੰਟਰੋਲ ਵਿੱਚ ਕਰ, ਇਹਨੂੰ ਕਹਿੰਦੇ ਨੇ ਸਾਧਣਾ। ਹੁਣ ਬੰਦਾ ਅੱਖਾਂ ਨਹੀਂ ਸਾਧ ਰਿਹਾ, ਕੰਨ ਸਾਧ ਨਹੀਂ ਰਿਹਾ, ਜ਼ੁਬਾਨ ਕਾਬੂ ਵਿੱਚ ਨਹੀਂ ਹੈ, ਤੇ ਬੰਦਾ ਕਹਿੰਦਾ ਕਿਤੇ ਜਾ ਕੇ ਚੁੱਭੀ ਮਾਰੋ ਨੌਵੀਂ ਵਾਲੇ ਦਿਨ ਤੇ ਮੇਰਾ ਕਲਿਆਣ ਹੋਵੇਗਾ। ਬਾਬੇ ਨੇ ਕਿਹਾ ਏਦਾਂ ਨਹੀਂ ਹੋਣਾ, ਇਹਨਾਂ ਨੂੰ ਸਾਧਣਾ ਪੈਣਾ। ਆ ਜਿਹੜੇ ਇੰਦਰੇ ਨੇ ਇਹਨਾਂ ਨੂੰ ਸਾਧਣਾ ਪੈਣਾ, ਕਾਬੂ ਚ ਰੱਖਣਾ ਪੈਣਾ। ਇਹ ਹੈ ਨੌਵੀਂ ਦਾ ਉਪਦੇਸ਼। ਨੌਵੀਂ ਨਵੇਂ ਦੁਆਰ ਕੋ ਸਾਧ, ਬਹਿਤੀ ਮਨਸਾ ਰੱਖੋ ਬਾਂਧ। ਮਨਸਾ ਦਾ ਅਰਥ ਕੀ ਹੁੰਦਾ ਜੀ? ਫੁਰਨੇ। ਜਿਹੜੇ ਮਾੜੇ ਫੁਰਨੇ ਆਉਂਦੇ ਨੇ ਉਹਨਾਂ ਨੂੰ ਸਾਧਿਆ ਕਰ, ਇਹੋ ਹੀ ਹੱਲ ਹੈ। ਬਹਿਤੀ ਮਨਸਾ, ਚੱਲਦੇ ਫੁਰਨੇ, ਖਿਆਲ, ਇਹਨਾਂ ਦੇ ਉੱਤੇ ਗੌਰ ਕਰ, ਇਹਨਾਂ ਨੂੰ ਵਿਚਾਰ ਵੀ ਜਿਹੜਾ ਫੁਰਨਾ ਪੈਦਾ ਹੋ ਰਿਹਾ ਕਿਹੜਾ ਫੁਰਨਾ ਹੈ, ਚੰਗਾ ਹੈ ਕਿ ਮਾੜਾ ਹੈ। ਬਹਿਤੀ ਮਨਸਾ ਰੱਖੋ ਬਾਂਧ, ਲੋਭ ਮੋਹ, ਲੋਭ ਹੋ ਗਿਆ, ਮੋਹ ਦੀ ਗੱਲ ਫਿਰ ਆ ਗਈ। ਸਭ ਵੀ ਸਰਜਾਹੋ, ਜਿਹਦੇ ਜੀਵਨ ਵਿੱਚੋਂ ਲੋਭ ਖਤਮ ਹੋ ਗਿਆ, ਮੋਹ ਖਤਮ ਹੋ ਗਿਆ, ਇਹ ਚੀਜ਼ਾਂ ਵਿਸਰ ਗਈਆਂ। ਜੁਗ ਜੁਗ ਜੀਵੋ ਅਮਰ ਫਲ ਖਾਹੋ। ਤੋ ਬਾਬੇ ਨੇ ਆਖਿਆ ਉਹ ਅਮਰ ਜੀਵਨ ਵਾਲਾ ਹੋ ਜਾਂਦਾ ਹੈ ਕਿਉਂਕਿ ਉਹਨੇ ਅਮਰ ਫਲ ਖਾ ਲਿਆ, ਜਿਹਨੇ ਆਪਣੇ ਲੋਭ ਉੱਤੇ ਕਾਬੂ ਕਰ ਲਿਆ, ਜਿਹਨੇ ਆਪਣੇ ਮੋਹ ਉੱਤੇ ਕਾਬੂ ਕਰ ਲਿਆ, ਉਹ ਅਮਰ ਜੀਵਨ ਵਾਲਾ ਹੋ ਗਿਆ। ਤੋ ਸਮੁੱਚੇ ਜਿਹੜੇ ਇਹ ਸਤਿਗੁਰੂ ਦੀ ਬਾਣੀ ਦੇ ਜਿਹੜੇ ਬਚਨ ਨੇ ਨਾ ਸਾਧ ਸੰਗਤ ਜੀ, ਇਹਨਾਂ ਦੇ ਵਿੱਚ ਏਕਾਦਸ਼ੀ, ਦੁਆਦਸ਼ੀ, ਤ੍ਰੈਦਸ਼ੀ, ਚੌਥ, ਇਹਨਾਂ ਨੂੰ ਵਰਤ ਕੇ ਮਹਾਰਾਜ ਨੇ ਸਾਨੂੰ ਗੁਰੂ ਦਾ ਗਿਆਨ, ਜਿਹੜਾ ਗੁਰੂ ਦਾ ਉਪਦੇਸ਼ ਹੈ, ਉਹ ਦ੍ਰਿੜ ਕਰਾਇਆ ਹੈ ਕਿ ਅਸਲ ਵਿੱਚ ਤੁਹਾਡਾ ਕਲਿਆਣ ਕਿਸੇ ਖਾਸ ਦਿਨ ਦੇ ਉੱਤੇ ਕਿਤੇ ਜਾਇਆ ਨਹੀਂ ਹੋਣਾ। ਵੀ ਜੇ ਤੁਸੀਂ ਇਹ ਸਮਝੋ ਵੀ ਮੈਂ ਫਲਾਨੇ ਦਿਨ ਉੱਤੇ ਕਿਤੇ ਜਾ ਕੇ ਕੋਈ ਆਪਣੇ ਆਪ ਨੂੰ ਸਵਾਰ ਲਵਾਂਗਾ, ਨਹੀਂ। ਜਿੰਨਾ ਚਿਰ ਤੁਹਾਡੇ ਮਨ ਦੇ ਖਿਆਲ ਸੁੰਦਰ ਨਹੀਂ ਹੁੰਦੇ, ਜਿੰਨਾ ਚਿਰ ਤੁਹਾਡੇ ਕੋਲ ਗੁਰੂ ਦਾ ਗਿਆਨ, ਉਹ ਬੋਧ ਨਹੀਂ ਆਉਂਦਾ, ਉਨਾ ਚਿਰ ਤੱਕ ਤੁਸੀਂ ਸਬਰ ਨਹੀਂ ਸਕਦੇ। ਤੋ ਮਹਾਰਾਜ ਨੇ ਅੱਜ ਜਿਹੜਾ ਉਪਦੇਸ਼ ਦਿੱਤਾ ਇਹਨੂੰ ਆਪਾਂ ਨੌਵੀਂ ਤੱਕ ਵਿਚਾਰਿਆ ਹੈ। ਤੋ ਦਸਵੀਂ, ਏਕਾਦਸ਼ੀ, ਬਾਰਸ, ਅੱਗੇ ਕੱਲ੍ਹ ਦੇ ਦੀਵਾਨਾਂ ਵਿੱਚ ਜਿਹੜਾ ਪੰਦਰਵੀਂ ਥਿਰ ਤੱਕ ਜਦੋਂ ਮੱਸਿਆ ਜਿਹਨੂੰ ਕਹਿੰਦੇ ਨੇ, ਉਹਨੂੰ ਆਪਾਂ ਵਿਚਾਰਾਂਗੇ। ਤੋ ਅੱਜ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਵੀ ਹੈ, ਇਸ ਕਰਕੇ ਸਮੇਂ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੈ। ਤੋ ਹੁਣ ਗੁਰੂ ਘਰ ਕੇ ਢਾਡੀ ਸਿੰਘਾਂ ਨੇ ਆਪ ਜੀ ਦੇ ਨਾਲ ਢਾਡੀ ਵਾਰਾਂ ਇਤਿਹਾਸ ਸਾਂਝਾ ਕਰਨਾ ਹੈ।
ਤੋ ਉਸ ਤੋਂ ਬਾਅਦ 10:30 ਵਜੇ ਮੇਰੇ ਖਿਆਲ ਦੀਵਾਨ ਦੀ ਜਿਹੜੀ ਹੈ ਇਸ ਸਾਲ ਦੇ ਵਿੱਚ ਸਮਾਪਤੀ ਹੋ ਜਾਵੇਗੀ। ਫਿਰ ਆਨੰਦ ਕਾਰਜ ਹੈ, ਤੋ ਆਓ ਗੁਰੂ ਕੇ ਢਾਡੀ ਸਿੰਘਾਂ ਨੂੰ ਸਰਵਣ ਕਰੋ ਜੀ। ਬੋਲਦਿਆਂ ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ ਭਗਤ ਕਰਾਈ ਅੰਗਰ ਮਖਿਆ ਪਹਿੰਦੇ ਬਣਾਈ ਨੈਣ ਅੰਧਾਰੀ ਨਿਰਮਲ ਜੋਤੋ ਨਾ ਬਿਨਾ ਝੂਠੇ ਕੁਛਲ ਕਛੋਤਾ ਵੇਦ ਪੁਕਾਰੇ ਭਗਤ ਸਰੋਥ ਸੁਨ ਸੁਨ ਮਾਨੇ ਵੇਖੈ ਜੋਤੋ ਸਾਸਤ੍ਰ ਸਿਮਰਤ ਨਾਮ ਦਰੜਾ ਮੰਗੋ ਗੁਰਮੁਖ ਸ਼ਾਂਤ ਊਥਮ ਕਾਰਾ ਮੰਗਾ ਮਨਮੁਖ ਛੋਨੀ ਦੁਖ ਸਹਾ ਮੰਗੋ ਬੰਧਨ ਦੁਖੇ ਇਕ ਨਾਮ ਸਾ ਮੰਗੋ ਮਨੇ ਨਾਮ ਸਚੀ ਬਦ ਪੂਜਾ।

ਮਾਥੇ ਤ੍ਰਿਪਤ ਨ ਆਵੈ। ਤ੍ਰੈਵਥਾਂ ਮਕਥਾਂ ਮਨ ਸਾਚਾਂ ਭਾਵੈ, ਤਨ ਧਨ ਕਲਤ ਸਭ ਦੇਖ ਅਭਿਮਾਨਾ, ਬਿਨ ਨਾਵੇ ਕੇ ਸੰਗਨ ਜਾਨਾ ਰਹਾਓ। ਕੀਚੇ ਰਸ ਭੋਗ ਖੁਸ਼ੀਆਂ ਮਨ ਕੇਰੀ, ਧਨ ਲੋਕਾਂ ਤਨ ਭਸਮ ਢੇਰੀ, ਖਾਕੂ ਖਾਖਨ ਲੈ ਸਮ ਫੈਲਾ। ਬਿਨ ਸ਼ਬਦੇ ਨਹੀਂ ਉਤਰੈ ਮੈਲ, ਗੀਤ ਰਾਗ ਤਾਂ ਕੰਨ ਤਾਲ ਸਿਕੂਰੇ, ਤ੍ਰੈਖੁਣ ਉਪਜੇ ਬਿਣਸੇ ਦੂਰੇ। ਦੂਜੀ ਦੁਰਮਤ ਦਰਥਨ ਜਾਏ, ਝੂਠੇ ਗੁਰਮੁਖ ਦਾਰੂ ਗੁਣ ਗਾਏ, ਧੋਤੀ ਉਜਲ ਤਲ ਗਲ ਮਾਲਾ, ਅੰਤਰ ਕ੍ਰੋਧ ਪਟ ਪੜੈ ਨਾਠ ਸਾਲਾ। ਨਾਮ ਸਾਰ ਮਾਇਆ ਮਧੋ ਪਈਆ, ਬਿਨ ਗੁਰ ਭਗਤ ਨਹੀਂ ਸੁਖ ਥੀਆ, ਸੂਕਰ ਸੁਣ ਗਰਤ ਮੰਜਾਰਾ, ਪਸ਼ੂ ਮਲੇਸ਼ ਨੀਚ ਛੰਡਾਲਾ।

ਸਾਚੀ ਦਰਗਹਿ ਭੂਸ਼ਣ ਹੋਏ, ਮਾਨੇ ਹੁਕਮ ਸੀਜੇ ਦਰਸ ਹੋਏ, ਸਤਿਗੁਰ ਮਿਲੇ ਤਦ ਸਕੋ ਜਾਣੈ, ਰਹੇ ਰਜਾਈ ਹੁਕਮ ਪਛਾਣੈ। ਹੁਕਮ ਪਛਾਣ ਸੱਚੇ ਦਰਵਾਸੋ, ਕਾਲ ਵਖਾਣ ਸ਼ਬਦ ਭਏ ਨਾਸੋ, ਰਹੇ ਅਤੀਤੋ ਜਾਣੇ ਸਬਦ ਸਕਾ। ਧਨ ਮਨ ਅਰਪੈ ਹੈ ਇਹ, ਜਿਸ ਕਾ ਨਾ ਹੋ ਆਵੇ ਨਾ ਹੋ ਜਾਈ, ਨਾਨਕ ਸਾਚੇ ਸਾਜ ਸਮਾਏ।

ਤਾਣ ਸਤਿਗੁਰ ਸੇਵੋ ਨਾ ਵਸੈ ਮਨ ਚੀਤੋ ਗੁਰ ਭੇਟੇ ਹਰਿ ਨਾਮ ਚਿਤਾਵਾ ਬਿਨ ਨਾਮੈ ਹੋਰ ਝੂਠ ਪਰੀਥ ਰਹਾਉ।

ਸੇ ਪਾਵੈ। ਹਰ ਜਿਉ ਸੇਵਿਆ ਅੰਤਰ ਜਾਮੀ, ਘੜ ਘੜ ਅੰਤਰ ਜਿਸਕੀ ਜੋਤ ਸਮਾਨੀ, ਤਿਸ ਨਾਲ ਕਿਆ ਚੱਲੇ ਪਹਿਨਾਮੇ। ਸਾਚਾ ਨਾਮ ਸਾਚੇ ਸ਼ਬਦ ਜਾਣੈ, ਆਪੇ ਆਪ ਮਿਲੇ ਝੂਖੇ ਅਭਿਮਾਨੈ, ਗੁਰਮੁਖ ਨਾਮ ਸਦਾ ਸਦਾ ਵਖਾਨੈ। ਸਤਿਗੁਰੁ ਸਿਮਹਿ ਦੂਜੀ ਦੁਰਮਤ ਜਾਈ, ਔਗਣ ਕਾਟ ਪਾਪਾਂ ਮਤ ਖਾਈ, ਕੰਚਨ ਕਾਇਆ ਜੋਥੀ ਜੋਥ ਸਮਾਏ। ਸਤਿਗੁਰੁ ਮਿਲੇ ਹੈ ਵੱਡੀ ਵਡਿਆਈ, ਦੋ ਕਾਠੇ ਹਿਰਦੇ ਨਾਮ ਵਸਾਈ, ਨਾਮ ਰਤੇ ਸਦਾ ਸੁਖ ਪਾਈ। ਗੁਰਮਥ ਮਾਨਿਆ ਕਰਨੀ ਸਾਰ, ਗੁਰਮਥ ਮਾਨਿਆ ਮੁਖ ਦੁਆਰ, ਨਾਨਕ ਗੁਰਮਥ ਮਾਨਿਆ ਪਰਵਾਰੇ ਸੰਧਾਰ।

0: अर्थ सब हन जावै। मनमुख अंदले खबरन भैया कंचन कोट मानक भरिया जाखे ज्ञान दाथा लवलैया। तस्कर हेरू आए लुकाने गुरखे शब्द पकड़बंद पैयाओ हर हर नाम पोथ बोहता खेवटो शब्द खन पार लंघैया। जम जगाथी नेड़ न आवै ना को तस्कर चोर लगैया। हर गुण गावे सदा दिन राथी मैं हर जस कहते अंत न लहिया। गुरमुख मनगुआ गद कर आवै मिलो गोपाल इंसान बुझो नैनी देख दस मन द्रवता सरवण बाणी गुर शब्द सुनैया।
1: सुन आत्मदेव है भिन्ने रस रस राम गोपाल रुपया रमैया त्रै गुण माया मोह व्यापे तुरिया गुण है गुरमुख लिया एक दृष्ट ससम कर जाने नदरिया वे सब ब्रह्म पसरिया राम नाम है जोत सवाई। गुरमुख आपया लख लखैया नानक दीन पाए है भगत पाए हर नाम सुमैया लावल महला चौथा। हर हर नाम शीतल जल त्यावो हर चंदन वास सुगंध गधैया। मिल सत्संगत परम पद पाया मह डपला संग हर भैया जपन जगना जगदीश जुगसैया। सन परे से जनो भरे जो पहला दुदार समैया रो पाद ठारे मैं चंदन उत्तम चंदन निकट तसाबो चंदन हुईया। सात गुड़े उब सुख हुए मानु अभिमान बिछड़ दूर गईया। हर गत मित करता अपे जाने सब द्वार आप बनैया। जिस सतगुर पेटे सो कंचन होवे चौतर लिखिया सुमिटे ना मिटैया और तुम दात गुर तुम पावे। सागर भगत भंडार खुलिया गुर चरणी कसरदा उपजी मैं हर गुण कहते तिरत ना पैया। परम राग नित नित हर त्याए मैं हर गुण कहते पाव निकैया। बार बार खिन खिन पल कहिए हार पाव न पावे परे परैया। शास्त्र वेद पुराण पुकारे धर्म करो खट कर्म गत पैया। ए जगवन रूप सब तेरा जित लावे से कर्म कमैया। नानक जंत बजाए बजे जो पावे तेरा चलिया बलाबल महला चौथा। गुरमुख अगम गोचर त्याया हो बल बल सतगुरु सतपुरखिया। राम नाम मेरे प्राण सभा कहे बसाई सतगुर पारसो हर नाम समैया। जन की टेक हर नाम टगैया सतगुर की तर लगा जावा। गौर कृपा ते हर दारु लहिया रोए श्री कर्म की धरती। गौरमुख मथ मत तत् कढ़ैया लालच वीर नाम पर घसे आओ। पांडे पाओ पावे तत अय्या दासुन दास होए रहिए सो जन नाम पाउत निज भैया। मन बदो अरपत रो गुरु आगे गुर प्रसादी मैं कथ कथैया। मन मुख माया मोह व्यापे मन तस्ना जल तिखैया। गुरमत ना अमृत जल पाया अग्न बुझी गुरु शब्द बुझैया। ए मन नाचे सत गुरु आगे अन सब तुन तूर बजैया। हर उत कर दिन राति रक्त चरण हरताल पोरिया। उरके रंग रता मन गावे रस लाल शब्द रवैया। निज करतार चूए अत निर्मल जिन पिया तिन्नी सुख लैया। मन अटकर्म करे अभिमानी जो बालक बारू कारो सैया। आवे लैसम सागन की खिन मैं खिन्ना मैं पेन पेन टह पैया। हस सागर हर आपे ए जग है सब खेल खलैया। जो जल तरंग जल जल समावे नानक आपे आप रमैया। बलाबल महला चौथा। सतगुर परचे मन मुंद्रा पाई गुर का सब तन पा सुंदर लिया। अमर पेड़ पे साधु सब जन्म दो मिट गईया। मेरे मानो साहु सुन तमिल रहीया। ਕਿਰਪਾ ਕਰੋ ਮਸੂਦਨ ਮਾਧੋ ਮੈਂ ਖਿੰਨ ਖਿੰਨ ਸਾਧੂ ਚੰਨ ਭਖਈਆ ਰਹੋ ਤੁਜੇ ਗ੍ਰਹਿ ਤਪਾਇਆ ਬਨਵਾਸੀ ਏਖਨ ਮਨੁ ਅਟਕੇ ਨਾ ਟਕਈਆ ਤਾਵ ਦਤਾਏ ਤਦੇ ਕਰ ਆਵੈ ਹਰ ਹਰ ਸਾਧੂ ਸਨ ਬਵਈਆ ਧੀਆ ਪੂਤ ਛੋੜ ਸੰਨਿਆਸੀ ਆਸ ਵਾਸ ਮਨ ਬਹੁਤ ਕਰਿਆ ਵਾ ਸੋਸ ਕਰੇ ਨੀ ਬੂਝੈ ਗੁਰ ਕੇ ਸਬਦ ਨਰਾਸ ਸੁਖ ਲਈਆ ਉਪਜੀ ਤਰਕ ਦੇਗੰਬਰ ਹੁਆ ਮੰਦ ਦਿਸ ਚਲ ਚਲ ਗਮਨ ਕਰਿਆ ਪ੍ਰਭਵਨ ਕਰੇ ਬੂਝੈ ਨੀ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰੋ ਲਈਆ ਵਸਣ ਸਿਰ ਸਿੱਖੇ ਬਹੁਤੀ ਰੇ ਮਨ ਮਾਗੇ ਰਿਦ ਸਿਦ ਚਿਟਕ ਚਿਟਕਈਆ ਤਿਰਤ ਸਤੋਕ ਮਨ ਸ਼ਾਂਤ ਨਾ ਵੈ ਮੈਂ ਸਾਧੂ ਤਿਰਤ ਹਰ ਨਾਮ ਸਿਧ ਪਈਆ ਅੰਡ ਜੇਰ ਸੇਤ ਜੋਤ ਭਜੋ ਸਭ ਅਨੁਰੂਪ ਜੀ ਜੰਤੂ ਪਈਆ ਸਾਧੂ ਸੰਗਤ ਪਰੇ ਸੋ ਬੁਰੇ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾ ਚੰਡਿਆ ਨਾਮਾ ਜੈ ਦਿਓ ਕੀ ਕਬੀਰ ਤਲੋਚਨ ਔ ਜਾਤ ਰਵਦਾ ਚਮਿਆਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਧਨ ਧੰਨਾ ਜੱਟ ਸਹਿਣ ਮਿਲਿਆ ਹਰਿਆ ਸੰਜਨ ਕੀ ਅਰ ਪੈਜ ਰਖਾਈ ਭਗਤ ਚਲ ਅੰਗੀਕਾਰ ਕਰਿਆ ਨਾਨਕ ਸਨ ਪਰੇ ਜਗ ਜੀਵਨ ਹਰ ਕਿਰਪਾ ਤੋ ਰਖਿਓ ਬਲਮਲ ਮਹਿਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਵਿਰਤਾ ਮਨੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਿਆ ਰਾਮ ਨਾ ਰਾਮ ਗੁਰ ਮੋਹਨ ਮਨ ਮੋਲੀਆ ਹੋ ਅਕਲ ਵਿਕਲ ਭਏ ਗੁਰ ਦੇਖੇ ਹੋ ਲੋਟ ਪੋਟ ਹੋਏ ਪਈਆ ਰਹੋ ਹੋ ਨਿਰਖਤ ਫਿਰੋ ਸਭ ਦੇਸ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਭਈਆ ਮੰਤਨ ਕਾਢ ਦਿਓ ਗੁਰੂ ਅਗੈ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਨੰਦ ਇਸ ਦੇ ਪ੍ਰਭ ਕੇ ਰਾਜ ਅੰਤਰ ਮਨ ਤਨ ਮੀਠ ਲਗਈਆ ਮਤ ਕਾਢ ਦਿਓ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚਲ ਤੁ ਸਖੀ ਅਮੋ ਪ੍ਰਭ ਪ੍ਰਬੋਧੈ ਗੁਣ ਕਾਮਣ ਕਰ ਹਰ ਪ੍ਰਭ ਲਹੀਆ ਭਗਤ ਬਚਲਵਾ ਕੋ ਨਾਮ ਕਹੀਏ ਹੈ ਤੋ ਹੈ ਸਰਨ ਪ੍ਰਭੂ ਤਿਸ ਪਾਛੇ ਪਈਆ ਖਿਮਾ ਸਵਾਰ ਕਰੇ ਪ੍ਰਭ ਖੁਸ਼ੀਆ ਮਨ ਦੀਪ ਗੁਰ ਗਿਆਨ ਵਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਵਾਗੇ ਜੋ ਕਟ ਕਟ ਪਈਆ ਹਰ ਹਰ ਹਰ ਕੰਠ ਹੈ ਬਨਿਆ ਮਨ ਮੋਤੀ ਚੂਰ ਬੜਗੈਨ ਗਨਹੀਆ ਹਰ ਸਦਾ ਸੀਜ ਵਛਾਈ ਪ੍ਰਭ ਛੋੜ ਨਾ ਸਕੇ ਬਹੁਤ ਮਨ ਭਈਆ ਕਹੇ ਪ੍ਰਭ ਅਵਰ ਅਵਰ ਕਿਛ ਕੀ ਜੈ ਸਭ ਬਾਦ ਸਿਗਾਰ ਫੋਕਟ ਫੋਕਟ ਗਈਆ ਕਿਉ ਸਿਗਾਰ ਮਿਲਣ ਕੇ ਤਾਈ ਪ੍ਰਭ ਲਿਓ ਸੁਭਾਵ ਥੂਕ ਮੁਖ ਪਈਆ ਆਮ ਤੇਰੀ ਤੂੰ ਅਗੁੰਗ ਸਾਈ ਕਿਆ ਹਮ ਕਰੇ ਤੇਰੇ ਵਸ ਪਈਆ ਦੀ ਦਇਆ ਦੀਨ ਕਰੋ ਰੱਖ ਲਿਵੋ ਨਾਨਕ ਹਰ ਗੁਰ ਸਨ ਸਮਈਆ ਬਲਾਬਲ ਮਹੱਲਾ ਚੌਥਾ ਮੈਂ ਮੰਤਨ ਪ੍ਰੇਮ ਅਗਮਨ ਠਾਕੁਰ ਕਾ ਖਿਨਕਰ ਸਰਦਾ ਬਹੁਤ ਮਨ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜੋ ਚਤ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮਿਲ ਮਿਲ ਸਗੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਾਂ ਵੇਲੇ ਮੈਂ ਤਿਸ ਵਾਗੇ ਸਿਰ ਕੱਟ ਕੱਟ ਪਈਆ ਰਹੁ ਰੋਮ ਰੋਮ ਮਨ ਤਨਿਕ ਵੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨ ਪਈਆ ਵੈਦਿਕ ਨਾਟਕ ਦੇਖ ਪੁਲਾਨੇ ਮੈਂ ਹਿਰਦੇ ਮੰਤਨ ਪ੍ਰੇਮ ਪੀਰ ਲਗਈਆ ਖਿਨ ਪਲ ਰਹਿਣ ਸਕੋ ਬਿਨ ਪ੍ਰੀਤਮ ਜੋ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤੇਰਾ ਬਨ ਪਾਵੈ ਬਿਨ ਹਰ ਕੋ ਦੁਈਆ ਕੋਈ ਆਨ ਮਾਨ ਮੇਰਾ ਪ੍ਰਭੂ ਮਿਲਾਵੇ ਹੋ ਤਿਸ ਵਿਟੋ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮਿਲੇ ਜਾ ਸਤਗੁਰ ਸਤ ਸਤਿਗੁਰ ਸਰਣ ਪਵਈਆ ਸੇ ਜੇ ਕੋ ਇੱਕ ਪ੍ਰਭ ਠਾਕਰੋ ਮੈਲ ਨ ਪਾਵੇ ਮਨ ਮੁਖ ਬਰਮਈਆ ਗੁਰ ਗੁਰ ਕਾ ਸਨ ਜੇ ਆਵੇ ਪ੍ਰਭ ਵਾਏ ਮਿਲੇ ਖਨ ਢੀਲ ਪਈਆ ਢੀਲ ਨ ਪਈਆ ਕਰ ਕਿਰਿਆ ਚਾਰ ਵਤਾਏ ਮਨ ਪਖੰਡ ਕਰਮ ਕਟੋ ਪਈਆ ਵਿਸਵਾ ਕੇ ਕਰ ਬੇਟਾ ਜਨਮਿਆ ਪਿਤਾ ਤਾਏ ਕਿਆ ਨਾਮ ਸਦਈਆ ਪੂਰਵ ਜਨ ਭਗਤ ਕਰਵਾਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਵਤ ਕਰਤੀ ਹਰ ਪਾਇਆ ਜਾ ਹਰ ਹਰ ਹਰ ਹਰ ਨਾਮ ਸਮਈਆ ਪ੍ਰਭੁ ਆਣ ਵਾਣ ਮੈਂ ਦੀਪ ਸਾਏ ਆਪੇ ਘੋਲ ਘੋਲ ਮੰਗ ਲਈਆ ਜਿਨ ਕੋ ਠਾਕੁਰ ਕਿਰਪਾ ਤਾਰੀ ਬਾਪ ਕਰ ਨਾਨਕ ਕੱਢ ਲਈਆ ਰਾਘਵ ਲਾਵਲ ਮਹਿਲਾ ਪੰਜਵਾਂ ਅਠਵਦੀ ਕਾਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਪਨਾ ਜਾਤਨ ਕਈ ਮੇਰੇ ਪ੍ਰਭ ਕੀ ਉਪਮਾ ਜਾਤਨ ਕਈ ਤਜਵਾਨ ਸਰਨ ਗਈ ਰਹੋ ਪ੍ਰਭ ਚਰਨ ਕਮਲ ਅਪਾਰ ਹੋ ਜਾਚੋ ਸਤ ਬਲਿਹਾਰ ਮੈਂ ਪ੍ਰੀਤ ਲਾਗੀ ਤਾਹੇ ਤਜਵਾਨ ਕਤੇ ਨਾ ਜਾਏ ਹਰ ਨਾਮ ਰਸਨਾ ਕਹਿਣ ਮਲ ਪਾਪ ਕਲਮਲ ਦੈਨ ਚੜਨਾ ਸੰਤੋ ਦਾਰ ਪੈਤਰੇ ਸਾਗਰ ਪਾਰ ਮੰਡੋਰ ਪ੍ਰੀਤ ਪ੍ਰੇਮ ਪ੍ਰੀਤ ਏ ਸੰ ਨਿਰਮਲ ਰੀਤ ਤਜ ਗਏ ਪਾਪ ਵਿਕਾਰ ਹਰ ਮਿਲੈ ਪ੍ਰਭ ਨਿੰਕਾਰ ਪ੍ਰਭਿਖੇ ਬਸਮਾ ਚਖ ਆਨੰਦ ਪੂਰਨ ਸਾਧਨ ਡੋਲੇ ਤੂਤ ਪ੍ਰਭ ਸੇਵਾ ਰਚੀਤ ਤਿੰਨੇ ਨਰਕ ਨਿਵਾਸ ਨਿਰਸਿਮਰ ਪ੍ਰਭ ਗੁਣਤਾਸ ਤੇ ਜਮ ਨਾ ਪੇਖੈ ਨੈਨ ਸਨਮੋਏ ਆਨੰਦ ਭੈਣ ਆਸਨ ਸੂਗ ਪਾਲ ਪ੍ਰਪਾਤ ਵਸ ਦਿਆਲ ਹਰ ਨਿਗਮ ਲੈ ਨਾ ਭੇਵ ਨਿਤ ਕਰੇ ਮੁੰਜ ਸੇਵੋ ਦੀ ਦੁੱਖ ਦੀਨ ਦਾ ਦਿਨਵਾ ਜਾ ਕੀ ਮਾਂ ਵਿਖੜੀ ਕਾਰ ਤਾ ਕੀ ਮਤ ਨਾ ਜਾਣੇ ਕੋਈ ਜਲ ਥਲ ਮਈ ਅਲਸੋਏ ਕਰ ਵੰਦਨਾ ਲਖਵਾਰ ਤਕ ਪੁਰੁ ਪ੍ਰਭ ਦੁਆਰ ਪ੍ਰਭ ਕੋਰੋ ਸਾਧੂ ਤੂਰ ਨਾਨਕ ਮਨਸਾ ਪੂਰ ਬਲਾਬਲ ਮਹਿਲਾ ਪੰਜਵਾਂ ਪ੍ਰਭੁ ਜਨਮ ਨਿਵਾਰ ਵਾਰ ਪ੍ਰਭੁ ਦੁਆਰ ਵਾਰ ਚਰਨ ਸਾਧੂ ਸੰਗ ਗੈ ਚਰਨ ਸਾਧੂ ਸੰਗ ਮਿਟ ਹਰ ਹਰ ਰੰਗ ਕਰ ਦਿਆ ਲਿਓ ਲੜ ਲਾਏ ਨਾਨਕਾ ਨਾਮ ਤੇ ਆਏ ਦੀਨਾ ਨਾਥ ਦਿਆਲ ਮੇਰੇ ਸਵਾਮੀ ਦੀਨਾ ਨਾਥ ਦਿਆਲ ਜਾਚੋ ਸੰਤਨ ਵਾਲ ਰਹੋ ਸੰਸਾਰ ਵੇਖਿਆ ਕੂਪ ਤਵ ਅਗਿਆਨ ਮੋਤ ਧੂ ਕੂਪ ਕਹਿ ਪੂਜਾ ਪ੍ਰਭ ਜੀ ਲਿਓ ਹਰ ਨਾਮ ਆਪਣਾ ਦਿਓ ਪ੍ਰਭ ਤੋਂ ਜਬਨਾ ਨਹੀਂ ਠਾਓ ਨਾਨਕਾ ਬਲ ਬਲ ਜਾਓ ਲੋ ਮੋਹ ਬਾਂਧੀ ਦੇ ਬਿਨ ਭਜਨ ਹੋ ਵਿਖੇ ਜਮਦੂਤ ਮਾਂ ਪਿਆਨ ਚਿਤ ਗੋਪਤ ਕਰਮੈ ਜਾਨ ਦਿਨ ਰਹਿਣ ਸੁਖ ਸੁਣਾਏ ਦਿਨ ਰਹਿਣ ਸਾਖ ਸੁਣਾਏ ਨਾਨਕਾ ਸੁਣਾਏ ਪੈ ਪੰਜਨਾ ਮੁਰਾਰ ਘਟ ਦਇਆ ਪਤ ਉਧਾਰ ਮੇਰੇ ਦੋਗਨੇ ਨਾ ਜਾਏ ਹਰ ਬਿਨਾ ਕਤੇ ਸਮਾਏ ਗਏ ਓਟ ਚਿਤ ਵੀ ਨਾਥ ਨਾਨਕਾ ਦੇ ਰਖ ਹਾਥ ਹਰ ਗੁਣ ਨਿਦੇ ਗੋਪਾਲ ਸਰਬ ਘਟਾ ਪ੍ਰਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਵਾਸ ਨਿਮਕ ਰਹਿਣ ਨਾ ਜਾਏ ਬਡਭਾਗ ਨਾਨਕ ਪਾਏ ਪ੍ਰਭ ਤੋਂ ਜਿਮਨਾ ਨੀ ਹੋਰ ਮਨ ਪ੍ਰੀਤ ਚੰਦ ਚਕੋਰ ਜੋ ਮੀਨ ਜਲ ਸੁਹੇਤ ਅਲ ਕਮਲ ਪੈਨਾ ਪੇਤੋ ਜੋ ਚੱਕ ਵੀ ਸੂਰਜ ਵਾਸ ਨਾਨਕ ਚਰਨ ਪਿਆਸ ਹਾਥੋਂ ਨੂੰ ਪਰਤ ਪੁਰਾਣ ਜੁਲ ਬੇ ਧਨ ਦਾਨ ਜੋ ਦੂਧ ਜਲੈ ਸੰਜੋਗ ਜੋ ਮਾਖਿਆ ਖੁਦਿਆਰਦ ਭੋਗ ਜੋ ਮਾਤ ਪੂਤਾ ਹੇਤਾ ਸਿਮਰਤ ਨਾਨਕ ਨੇਤ ਜੋ ਦੀ ਪਤਨ ਪਤੰਗ ਤੋ ਚੋਰ ਹਿਰਤਨ ਸੰਗ ਮੈਲੇ ਕੰਮੇ ਬੰਦ ਜਗ੍ਰਚ ਵਿਖੀ ਧੰਦ ਜੋ ਜੁਆਰ ਵਿਸਨ ਜਾਏ ਅਰ ਨਾਨਕ ਮਨ ਲਾਏ ਕਰੁੰਕ ਨਾ ਦੇ ਨੇਹੋ ਚਾਤ੍ਰਕ ਚਾਤ ਮੇ ਹੋ ਜਨ ਜੀਵਨਾ ਸਤਸੰਗ ਗੋਬਿੰਦ ਭਜਨਾ ਰੰਗ ਰਸਨਾ ਵਖਾਣੇ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਬ ਫਲ ਵਰਲੇ ਕੁਸਮੂਹ ਕਰ ਤੋ ਉਧਾਰ ਸੰਸਾਰ ਤਰਸ ਪਾਰ ਚੰਨ ਵੋ ਤਤਾਏ ਮਿਲ ਸਾਸੰਗ ਜਸ ਗਾਏ ਹਰ ਪੈ ਜ ਰੱਖੇ ਮੋਰਾਰੂ ਹਰ ਨਾਨਕ ਸਰਨ ਦੁਆਰ ਬਲਾਵਲ ਮਹਿਲਾ ਪਹਿਲਾ ਥਿਤੀ ਘਰ ਦਸਵਾਂ ਜਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮੇਕ ਅੰਕਾਰ ਨਿਰਾਲਾ ਮਰਜੂਨੀ ਜਾਤ ਨਜਾਲਾ ਗਮੋਚੋ ਰੂਪ ਨਾ ਰੇਖਿਆ ਖੋਜ ਖੋਜ ਘੱਟ ਘੱਟ ਦੇਖਿਆ ਜੋ ਦੇਤ ਗਾਵੇ ਤਿਸ ਕੋ ਬਲਜਾਈ ਗੁਰਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੋ ਬਿਨ ਜਗਦੀ ਸਹਿ ਗੁਰ ਕੇ ਸ਼ਬਦ ਮਹਿਲ ਕਰਦੀ ਸੇ ਰਾਓ ਦੂਜੇ ਪਾਏ ਲਗੇ ਪਛਤਾਣੇ ਜੰਦਰ ਵਾਦੇ ਆਪਣੇ ਜਾਣੇ ਕਿਆ ਲੈ ਆਵੇ ਕਿਆ ਲੈ ਜਾਏ ਸਿਰ ਜਮਕਾਲ ਸੇ ਚੋਟਾ ਖਾਏ ਬਿਨ ਗੁਰ ਸ਼ਬਦ ਨਾ ਝੂਟਸ ਕੋਏ ਪਾਖੰਡ ਕੀ ਨੇ ਮੁਕਤ ਨਾ ਹੋਏ ਆਪੇ ਸਚ ਕੀ ਆ ਕਰ ਜੋੜ ਅੰਡਰ ਫੋੜ ਜੋੜ ਵਿਛੋੜ ਤਤ ਕਾਸ ਕੀ ਵੇਸਣ ਕੋ ਥਾਓ ਰਾਮਦਸ ਕੀ ਏ ਪਾਓ ਭਾਓ ਜਿਨ ਕੀ ਕਰ ਦੇਖਣ ਹਰ ਆਪਣਾ ਦੂਜਾ ਸਿਰਜਣਹਾਰ तृतीय ब्रह्मा विस्मय साव देवी देव पाई बिसाव ज्योति जात गणत न आवे जिन सा जी सो कीमत पावे कीमत

ਪਹਿਲਾ ਮੈਂ ਮਨ ਚੌਕਣਾ ਸੱਚ ਵਗਾਸੀ ਰਾਮ ਮੋਹੀ ਪੇਮ ਪਰੈ ਪ੍ਰਭ ਵਨਾਸੀ ਰਾਮ ਅਵਗਤ ਵਰਨਾਥ ਨਾਥੇ ਤਿਸ ਪਾਵੇ ਸੋਤੀਏ ਕਿਰਪਾ ਸਦਾ ਦਿਆਲ ਦਾਤਾ ਜੀਆਂ ਦੇ ਤੂੰ ਜੀਏ ਮੈਂ ਅਵਰ ਗਿਆਨ ਧਿਆਨ ਪੂਜਾ ਹਰਨਾਮ ਮੰਤਰ ਵਸ ਰਹਿ ਪੇਗ ਪਾਵਨੀ ਅਟ ਨਾ ਜਾਨ ਨਾਨਕਾ ਸਜ ਗਹਿਰੇ ਪਿੰਨੜੀ ਰਹਿਣ ਭਲੀ ਦੰਸੁਆਏ ਰਾਮ ਨਿਜਕ ਸੁਤੜੀ ਪ੍ਰਮ ਜਗਾਏ ਰਾਮ ਨਵ ਹਣ ਨਵ ਧਨ ਸਬਦ ਜਾਗੀ ਆਪਣੇ ਫਿਰ ਪਾਣੀਆਂ ਤਜ ਕੂੜ ਕਪਟ ਸੁਭਾਓ ਦੂਜਾ ਚਾਕਰੀ ਲੁਕਾਣੀਆਂ ਮੈਂ ਨਾ ਮਾਰਕਾ ਹਾਰ ਕੰਠੇ ਸਸ ਸਸਨ ਸਾਣੀਆਂ ਕਰਜੋ ਨਾਨਕ ਸੱਚ ਮਾਗੈ ਨਦਰ ਕਰ ਤੁਦ ਪਾਣੀਆਂ ਜਾਗ ਸਨੋ ਲੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨਿਆ ਅਕਤ ਕਾਣੀ ਰਾਮ ਅਕਤ ਕਾਣੀ ਪਰਨਰ ਬਾਣੀ ਕੋਵਿਲ ਗੁਰਮੁਖ ਪੂਜੇ ਉਹ ਸਾਸ ਮਾਏ ਆ।

ਹਰਿਆ ਮਹਿਰ ਬੁਲਾਇ ਲੈਣੀਏ ਪਵਸਨੇ ਰਾਮ ਗੁਰਮਰਸੀ ਸੀ ਜਸਦੇ ਰਾਮ ਮਨ ਮਾਰੀ ਜੈ ਸਭ ਸੀ ਜੈ ਤੈ ਲੋਕਨਾਥ ਪਛਾਣੇ ਮਨ ਡੀਗ ਡੋਲ ਨ ਜਾਏ ਕਤ ਹੀ ਆਪਣਾ ਫਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਤਮ ਮੇਰਾ ਮੈਂ ਤਾਣ ਤੱਕ ਉਹ ਤੇਰੋ ਸਾਚ ਸੁਚਾਓ।

ਨਾਨਕ ਮਨ ਪਾਣਾ ਰਾਮ ਨਿਮਾਣਿਆ ਹਰ ਮਾਨ ਹੈ ਹਰ ਹਰ ਪ੍ਰਭ ਆਪੇ ਰਾਮ ਗੁਰੂ ਵਾਗ ਭਾਇਆ ਨਿਤ ਹਰ ਹਰ ਜਾਪੇ ਰਾਮ ਮੇਰਾ ਪ੍ਰਭਾਵੇ ਸੋ ਕਰੇ ਹਰ ਹਰ ਰਾਪੇ ਰਾਮ ਜਨ ਨਾਨਕ ਸਹਿਜ ਮਲਾਇਆ ਹਰ ਹਰ ਰਸ ਤਰਾਪੇ ਰਾਮ ਮਾਨ ਜਨ ਮੋਰ ਪਾਈਏ ਹਰ ਰਾਵਣ ਮੇਰਾ ਰਾਮ ਗੁਰੂ ਮੁਰਲੀ ਸੁਹਾਗਣੀ ਰੰਗ ਹੋਏ ਕਨੇਰਾ ਰਾਮ ਜਿਨ ਮਾਨ ਜਨ ਨਾ ਪਾਇਆ ਤੇ ਭਾਗ ਮੰਦੇਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਹੈ ਪ੍ਰਭਾਗ ਮੰਦੜਾਇਆ ਮੰਤਨ ਰੰਗ ਪੀਨਾ ਰਾਮ ਭਗਤ ਵਿਸ਼ਲ ਨਾਮ ਹੈ ਗੁਰਮੁਖਾ ਲੀਨਾ ਰਾਮ ਬਿਨਹਰ ਨਾਮ ਨਾ ਜੀਵ ਦੇ ਜੋ ਜਲ ਬਲ ਮੀਨਾ ਰਾਮ ਸਰਬ ਜਨਮ ਹਰ ਪਾਇਆ ਨਾਨ ਪ੍ਰਭ ਕੀਨਾ ਰਾਮ ਬਿਲਾਵਲ ਮਹਿਲਾ ਚੌਥਾ ਸਲੋਕ

ਮੂਰਖਮਗਦਮਲਾ ਕਿਰਪਾ ਧਾਰੀ ਰਾਮ ਤਾਨ ਤਨ ਗੁਰੂ ਸਵਾ ਸਹਿ ਜਿਨ ਹਮੇ ਮਾਰੀ ਰਾਮ ਜਿਨ ਵਡਭਾਗੀ ਵਡਭਾਗ ਹੈ ਹਰ ਉਰਧਾਰੀ ਰਾਮ ਜਨ ਨਾਨਕ ਨਾਮ ਸਲਾਏ ਤੂੰ ਨਾਮੇ ਬਲਿਹਾਰੀ ਰਾਮ ਰਾਵਰ ਮਹਿਲਾ ਪੰਜਵਾਂ ਚੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ ਆਪਣਾ ਸੀਵਾ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪੀਤ ਲਗੀ ਬੜੇ ਭਾਗ ਕਮਲੇ ਪੂਰਨ ਬਤੇ ਸਹਿਜ ਸਮਾਏ

ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਾਵ ਜਿਤਰ ਚੰਚਲਨ ਕਭਾਵ ਦਿਖਾਵੇ ਓਡੀਟ ਮਿੱਟੀ ਮਨਾਏ ਲਾਗੇ ਨਾਮ ਲੈਣ ਆਵੇ ਗੈਬ ਨੇ ਤੀਰੇ ਵਰਤ ਬੂਝਾ ਬਾਟ ਘਾਟੇ ਜੋਨੀ ਨਾਨ ਪਿਆਂ ਪੇ ਦਇਆ ਧਾਰੋ ਮੈਂ ਨਾ ਮੰਦ ਲੈ ਟੋਣੀ ਮੋ ਨਾਥ ਪ੍ਰੇ ਨਾਥ ਜੋ ਜਨ ਤਿਉ ਰਖ ਚਤੁਰਾਈ ਮੋ ਨੈ ਜਾਵੋ ਕੈ ਮੁਖੋ ਨ ਚਤਸ ਸੁਗੜ ਸੁਜਾਨ ਮਿਤੀ ਮੋ ਨਿਰਗੁਣ ਗੁਣ ਨਾਹੀ

ਕਾਰੂ ਸਤਿਗੁਰ ਪ੍ਰਸਾਦ। ਸਲੋਕ ਮਹਿਲਾ ਚੌਥਾ। ਰੁਤਮਾ ਪ੍ਰਭਗਾਵਿਆ ਕਰਨਾ ਦੋਰਾ ਬਰਾਗ, ਉਪਦੇਸ ਗੁਰੂ ਸੁਣ ਮੰਨਿਆ ਤੁਰ ਮਤ ਪੂਰਾ ਭਾਗ। ਸਭ ਦਿਨ ਸਰੈਣ ਗੁਣ ਉਚਰੇ ਹਰ ਹਰ ਹਰ ਉਰ ਲਿਵ ਲਾਗ, ਸਭ ਤਨ ਮਨ ਹਰਿਆ ਹੋਇਆ ਮੈਂ ਖਿੜਿਆ ਹਰਿਆ ਬਾਗ, ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ। ਜਿਨ ਨਾਨਕ ਜੀ ਵੈ ਦੇਖੋ ਹਰ ਇੱਕ ਨਿਮਖ ਘੜੀ, ਮੁਖ ਲਾਗ ਲਾਭ ਲਤਾਵੀ ਕੀਜੀਏ ਜਾ ਮੁਖ ਹੋਵੇ ਨਾਮ, ਰਾਗ ਲਾ ਸਭ ਸੋਹਣੇ ਜਾ ਲਾਗੇ ਸਹਿ ਧਿਆਨ, ਰਾਗ ਨਾਲ ਛੋੜ

ਬ੍ਰਹਮ ਦੇ ਚਿਤ ਲਾਏ। ਨਾਨਕ ਜਿਨ ਕੋ ਨਦ ਕਰੇ ਆ ਸੱਚਾ ਸੇ ਨਾਮ ਰਹੇ ਲਿਵ ਲਾਏ। ਮਹਿਲਾ ਤੀਜਾ ਸਤਿਗੁਰ ਕੀ ਸੇਵਨਾ ਕੀਤੀ ਆਉ ਸਦਨ ਲਾਗੋ ਪਾਓ ਹਮੇ ਰੁਕ ਮਾਉਣਾ ਅਤ ਦੀਰਘ ਬਹੁ ਸੁਆਉ। ਮਨ ਟਕਰ ਮੁਕਾਮਣਾ ਫਿਰ ਜੋ ਨੀ ਪਾਏ ਗੁਰਮਜਨ ਸੁਮ ਲਾਏ ਜਿਸ ਆਪੇ ਲੈ ਮਲਾਏ। ਨਾਨਕ ਨਦੀ ਨਦ ਕਰੇ ਤਨ ਨਾਮ ਤਨ ਪਲ ਲੈ ਪਾਏ ਪੌੜੀ।

ਪਾਈ ਹੈ ਕੁਝ ਗੱਲ ਜੀ ਕੀ ਕੀਚੇ ਸਤਿਗੁਰੂ ਪਾਤਾ ਸਭ ਸੁਖ ਪਾਈ ਹੈ ਗੁਰਪੁਰਾ ਉਪਦੇਸ਼ ਦੇ ਸਭ ਭੁੱਖ ਲੈ ਜਾਈਏ ਜਿਸ ਪੂਰਵ ਹੋਵੇ ਲਿਖਿਆ ਸੁਵਰ ਗੁਣ ਗਾਈਏ ਸਲੋਕ ਮਹਿਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਮੇ ਲਮ ਲਾਏ ਸਤਿਗੁਰ ਕਾ ਦਰਸ਼ਨ ਸਭ ਲੈ ਜੇ ਕੋਈ ਛੇ ਤੇ ਆ ਫਲ ਪਾਏ ਗੁਰ ਕਾ ਸਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਾਰਸ ਵੀ ਸੰਤੋਖ ਸੱਚ ਵਸਿਆ ਮਨਵਾਏ ਸੱਚ ਤੇ ਮਰਾਬਦ ਪਾਇਆ ਆਨੰਦ ਸਬਦ ਬਜਾਏ ਸੱਚੋ ਦਾ ਦਿਸ ਪਸਰਿਆ ਗੁਰ ਕੇ ਸਹਿ ਸੁਭਾਏ ਨਾਨਕ ਜਿਨ ਅੰਦਰ ਸੱਚ ਐਸੀ ਜਨ ਛਪੇ ਨਾ ਕਿਸੇ ਦੇ ਛਪਾਏ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈ ਐ ਜਾ ਕੋ ਨਦਰ ਕਰੇ ਮਨ ਤੇ ਦੇਤ ਭੈ ਸੱਚੀ ਭਗਤੀ ਦੇ ਅੰਮੇ ਮਾਰ ਮਲਾਈ ਨਾ ਗੁਰ ਕੇ ਸੋਚ ਤੇ ਨਾਨ ਸਹਿਜੇ ਮਿਲੇ ਨਾਮ ਵਡਾਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾਮੇ ਕੀ ਵੱਡੀ ਵਡਿਆਈ ਹਰ ਕਰਤੇ ਆਪ ਵਧਾਈ ਸਿਵ ਸਿਵ ਸਭ ਵੇਖ ਵੇਖ ਜੀਵਨ ਅੰਦਰ ਹਿਰਦੇ ਭਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣਿਓ ਪਰਾਇਆ ਭਲਾ ਨਾ ਸੁਖਾਈ ਕਿਉਂ ਵੇ ਕਿਸੇ ਹੀ ਦੇ ਕੀ ਝੱਖ ਮਾਰੀ ਜਾਂ ਸੱਚੇ ਸਿਓ ਬਣਿਆਈ ਜੇ ਕੱਲ ਕਰਤੇ ਭਾਵੇ ਸਾ ਨਿਤ ਚੜੇ ਸਵਾਈ ਸਭ ਝੱਕ ਛੱਕ ਮਰੇ ਲੁਕਾਏ ਸਲੋਕ ਮਹਿਲਾ ਤੀਜਾ ਤੇਗ ਇਹ ਆਸਾ ਪਲ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ ਹਰ ਸੁਖ ਪਲਟ ਤਿਆ ਗਿਆ ਨਾ ਵਿਸਰ ਦੁਖ ਪਾਏ ਮਨ ਵਿਗਿਆਨੀ ਅੰਦਲੇ ਜਨਮ ਮਰੇ ਫਿਰਵਾਵੇ ਜਾਏ ਕਾਰਜ ਸਿੱਧ ਨਾ ਹੋਈ ਅੰਤ ਗਿਆ ਪਛਤਾਏ ਜਿਸ ਕਰਮ ਹੋਏ ਤੇ ਸਤਿਗੁਰ ਲੈ ਸੁਵਾਰ ਨਾਮ ਤੇ ਆਏ ਨਾਮ ਤੇ ਜਨ ਸਾ ਸੁਖ ਪਾਏ ਨੂੰ ਜਨਾ ਤਿੰਨ ਵੱਲ ਜਾਏ ਮਹਿਲਾ ਤੀਜਾ ਆਸਾ

ਨਾਨਕ ਪ੍ਰਸਾਦੀਏ ਮਨ ਤਾਂ ਤਰੇ ਜਾਂ ਛੁੱਟਿਆ ਕਾਰ ਅਸਮਾਨ ਸਾ ਮਾਰੇ ਨਿਰਾਸ਼ ਗੁਰਸਬ ਦੀ ਵਿਚਾਰ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ ਅਗੇ ਸਭ ਵਾਪੇ ਵੇਖ ਵਰਤਦਾਉ ਹਰ ਸੱਚਾ ਨਿਆਇ ਕੁੜਿਆ ਦਾ ਕਿਵੋਂ ਫਿਟਿਆ ਸੱਚ ਭਗਤ ਵਡਿਆਈ ਸਤਸਾਹਿਬ ਸੱਚ ਨਿਉ ਆਏ ਸਿਰ ਨਿੰਦਕ ਸ਼ਾਈ ਜਨ ਨਾਨਕ ਸਚੁ ਰਾਧਿਆ ਗੁਰਮੁਖ ਸੁਖ ਭਾਈ ਸਲੋਕ ਮਹਿਲਾ ਤੀਜਾ ਪੂਰੇ ਭਾਗ ਸਤਿਗੁਰ ਪਾਈ ਹੈ ਜੇ ਹਰ ਪ੍ਰਭਾਵ ਸੁਖਰੇ ਅਪਾਵਾਂ ਸਿਰੋ ਪਾਵੈ ਨਾ ਪ੍ਰਾਪਤ ਹੋਏ ਅੰਦਰ ਸੀਤਲ ਸ਼ਾਂਤ ਹੈ ਦਿਸਦਾ ਸੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾ ਵਡਿਆਈ ਹੋਏ ਮਹਿਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਸੇ ਉਮੇ ਜਾਏ ਅਭਿਮਾਨ ਨਾਨਕ ਨਜ਼ਰੀ ਪਾਈ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਸਾ ਸਾਰਾ ਜੇ ਖਾਨੋ ਮਰਾਵ ਸਿਕਦਾਰ ਹੈ ਤਿਤਨੇ ਸਭ ਵਰ ਕੇ ਕੀਏ ਜੁਗ ਹਰ ਕਮਾਵੇ ਓਏ ਕਰੈ ਸਭ ਵਰਤੇ ਅਰਥੀ ਏ ਸੁਵੈਸਾ ਹਰ ਸਭਨਾ ਕਾ ਪ੍ਰਭੂ ਸਤਿਗੁਰੇ ਵੱਲ ਹੈ ਤਿੰਨੋ ਸਭ ਬਨ ਚਾਰੇ ਖਾਣੀ ਸਭ ਸਿੱਟ ਗੋਲੇ ਘਰ ਸਤਿਗੁਰੂ ਅਗੇ ਘਰ ਕਮਾਵਣ ਕੋ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚ

ਜਾ ਅੰਦਰ ਕਾਵੜ ਦਾ ਦੁੱਖ ਹੈ, ਮਨੁੱਖ ਧਿਆਨ ਨਾ ਲਾਗੈ, ਦੁੱਖ ਵਿੱਚ ਕਾਰ ਕਮਾਉਣੀ, ਦੁੱਖ ਵਰਤੇ ਦੁੱਖ ਆ ਗਏ, ਕਰਮੀ ਸਤਿਗੁਰ ਪੇਟੀਏ ਸੱਚ ਨਾਮ ਲਿਵ ਲਾਗੈ, ਨਾਨਕ ਸਹਿਜੇ ਸੁਖ ਅੰਦਰ ਪਰਮ ਪਉ ਭਾਗੇ ਮਹਿਲਾ ਤੀਜਾ, ਗੁਰਮੁਖ ਸਦਾ ਹਰ ਰੰਗ ਹੈ ਹਰ ਕਾਨੋ ਮਨ ਪਾਇਆ, ਗੁਰਮੁਖਣ ਬੋਲਣਾ ਹਰ ਨਾਮ ਜਬਤ ਸੁਖ ਪਾਇਆ, ਨਾਨਕ ਗੁਰਮ ਗਿਆਨ ਪ੍ਰਗਾਸਿਆ ਤਿਮਰ ਗਿਆਨ ਹੁੰਦੇ ਚੁਕਾਇਆ, ਮਹਿਲਾ ਤੀਜਾ ਮਨ ਕਮਹਿਲੇ ਮਰੇ ਗਵਾਰ, ਗੁਰਮ ਨਿਰਵਾਰ ਰੱਖਿਆ ਉਰਧਾਰ, ਪੰਥ ਨਾ ਸੁਣੋ ਜਨ ਭਾਈ, ਸਤਿਗੁਰ ਸੇਵੋ ਮੈਂ ਮਲ ਜਾਈ, ਅੰਦਰ ਸੰਸਾਰ

ਤੀਜਾ ਹੁਮੇ ਮਾਇਆ ਮੋਣੀ ਦੂਜੇ ਲੱਗੇ ਜਾਏ ਨਾ ਮਾਰੀ ਨਾਮ ਰੇ ਨਾ ਹਾਂ ਟਬਕਾਏ ਗੁਰ ਕੇ ਸਫਰ ਜਾਲੀਏ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾ ਵਸੇ ਮਨ ਵਾਏ ਨਾਨਕ ਮਾਇਆ ਕਾ ਮਾਰਨ ਹਰ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਿਗੁਰ ਕੀ ਵੱਡੀ ਵਡਿਆਈ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਧੁਰੋ ਹੁਕਮ ਬੂਜਨ ਸਾਨ ਪੁੱਤੀ ਪਾਤੇ ਜਵਾਈ ਸਕੀ ਅਗੋ ਵਿਛੋ ਢੋਲ ਡਟਾਲੇ ਹੋ ਸਭਨਾ ਕਾ ਅਭਿਮਾਨ ਜਿੱਤੇ ਕੋਵੇ ਤੇ

ਜਨ ਨਾਨਕ ਬਲ ਹੋਆ ਮੇਰਾ ਸਾਮੀ ਆ ਸੱਜਣ ਪੁਰਸ ਜਾਨ ਪੌਦੀ ਭਵ ਦੇਖ ਤਾਬੂ ਵਾਹੇ ਪਰਾਏ ਸਤਿਗੁਰ ਕੀ ਪੈਰੀ ਲਾਇਓ ਸਭਨਾ ਕਿਉ ਮਨੋ ਗੁਮਾਨ ਸਲੋਕ ਮਹੱਲਾ ਪਹਿਲਾ ਕੋਈ ਵਾਹੇ ਕੋਲੜੇ ਕੋ ਪਾਏ ਖਲਹਾਨ ਨਾਨਕੇ ਮਨਾ ਜਾਪੇ ਕੋਏ ਪਕਾਏ ਨਿਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨ ਸੋ ਭਾਵੇ ਸੋਏ ਪੌੜੀ ਪਾਪ ਰਾਮ ਦਿਆਲ ਸਾਗਰ ਸੰਤਾਰਿਆ ਸਾਗਰ ਤਾਰਿਆ ਗੁਰਪੂਰੇ ਮਿਹਰਬਾਨ ਪਰਮ ਪਉ ਮਾਰਿਆ ਕਾਮ ਕਬਰਾਦੂ ਸਭ ਹਰਿਆ ਅੰਮ੍ਰਿਤ ਨਾਮ ਦਨ ਕੰਠੋਰ ਧਾਰਿਆ ਨਾਨਕ ਸਾਧੂ ਸੰਗ ਜਾਨਵਣ ਸਵਾਰਿਆ ਸਲੋਕ ਮਹਿਲਾ ਤੀਜਾ ਜਿਨੀ ਨਾ ਬਜ਼ਾਰ ਕੂੜੇ ਖੇ ਕਰਨ ਪੰਜ ਚੋਰ ਦਿਨ ਕਰਮ ਐ ਅੰਦਰ ਸਨ ਸਾਧ ਮੋਟੇ ਦੁਨ ਦੀ ਅਰਸ ਨਾ ਜਾਣ ਨਾ ਜਿਨੀ ਅੰਮ੍ਰਿਤ ਭਰਮ ਲਟਾਇਆ ਬਿਕਸੋਰ ਰਚੈ ਰਚਨ ਦੁੱਟਾ ਸਿਤੀ ਪਿੜ ਜੰਸੋ ਬਾਤ ਕਰਨ ਨਾਨਕ ਸਾਖਤ ਨਰਕ ਮੈਂ ਜੰਮੈ ਬਦੇ ਦੁੱਖ ਸੋ ਅੰਨ ਪਏ ਕਿਰਤ ਕਮਾਵਣੇ ਜੇ ਰਾਖੇ ਤੇ ਮੈਂ ਰਨ ਮਹਿਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣੇ ਤਾਣੇ ਤਿਸ ਸਾਸ ਗਰਾਉ ਸਦਾ ਮਨ ਵਸੈ ਦਮ ਜੋ ਨ ਸਕੇ ਤਿਸ ਨਾਨਕ ਮੰਤਨ ਜਿਸ ਵਸੈ ਹੋ ਸਤਿਗੁਰਵਾਣੇ ਤਿਸ ਜਿਨ ਕੋ ਪੁਰ ਲਿਖਿਆ ਰ ਸੰਤ ਜਨਾ ਸਿਓ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਬਣਿਆ ਬਹੁਤ ਵਡਿਆਈਆਂ ਸਭ ਹੈ ਨ ਜਾਏ ਗਣਿਆ ਸੱਚ ਸਹਿਜ ਆਨੰਦ ਸਤਿਗੁਰੂ ਪਾ ਸੱਚ ਗੁਰਮਣਿਆ ਨਾਨਕ ਸੰਸਵਾਰੇ ਪਾਵ ਰਾਮ ਸੱਚੇ ਸਿਓ ਬਣਿਆ ਸਲੋਕ ਮਹਿਲਾ ਤੀਜਾ ਆਪਣਾ ਆਪਣਾ ਪਛਾਣੀਆ ਪ੍ਰਭ ਦਾਤਾ ਦੂਰ ਗੁਰ ਕੀ ਸੇਵਾ ਵਸਰੀ ਕਿਉ ਮਨ ਰਹਿ ਅਜੂਰ ਮਨ ਮੁਜਨ ਗਵਾਇਆ ਝੂਠੇ ਲਾਲ ਚਕੂਰ ਨਾਨਕ ਬਾਗ ਸਮਲਾਈ ਨੌ ਸੱਚੇ ਸਬਦ ਹਜ਼ੂਰ ਮਹਿਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅੰਧ ਨਾਮ ਸਲਾਣਾ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਇਆ ਬੋੜਨ ਮੰਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਨਗੁਰ ਆਵੇ ਪਿਛਲੇ ਗੁਣੇ ਸਤਿਗੁਰੂ ਬਖਸ਼ਲੇ ਸਤਸੰਗਤ ਨਾਲ ਰਲਾਵੇ ਜੂ ਮੂਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਇ ਪਵੇ ਵੀ ਸੁਰ ਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲੇ ਤਿਸਨਾ ਭੁੱਖ ਉਤਰਿਆ ਰਸਾਂਤ ਤੜਿਆਵੇ ਨਾਨਕੇ ਆਚਰਜ ਦੇਖੋ ਮੇਰੇ ਹਰ ਸੱਚੇ ਸਾਕਾ ਜੇ ਸਤਿਗੁਰ ਨੂੰ ਮੰਨੇ ਸੋ ਸਭਨਾ ਭਾਵੈ ਸੁਧ ਬਲਾਵ ਲਵਾਣੀ ਭਗਤਾਂ ਕੀ ਕਵੀ ਜੋ ਕੀ ਇੱਕ ਓਅੰਕਾਰ ਸਤਨਾਮ ਕਰਤਾ ਪੁਰ ਗੁਰ ਪ੍ਰਸਾਦ ਐਸੋ ਇਹ ਸੰਸਾਰ ਭੇਖ ਨਾ ਕਹੁ ਪਈ ਹੈ ਰੇ ਸੁਧੇ ਸੁਧੇ ਰੇਖ ਤਲੋ ਤੂੰ ਨਤਰ ਕਦਵਾਦ ਪਈ ਹੈ ਰੇ ਰਹੋ ਬਾਰੇ ਬੂੜੇ ਤੁਰਨੇ ਪਈ ਆਓ ਸਭੂ ਜਾਉਂ ਲੈ ਜਾਈਏ ਰੇ ਮਨ ਸਵ ਬ੍ਰਹਮ ਸੋ ਕੀ ਨੌਮੀ ਚ ਗਈਏ ਰੇ ਤਨਵੰਤਾ ਨਿਰਧਨ ਮਾਨੀ ਤਾਂ ਕਿ ਕਿਛ ਨਾ ਕਾਨੀ ਰੇ ਰਾਜਾ ਪ੍ਰਜਾ ਸਮ ਕਰ ਮਾਰੇ ਅਸੋ ਕਾਲ ਵਡਾਨੀ ਰੇ ਅਰਕਾ ਸੇਵ ਸੁ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ ਆਵੇ ਨ ਜਾਵੇ ਜਾਏ ਨ ਗਉ ਮਰਤੇ ਪਾਵਰਮ ਸੰਗਾਰੀ ਰੇ ਪੁੱਤ ਕਲਤ ਲਕਸ਼ਮੀ ਮਾਇਆ ਇਤ ਜੋ ਜੀ ਜਾਨੀ ਰੇ ਕੈਤ ਕਵੀ ਸੁਨੋ ਰੇ ਸੰਤੋ ਮਿਲੇ ਸਾਰੰਗ ਪਾਨੀ ਰੇ ਬਲਾਵਲ ਵਿਦਿਆ ਪਰੋ ਬਾਤ ਨੀ ਜਾਣੋ ਅਰਗੁਣ ਕਾ ਸੁਤ ਬੋਰਾ ਨੋ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਨੀ ਮੈਂ ਬੋਰਾ ਮੈਂ ਵਿਗਰਿਓ ਵਿਗਰੇ ਮਤ ਬੋਰਾ ਰਹੂ ਆਪਣਾ ਬੋਰਾ ਰਾਮ ਕਿਓ ਬੋਰਾ ਸਤਗੁਰ ਜਰ ਗਿਓ ਪਰਮੋਰਾ ਮੈਂ ਵਿਗਰੇ ਆਪਣੀ ਪਦ ਖੋਈ ਮੇਰੇ ਪਨ ਪੁਲੋ ਮਤ ਕੋਈ ਸੋ ਬੋਰਾ ਜੋ ਆਪਣਾ ਪਛਾਣੇ ਆ ਪਛਾਣੇ ਤਾਂ ਇਹ ਕਹਿ ਜਾਣੇ ਅਵੇ ਨ ਮਾਤਾ ਸੋ ਕਬੂ ਨ ਮਾਤਾ ਕਹਿ ਕਬੀਰ ਰਾਮੇ ਰੰਗਲਾ ਬਲਾਵਲੋ ਗ੍ਰਹਿ ਤਾ ਜਵਨ ਖੰਡ ਜਾਈਏ ਚੁਨ ਖਾਈਏ ਕੰਧਾ ਅਜੋ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ ਕਿਉ ਛੁੱਟੋ ਕੈਸੇ ਤਰੋ ਪਾਪ ਜਲ ਨਿਧ ਪਾਰੀ ਰੱਖ ਰੱਖ ਮੇਰੇ ਬੀਠਲਾ ਜਨ ਸਨ ਤੁਮਾਰੀ ਰਹੋ ਬਿਖਵੇ ਕੀ ਬਸ ਨਾ ਤਜੀਏ ਨਾ ਜਾਈ ਅਨਕ ਜਤਨ ਕਰ ਰੱਖੀਏ ਫਿਰ ਫਿਰ ਲਪਟਾਈ ਜਰਾ ਜੀਵਨ ਜੋਵਨ ਗਿਆ ਕਿਸੇ ਕੀ ਆਨੰਦੀ ਕਾ ਇਹੋ ਜੀਰਾ ਨਿਰਮੋਲ ਕੋ ਕੌਡੀ ਲਗਮੀਤਾ ਮੀਕਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਾਈ ਦਿਆਲ ਹੋ ਸੰਸਰ ਪਾਪੀ ਰਾਓ
ਨਾਗਲ ਨੇ ਤੁਟਕੋਰੀ ਗਾਗਰੀ ਆਣ ਲਈ ਪੁੱਜੀ ਉਹ ਗਾਓ ਤਾਨਾ ਮਨਾ ਕੁਝ ਸੂਜੇ ਹਰ ਰਸ ਲਪਟਿਓ ਹਮਰੇ ਕੁਲ ਕੌਣ ਰਾਮ ਕਿਹੋ ਜਬਕਿ ਮਾਲਾ ਲੀਨ ਨਪੂਤੇ ਤਪਤੇ ਸੁਖ ਨਾ ਪਿਓ ਰਾਓ ਸੁਣੋ ਜਠਾਨੀ ਸੁਣੋ ਦਰਾਨੀ ਅਚਰੇਕ ਪਿਓ ਸਤ ਦੂਰਨ ਮੁੰਡਿਕ ਹੋਏ ਮੁੰਡਿਆ ਕੋ ਕਿਉਂ ਨਾ ਮਿਓ ਸਰਬ ਸੁਖਾ ਕਰੇ ਕੋ ਹਰ ਸਵਾਮੀ ਸੋ ਗੁਰ ਤੇ ਨਾਮ ਦਿਓ ਸ਼ਾਂਤ ਪ੍ਰਹਲਾਦ ਕੀ ਪਹਿਜ ਜਨ ਰਾਖੀ ਹਰਨਾਸ ਨਾਖ ਬਦਰਿਓ ਘਰ ਕੇ ਦੇਵ ਪਿੱਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤਾਂ ਤੇ ਉਦਰਿਓ ਬਿਲਾਵਲ ਕਹੋ ਹਰ ਸਮਾਨ ਨਹੀਂ ਰਾਜਾ ਇਹ ਭੂਪੁੱਤ ਸਭ ਸਚਾਰ ਕੇ ਝੂਠੇ ਕਰਤ ਦਵਾ ਜਾ ਰਾਓ ਤੇਰੋ ਜਨ ਹੋਏ ਸੋਏ ਕਤੜੂ ਲੈ ਤਿੰਨ ਪਵਨ ਕਾਛਾ ਜਾ ਹਾਫ ਸਾਫ ਸਕੇ ਕੋ ਜਨ ਕੋ ਬੋਲ ਨਾ ਸਕੇ ਅੰਦਾਜਾ ਚੇਤ ਚੇਤ ਮੂੜ ਮਨ ਮੇਰੇ ਬਾਜੀ ਆਨ ਹਦਵਾਜਾ ਕਹਿ ਕਬੀਰ ਸੰਸਾ ਪਰਮ ਚੂ ਕਹਿ ਤੂੰ ਪ੍ਰੈ ਲਾ ਦਿਨ ਬਾਜਾ ਬਲਾਵਲ ਰੱਖ ਲਿਓ ਅਮਰ ਤੇ ਵਿਗਰੀ ਸੀਲ ਧਰਮ ਜਾ ਭਗਤ ਨਾ ਕਿਨੀ ਹੋ ਮਾਰੇ ਟਗਰੀ ਰਾਹੋ ਅਮਰ ਜਾਨ ਸੰਚੀਏ ਕਾਇਆ ਮਿਥਿਆ ਕਾਚੀ ਗਗਰੀ ਜਿਨੇ ਨਵਾਜ ਸਾਜ ਹਮ ਕੀਏ ਤੇ ਫਸਾਰ ਵਰੀ ਲਗਰੀ ਸੰਦਕ ਤੋਏ ਸਾਧ ਨਹੀਂ ਕਹਤੋ ਸਨ ਪਰ ਤੁਮਰੀ ਪਗਰੀ ਕਹਿ ਕਬੀਰੇ ਬੇਨਤੀ ਕਹਿਓ ਮਤ ਘਾਲੋ ਜਮ ਕੀ ਖਬਰੀ ਬਲਾਬਲ ਧਰਮਾ ਦੇ ਠਾਡੇ ਦਰਬਾਰ ਤੁਦ ਸੁਤ ਕਰੇ ਕੋ ਮੇਰੀ ਦਰਸਨ ਦੀ ਜੈ ਖੋਲ ਕਬਾਰ ਰਾਹੋ ਤੁਮ ਤਾਂ ਧਨੀ ਉਦਾਰ ਤਿਆਗੀ ਸਣ ਸੁਣ ਜਸ ਤਮ ਮਾਰ ਮਾਗੋ ਰਾਏ ਰੰਗ ਸਭ ਦੇਖੋ ਤੁਮ ਹੀ ਮੇਰੋ ਨਿਤਾਰ ਜੈ ਜੋ ਨਾਮਾ ਬਿਸਦਾ ਮਾਂ ਤਿਨ ਕੋ ਕਿਰਪਾ ਪਈ ਹੈ ਪਾਰ ਕਹਿ ਕਵੀ ਤੁਮ ਸਮਰਥ ਦਾਤੇ ਚਾਰ ਦਾਤ ਦੇ ਤਨਵਾਰ ਬਿਲਾਵਲ ਡੰਡਾ ਮੰਦਰਾ ਖੰਡਾ ਧਾਰੀ ਭਰਮ ਪਾਏ ਭੇਖ ਭਗਤਾਰੀ ਆਸਨ ਪਵਨ ਦੂਰ ਕਰ ਬਬਰੇ ਛੁੱਟ ਕਪਤ ਨੇ ਹਰ ਭਾਜ ਬਬਰੇ ਰਹੋ ਜੇ ਤੂੰ ਜਾਚੇ ਦੋ ਤਿਰਪਣ ਭੋਗੀ ਕਹਿ ਕਬੀ ਕੈਸੇ ਜਗ ਜੋਗੀ ਬਲਾਬਲ ਇਨ ਮਾਇਆ ਜੁਗ ਦੀ ਸਮਾਏ ਤੁਮਰੇ ਚੰਨ ਬਸਾਰੇ ਕਿੰਚ ਪ੍ਰੀਤ ਨਾ ਉਜੇ ਜਨ ਕਹੋ ਜਨ ਕਹਾਂ ਕਾਰੇ ਵਿਚਾਰੇ ਰਹੋ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਏ ਮਾਇਆ ਤ੍ਰਿਗਦ ਮਤ ਵੱਧ ਫੁੰਨੀ ਇਸ ਮਾਇਆ ਕੋ ਦਿੜ ਕਰ ਰੱਖੋ ਬਾਂਧੇ ਅਬ ਬਚੰਨੀ ਕਿਆ ਖੇਤੀ ਕਿਆ ਲੇਵੀ ਦੇਵਾ ਪਰਮ ਝੂਠਕ ਮਨ ਕਹਿ ਕਬੀਰ ਤੇ ਅੰਤਭੂਤੇ ਆਇਆ ਕਾਲ ਨਦਾਨਾ ਬਲਾਵਲ ਸੀ ਸੋਵਰ ਭੀਤਰ ਅਛੇ ਕਮਲਾ ਨੂਪ ਪਰਮ ਜੋ ਪਰਖੋ ਤਮਾਉ ਜਾ ਕੇ ਰਿਖਨ ਰੂਪ ਰੇ ਮਨ ਹਾਰ ਭਾਜ ਪਰਮ ਤਜੋ ਜਗ ਜੀ ਮਨ ਰਾਮ ਰਹੋ ਆਪ ਕਿਛੁ ਨਾ ਦੇਸੀ ਨਾ ਦਿਸੇ ਜਾਤ ਜੈ ਬੁਜੈ ਬਿਨਸੈ ਤਈ ਤੈਸੇ ਪੁਰਬਤ ਮਾਤ ਮਿੱਥਾ ਕਰਮਾ ਤਜੀ ਸੁਖ ਸਹਿਜ ਵਿਚਾਰ ਕਹਿ ਕਵੀ ਸੇਵਾ ਕਰੋ ਮਨ ਮੁਝ ਮੰਜ ਮੁਰਾਰ ਬਲਾਵਲ ਜਨ ਮਰਨ ਕਾ ਭਰਮ ਗਿਆ ਗੋਂਦ ਲਿਵ ਲਾਗੀ ਜੀਵ ਸੁਨ ਸਮਾਨਿਆ ਗੁਰਸਾਖੀ ਜਾਗੀ ਰਾਓ ਕਾਸੀ ਤੇ ਤਨ ਉਪਜੀ ਕਾਸੀ ਤੁਨ ਜਾਈ ਕਾਸੀ ਫੁਰਤੀ ਪੰਡਤਾ ਤੁਨ ਕਾਂ ਸਮਾਏ ਚੁਕੜੀ ਸੰਦ ਮੈਂ ਪੇਖਿਆ ਕੱਟੂ ਕੱਟ ਜਾਗੀ ਐਸੀ ਬਹੁ ਸਮਾਸੀ ਕਾਟੀ ਮਾਏ ਤੇ ਆਗੀ ਆਪ ਆਪ ਤੇ ਜਾਣਿਆ ਤੇ ਤੇਜ ਸਮਾਨ ਕਹਿ ਕਬੀਰ ਆਪ ਜਾਣਿਆ ਗੋਬਿੰਦ ਮਨ ਮਾਨਾ ਬਲਾਵਲ ਚੰਨ ਕਮਲ ਜਾ ਕੇ ਹਿਰਦੇ ਵਸੈ ਸੂਜਨ ਕਿਉ ਡੋਲੇ ਦੇਵ ਮਾਨੋ ਸਭ ਸੁਖ ਨਾ ਨਿਦੋ ਤਾਂ ਕੇ ਸਹਿ ਸਹਿਜ ਦਸ ਬੋਲੇ ਦੇਵ ਰਹੋ ਤਵੇ ਮਤ ਜਾਓ ਸਭ ਮੈਂ ਪਿਖੇ ਕਟਗਾਂਠ ਜਬ ਖੋਲੇ ਦੇਵ ਬਾਰੰਬਾਰ ਮਾਇਆ ਕਿਟਲੇ ਲੈਨ ਰਜਾ ਮਨ ਤੋਲੇ ਦੇਵ ਜੈ ਓ ਜਾਏ ਤਹੀ ਸੁ ਪਾਵੇ ਮਾਤਾ ਤਨ ਚੋਲੇ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪਾ ਫਰੀਦ ਕਿਓ ਲੈ ਦੇਵ ਬਲਾਬਲ ਬਾਣੀ ਭਗਤ ਨਾਮ ਜੀ ਕੀ ਓਂਕਾਰ ਸਤਿਗੁਰ ਪ੍ਰਸਾਦ ਸਲ ਜਨਮ ਕੋ ਗੁਰ ਕੀਨਾ ਦੁਖ ਸਾ ਸੁਗੰਤਰਲੀਨਾ ਗਿਆਨ ਅੰਜਨਮ ਕੋ ਗੁਰਦੀਨਾ ਰਾਮ ਨਾਮ ਬਿਨ ਜੀਵਨ ਮਨ ਹੀਨਾ ਰਾਓ ਨਾਮ ਦੇ ਸਿਮਰਨ ਕਰ ਜਾਣਾ ਜਗ ਜੀਵਨ ਸੋ ਜਿਉ ਸਮਾਨਾ ਬਲਾਬਲ ਬਾਣੀ ਰਵਿਦਾਸ ਭਗਤ ਕੀ ਓਂਕਾਰ ਸਤਿਗੁਰ ਪ੍ਰਸਾਦ ਦਾਰ ਦੇ ਸਭ ਕੋਸੇ ਅਸੀਂ ਦਸਾ ਮਾਰੀ ਅੱਠ ਸਿੱਧ ਕਰਤ ਰਹੇ ਸਭ ਕਿਰਪਾ ਤੂੰ ਮਾਰੀ ਤੂੰ ਜਾਣ ਤਮੈਂ ਕੁਛ ਨਾਈ ਪਵ ਖੰਡ ਰਾਮ ਸਗਲ ਜੀ ਸਰਣਾਗਤੀ ਪ੍ਰਪੂਰਨ ਕਾਮ ਰਹੋ ਜੋ ਤੇਰੀ ਸਰਣਾਗਤਾ ਤਿਨ ਨਾਈ ਪਾਰ ਊਚ ਨੀਚ ਤੁਮ ਤੇ ਤਰੇ ਆਲ ਸੰਸਾਰ ਕੈ ਰਵਿਦਾਸ ਅਖਤ ਕਤਾ ਬਹੁ ਭਾਈ ਕਾਇ ਕਰੀ ਜੈ ਜੈ ਸਤਿ ਤੁਸੀਂ ਕਿਆ ਉਪਮਾ ਦੀ ਜੈ ਬਲਾਵਲ
ਜੇ ਕੁਲ ਸਾਧ ਬੈਸਨੂ ਹੋਏ ਵਰਨ ਮਨ ਰੰਕ ਨਹੀਂ ਸਰ ਬਿਨ ਵਾ ਜਾਣੇ ਜਗ ਸੋਏ ਰਾਓ ਬ੍ਰਹਮ ਵੈਸੂਤ ਵਰ ਕਤਰੀ ਡੋਮ ਚੰਡੋਰ ਮਲੇਸ਼ ਮਨ ਸੋਏ ਹੋਏ ਪਨੀਤ ਭਗਵੰਤ ਭਜਨ ਤੇ ਆਪ ਤਰੇ ਤਾਰੇ ਕੁਲ ਦੋਏ ਤਨ ਸੋ ਗਾਓ ਤਨ ਸੋ ਟਾਓ ਤਨ ਬ੍ਰੀ ਕੁੰਡ ਸਭ ਲੋਏ ਜਿਨ ਪੀਆ ਰਸ ਸਤ ਜੇ ਅਨ ਕੋ ਰਸ ਮਗਨ ਡਰੇ ਵਿਖ ਖੋਏ ਮੰਡੇ ਸੂ ਛਤ ਰਾਜਾਓ ਭਗਤ ਬਰਾ ਬਰੋ ਨ ਕੋਏ ਜੈਸੇ ਪੁਰੈਨ ਭਾਤ ਰਹਿ ਜਲ ਸਮੀਪ ਪਨ ਰਵਦਾ ਜਨਮੈ ਜਗੋਏ ਬਾਣੀ ਸਦ ਨੇ ਕੀ ਰਾਗ ਬਲਾਵਲ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਨਿਰਭਕੰਨਿਆ ਕੇ ਕਾਰਨ ਕਪਾ ਵੇਖਧਾਰੀ ਕਮਾ ਕਮਾਰੀ ਤੀਵ ਸਵਾਰਤੀ ਵਾਕੀ ਵੈ ਸਵਾਰੀ ਤਬ ਗੁਣ ਕਾਂ ਜਾਗਤ ਗੁਰੋ ਜੋ ਕਰਮ ਨਾ ਨਾਸੇ ਸਿੰਘ ਸਨ ਕਤ ਜਾਈ ਹੈ ਜੋ ਕੁੰਭ ਚੁੰਭਕ ਰਾਸੇ ਰਾਓ ਏਕ ਬੂੰਦ ਜਲ ਕਾਰਨ ਚਾਤੁਰਕ ਦੁਖ ਪਾਏ ਪ੍ਰਾਣ ਗਏ ਸਾਗਰ ਮੜੇ ਫੁਨ ਕਾਮ ਨ ਆਵੇ ਪ੍ਰਾਣ ਜੋਤਾ ਕੇਤਰ ਰਹੀ ਕੈਸੇ ਬਰਮਾਵੋ ਬੂਡ ਕੋ ਨੌਕਾ ਮਿਲਾਏ ਕੋ ਕਾਏ ਚੜਾਓ ਮੈਂ ਨਾਹੀ ਕਿਚੋ ਨਾਹੀ ਕਿਚੋ ਨ ਮੋਰਾ ਉਸ ਲੱਜਾ ਰੱਖ ਲਿਓ ਸਦਨਾ ਜਨ ਤੁਰਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈਰ ਅਕਾਲ ਮੂਰਤ ਜੁਨੀ ਸਭ ਗੁਰਪ੍ਰਸਾਦ ਰਾਗ ਗੌੜ ਚੌਵ ਦੇ ਮਹੱਲਾ ਚੌਥਾ ਕਰ ਪਹਿਲਾ ਜੇ ਮਨ ਚਿਤਵਾ ਸੁਰਖੈ ਸਭ ਪਰ ਤਾਂ ਮਨ ਚਿੰਦੇ ਨੇਕ ਨੇਕ ਨੇਕ ਪਲ ਪਾਈ ਹਰ ਜਾਣੇ ਸਭ ਕਿਛੁ ਜੇ ਜੀਵਾ ਤੇ ਪ੍ਰਭ ਕਾ ਲਿਆ ਕਿਸੇ ਕਾ ਤਿਲ ਨੰਦ ਗਵਾਈ ਹਰ ਤਿਸਕੀ ਆਸਕੀ ਜੇ ਮਨ ਮੇਰੇ ਜੋ ਸਮੇ ਸਮੀ ਰਿਆ ਸਮਾਈ ਮੇਰੇ ਮਨ ਵਾਸਾ ਕਾ ਜੀ ਸੁਖ ਸਾਈ ਜੋ ਬਿਨ ਹਰ ਵਾਸ ਅਬਰ ਕਹੁ ਕੀ ਜੈ ਨੈ ਪਲਵਾਸਾ ਬਿਰਥੀ ਜਾਈ ਰਹੋ ਜੋ ਜਿਸੇ ਮਾਇਆ ਮੋਕਟੁੰਬੋ ਸਭ ਮਤ ਤਿਸਕੀ ਆਸ ਲਗ ਜਨਮ ਗਵਾਈ ਇਨਕੇ ਹਾਂ ਕਾਂ ਕਛ ਵਾਤ ਨਹੀਂ ਕਹਾਂ ਕਰੇ ਏ ਵਪੜੇ ਇਨਕਾ ਪਾਇਆ ਕਿਸ਼ਨਾ ਵਸਾਈ ਮੇਰੇ ਮਨ ਵਾਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੇ ਤੇਰਾ ਕੁਟੁੰਬ ਸਭ ਛੁਡਾਈ ਜੇ ਕਛੁ ਆਸ ਅਬਰ ਘਰ ਪਰਮਿਤੀ ਮਾਤੂ ਜਾਣੇ ਤੇਰੇ ਕਿਤੇ ਕੰਮ ਆਈ ਆਸ ਪ੍ਰਵਿਰਤੀ ਭਾਉ ਦੂਜਾ ਹੈ ਖਿਨ ਮੈਂ ਝੂਠ ਬਿਨ ਸਭ ਜਾਈ ਮੇਰੇ ਮਨ ਵਾਸਾ ਕਰ ਪ੍ਰੀਤਮ ਸੱਚੇ ਕੀ ਜੋ ਤੇਰਾ ਘਾਲਿਆ ਸਭ ਤਾਂ ਪਾਈ ਆਸਾ ਮਨ ਸਾਵ ਤਬ ਤੇਰੀ ਮੇਰੇ ਸਵਾਮੀ ਜੈਸੀ ਤੂੰ ਆਸ ਕਰੇ ਤੈਸੀ ਕੋ ਆਸ ਕਰਾਈ ਕਿਛ ਕਿਸੀ ਕੇ ਆਤ ਨਹੀਂ ਮੇਰੇ ਸਵਾਮੀ ਦੈਸੀ ਜੈਸੀ ਮੇਰੇ ਸਤਿਗੁਰੂ ਬੂਝ ਬਜਾਏ ਜਨ ਨਾਨਕ ਕੀ ਆਸ ਤੂੰ ਜਾਣੇ ਆ ਦਰਸ਼ਨ ਦੇਖਾ ਦਰਸ਼ਨ ਤਿਰਤਾਈ ਗੌੜ ਮਹੱਲਾ ਚੌਥਾ ਐਸਾ ਹਰ ਸੇ ਵਿਆਹ ਨਿਤਿਆਈਏ ਜੋ ਖਿੰਨ ਮੈਂ ਕਿਲਵਕ ਸਭ ਕਰੇ ਮਨਾਸਾ ਜੇ ਹਰ ਤਿਆਗ ਵਰ ਕੀ ਆਸ ਕੀ ਜੈ ਤਾਂ ਹਰ ਨੇ ਫਲੋ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵੋ ਸੁਖਦਾਤਾ ਸਵਾਮੀ ਜੇ ਸਿਵੇ ਸਭ ਭੁੱਖ ਲਹਾਸਾ ਮੇਰੇ ਮਨ ਉਪਰ ਹਰ ਉਪਰ ਕੀ ਜੈ ਪਰਵਾਸਾ ਜੈ ਜਾਈਏ ਤੈ ਨਾਲ ਮੇਰਾ ਸਵਾਮੀ ਹਰ ਆਪਣੀ ਪੈਜ ਰੱਖੇ ਜਨ ਦਾਸਾ ਰਾਓ ਜੇ ਆਪਣੀ ਬਿਰਤਾ ਕੋ ਅਵਰਾ ਪੈ ਅਗੇ ਬਿਰਤਾ ਕੋ ਬਹੁਤ ਕਟਾਸਾ ਆਪਣੀ ਬਿਰਤਾ ਪੈ ਕੋ ਆਪਣੇ ਸਵਾਮੀ ਪੈ ਜੋ ਤੁਮਰੇ ਦੁੱਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਤਾ ਪੈ ਆਪਣੇ ਕਹੇ ਅਵਰਾ ਪੈ ਅਨ ਮਨ ਲਾਜ ਮਰਾਸਾ ਜੋ ਸੰਸਾਰੇ ਕੁਟੁੰਬ ਮਿੱਤਰ ਪਾਈ ਦਿਸੇ ਮਨ ਮੇਰੇ ਤੇ ਸਭ ਆਪਣੇ ਸਵੈ ਮਲਾਸਾ ਜਿਤ ਦਿਨ ਕਾ ਸੁਭਾਉ ਹੋਏ ਨਾ ਆਵੈ ਤਿਤ ਦਿਨ ਨੇੜੇ ਕੋ ਨਾ ਟੁਕਾਸਾ ਮੇਰੇ ਮਨ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦੋਂ ਪਕੜੇ ਦੁੱਖ ਸੁਖਾਸਾ ਤਿਸਕਾ ਪ੍ਰਵਾਸਾ ਕਿਉਂਕਿ ਜੈ ਮਨ ਮੇ ਜਵੰਤੀ ਅਵਸਰ ਰੱਖਣਾ ਸੁਖਾਸਾ ਹਰ ਜਪ ਸੰਤ ਮੰਤ ਗੁਰ ਉਪਦੇਸ ਲੈ ਜਪੋ ਨਿਅੰਤ ਕਾ ਛੜਾਏ ਜਿਨ ਹਰ ਪੀਤ ਸਾਸਾ ਜਨ ਨਾਨਕ ਨਾਮ ਜਪੋ ਵਰ ਸੰਤੋ ਏ ਛੁੱਟਣ ਕਾ ਸਾਚਾ ਪਰਵਾਸਾ ਗੌੜ ਮਹਿਲਾ ਚੌਥਾ ਹਾ ਸਿਮਰਤ ਸਦਾ ਆਨੰਦ ਸੁਖ ਅੰਤਰ ਸਾਂਤ ਸੀਤਲ ਮਨ ਵਪਨਾ ਜੈਸੇ ਸਖਤ ਸੂਰ ਬਹੁ ਜਲਤਾ ਗੁਰ ਸਾਧ ਦੇਖੇ ਲੈ ਜੈ ਸਭ ਤਪਨਾ ਮੇਰੇ ਮਨ ਨੂੰ ਆਨੰਦਨ ਦਿਆ ਹਰ ਨਾਮ ਜਪ ਨਾਮ ਹਰ ਜਪਨਾ ਜਹਾਂ ਕਹਾਂ ਤੁਝ ਰੱਖੇ ਸਭ ਠਾਈ ਸੂ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹੋ ਜਾ ਮੈਂ ਸਬਰਦਾਨ ਸੁਵਾਰ ਜਪ ਮਨ ਮੇਰੇ ਗੁਰਮ ਖੋਜ ਲਓ ਹਰ ਰਤਨਾ ਜਿੰਨਾ ਚਾਹਿਆ ਤੈਨੂੰ ਵਰ ਪਾਇਆ ਮੇਰਾ ਸਵਾਮੀ ਤਿੰਨ ਕੇ ਚਰਨ ਮਿਲੋ ਵਰ ਦੱਸਣਾ
साधु चन राम रस पावो तुम संत पयो वाडो बटना तिस जन की वडियाई अर बाप दाई ओ कटना कटाई कतिल तिल कतिल ना जिस ते सुख पावे मन मेरे सो सदा ध्याए नित कर जुना जनन को वरदान एक दीजै नित वसै हृदय मोह हरि मोह चरना गोड महला चौथा जितने सापा समराव सकदा चौधरी समिथिया झूठा पाओ दूजा जान मनासी सतर न चल तिस मेरे मन भाई प्रवान मेरे मन नाम हरि पाजो सदा दीवान जो अर मैल पावे गुरु वचनी तिस जे बड़ुआ बनाई किसी का तान रहो जितने तरवंत कुलवंत मिलखवंत दिसे मन मेरे सब इंस जाए जो रंग सुचरों कचाण हर सतनंजन सेव सेव मन मेरे जित हर दर गए पावे तू मान ब्राह्मण खतरी सूद बैस चावन चारासन की है जो हर चावे सुप्रदान जो चंदन टव से हिड वपड़ा त्यो सत्संग मिल पत परवान ओ सब ते उचा सब ते सुचा जाके हृदय वसिया भगवान जन नानक तिनके चन बकाले जो हर नीच जात सेवकान गौड़ महला चौथा अंतर जामी सब ते वारते जे हर कराए ते आको करिए सु ऐसा हर सेब सदा मन मेरे जो तुदनो सब दूर रख लिये मेरे मन हर जापो हर नित पढ़िए हर बिन कोई मार जवाल न सके ता मेरे मन कायत घड़िए राहो हर प्रपंच किया सब करते विच वापे अपनी जोत धरिए

ਵੀਰਾ ਮੇਰੇ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਦੂਰ ਕੀ ਮਤ ਧੀਰ ਜਨ ਨਾਨਕੀ ਅਰਵਾਸ ਬਜਾਵੋ ਦਰਸ਼ਨ ਸਾਂਤ ਸਰੀਰ ਸ਼ਕਾਰਾ ਗਗੋੜ ਮਹਿਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਾਓ ਸੁਨਤੋ ਕਰਤਾ ਪੇਖਤ ਕਰਤਾ ਦਿਸ਼ਟੋ ਕਰਤਾ ਦਿਸ਼ਟੋ ਕਰਤਾ ਉਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਲਪਤੋ ਕਰਤਾ ਭਗਤੋ ਕਰਤਾ ਬੂਜੋ ਕਰਤਾ ਆਪਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰ ਪ੍ਰਸਾਦ ਨਾਨਕ ਸੰਦਿਸ਼ਟਾ ਗੁਣ ਮਹਿਲਾ ਪੰਜਵਾਂ ਭਾ ਕਿਉ ਮੀਨ ਕਪ ਕੀ ਨਿਆਈ ਤੁਰਜ ਪਰ ਹੁਕ ਸੰਭਾਲੇ ਭਗਤ ਹਰ ਸੀਸ ਲਿਖੇ ਲੈ ਤੁਰ ਦਰੋ ਹਰ ਗੁਣ ਗਾਈ ਲੈ ਮਨ ਸਮ ਛੋੜੋ ਵਾਈ ਲੈ ਆਪਣੇ ਰਹਿਣ ਕੋ ਠੋਰ ਨਾ ਪਾਵੇ ਕੀ ਏ ਪਰ ਕੇ ਜਾਈ ਲੈ ਰਹੋ ਜੋ ਮੈਂ ਲਿੰਦੀ ਰਸ ਪ੍ਰੇਰਿਓ ਤੂੰ ਲਾਗ ਕੁਟੁੰਬਾ ਪਰਿਓ ਕੁੰਡੁੰਬਾਏ ਲੈ ਜੋ ਪੰਖੀ ਗਤਰ ਹੋਏ ਫਿਰ ਬਹੁ ਵਿਛੜੇ ਤਿਰ ਸੰਗਤ ਹਰ ਹਰ ਧਿਆਈ ਲੈ ਜੈਸੇ ਮੇਰਾ ਸੰਸਾਰ ਬਿਨ ਸਿਓ ਮੁਠੇ ਮੂੜ ਉਬਲੋ ਭਾਈ ਲੈ ਤੂੰ ਹਾਂ ਪੰਚ ਵਸ ਬੈਰੀ ਕੇ ਛੁਟੇ ਪਰ ਸਰ ਨਾਈ ਲੈ ਹੋ ਕਿਰਪਾਲ ਦੀਨ ਦੁਖ ਭੰਜਨ ਸਾ ਤੁਮਰੇ ਜੀ ਜਨਤਾਈ ਲੇ ਆਵੋ ਦਾਨ ਸਦਾ ਦਸ ਵੇਖਾ ਮਿਲ ਨਾਨਕ ਦਾਸ ਦਸਾਈ ਲੇ ਰਾਹ ਗੌਂਡ ਮਹਿਲਾ ਪੰਜਵਾਂ ਚੌਦੇ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਣ ਕੀਏ ਦਿਨ ਸਾਜ ਮਾਟੀ ਮੈਂ ਰੱਖੀ ਜੋਤ ਨਮਾਜ ਬਰਤਨ ਕੋ ਸਭ ਕੁਛ ਭੋਜਨ ਭੁਗਾ ਜੋ ਪ੍ਰਭਤਾ ਜੋ ਮੂੜੇ ਕਤ ਜਾਏ ਪਾਵਨ ਕੀ ਲਾਗੂ ਸੇਵ ਗੁਰ ਤੇ ਸੁਜਨ ਰੰਜਨ ਦੇਵ ਰਾਓ ਜਿਨ ਕੀ

ਬੇਅੰਤ ਗੁਣ ਤਾਕੇ ਕੇ ਤਵ ਗਾਣੀ ਲਾਲ ਨਾਮ ਜਾ ਕੇ ਭਰੇ ਭੰਡਾਰ ਸਗਲ ਘਟਾ ਦੇਵੀ ਆਧਾਰ ਸਤ ਪੁਰਖਾਓ ਜਾ ਕੋ ਹੈ ਨਾਓ ਮਿਟੇ ਕੋਟ ਅਗਨ ਜਸ ਗਾਓ ਬਾਲ ਸਗਾਈ ਭਗਤਨ ਕੋ ਮੀਤ ਪ੍ਰਮ ਨਾਰੋ ਨਾਨਕ ਚੀਤ ਗੋਡ ਮਹਿਲਾ ਪੰਜਵਾਂ ਨਾਮ

ਕਾਰ ਮੈਂ ਪਿਆ ਪ੍ਰਕਾਸ, ਜਿਨ ਕੀ ਅਸ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਦ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਜੋ ਗੁਰ ਪਰਮੇਸ਼ਰ ਵੈ ਵੀ ਹੋਗਾ।

ਮਹੱਲਾ ਪੰਜਵਾਂ। ਕਲ ਕਲੇਸ਼ ਮਟੇਰ ਨਾ ਆਏ, ਦੁੱਖ ਵਿਸੈ ਸੋ ਕੀਨੋ ਠਾਓ, ਜਪ ਜਉ ਨਾਮ ਅੰਮ੍ਰਿਤ ਨਾਮ ਗਾਏ, ਸੰਤ ਪ੍ਰਸਾਦ ਸੁਗਲ ਫਲ ਪਾਏ, ਰਾਮ ਜਵਤ ਜਨ ਪਾਰ ਭਰੇ, ਜਨਮ ਕੇ ਪਾਪੁਰੇ ਰਹੋ, ਗੁਰ ਕੇ ਚੰਨ ਹਿਰਦੇ ਉਰਧਾਰੇ, ਅਗਨ ਸਾਹ ਤੇ ਉਤਰੇ ਪਾਰੇ, ਜਨਮ ਸਾ ਮਿਟੀ ਪਾਦ, ਪ੍ਰਭ ਸੁਲਾਂ ਗੀ ਸਹਿ ਸਮਾਦ, ਥਨ ਤਨ ਤੁਰੇ ਕੈ ਸਾਮੀ, ਸਗਲ ਕਟਾ ਕਾਂਤਰ ਜਾਮੀ, ਕਰ ਕਿਰਪਾ ਜਿਸ ਕੋ ਮਤ ਦੇ, ਅਟ ਪੈ ਪ੍ਰਭ ਕਾ ਨਾਉ ਲੇ, ਜਾ ਕੇ ਅੰਤ ਵਸੇ ਪ੍ਰਭ ਆਪੋ, ਤਾ ਕੇ ਦੇ ਪ੍ਰਗਾਸ, ਭਗਤ ਪਾਈ ਹਰ ਕੀਰਤਨ ਕਰੀਏ, ਜਪਾ ਬ੍ਰਹਮ ਨਾਨਕ ਨਿਸਤਰੀਏ, ਗੋੜ ਮਹੱਲਾ ਪੰਜਵਾਂ, ਗੁਰ ਕੇ ਚੰਨ ਕਮਨ ਸਕਾਰ, ਕਾਮ ਕ੍ਰੋਧ ਤਨ ਤੇ ਮਾਰ, ਹੋਰੀਏ ਸਲ ਕੀਰੀ ਨਾ ਕਟਰ ਮਈਆ, ਸਭ ਮੈਂ ਚੀਨਾ, ਇਨ ਬਜ਼ੁਰਮ ਗੋਪਾਲ ਗੋਬਿੰਦ, ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹੋ, ਅਠ ਪੈਰ ਹਰ ਕੇ ਗੁਣ ਗਾਓ, ਜੀ ਪ੍ਰਾਣ ਕੋਇ ਸੁਆਓ, ਤਜ ਮਾਨ ਜਾਨ ਪ੍ਰਭ ਸੰਗ, ਸਾਧ ਪ੍ਰਸਾਦ ਹਰ ਸਿਉ ਮਨ ਰੰਗ, ਜਿਨ ਟੁਕੀਆ ਤਿਸ ਕੋ ਜਾਨ, ਆਗੇ ਦਰਗੇ ਪਾਵੇ ਮਾਨ, ਮੰਤ ਨਿਰਮਲ ਹੋਏ ਨਿਆਲ, ਰਸਨਾ ਨਾਮ ਜਪਤ ਗੋਪਾਲੁ, ਕਰ ਕਿਰਪਾ ਮੇਰੇ ਦੀਨ ਦਿਆਲਾ, ਸਾਧੂ ਕੀ ਮਨ ਮੰਗੇਰ ਬਾਲਾ, ਹੋ ਦਿਆਲ ਦਿਓ ਦਾ ਆਪਣਾ, ਦਿਹੋ ਦਿਆਲ ਦਿਓ ਪ੍ਰਭ ਦਾਨ, ਨਾਨਕ ਜਾ ਜੀਵੇ ਪ੍ਰਭ ਨਾਮ, ਗੋੜ ਮਹੱਲਾ ਪੰਜਵਾਂ, ਤੂੰ ਦੀ ਸੇਵਾ ਗੋਪਾਲ, ਕਬਾਰ ਵੰਦਨ ਕਰਤਾਰ, ਪ੍ਰਭ ਕੀ ਸੁਨ ਗਈ ਸੁਖ ਤਿਆਗ, ਗੁਰਸੋ ਪ੍ਰਸਾਨ ਪੈ ਵਡ ਭਾਗ, ਅੱਠ

ਜਨਮ ਮਰਨ ਦੁੱਖ ਮੇਟ ਮਲਾਏ। ਕਰਮ ਧਰਮ ਵੇ ਤਤ ਗਿਆਨ ਸਾ ਸੰਜਪੀ ਅਰ ਨਾਮ ਸਾਗਰ ਤਰ ਬੋਧ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ। ਰੱਖ ਲਈ ਆਪਣੀ ਕਿਰਪਾ ਧਾਰ ਪਾਂਜੂ ਭਾਗੇ ਬਕਲਾਲ ਜੂ ਜਨਮ ਨ ਕਬੂ ਹਾਰ ਨਾਨਕ ਅੰਗ ਕੀਆ ਕਰਤਾਰ ਗੌਂਡ ਮਹਿਲਾ ਪੰਮਾ। ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰੱਖ ਲਿਆ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦੋ ਜੀ ਜਨ ਸਗਲੇ ਬਹੁ ਸੰਦ ਤੇਰੀ ਸਨ ਪ੍ਰਭ ਦੀਨ ਦਿਆਲ ਪਾਵਰਮ ਜਬ ਸਦਾ ਨਿਹਾਲ ਰਹੋ ਪ੍ਰਭ ਦਿਆਲ।

ਜੀ ਭਗਵੰਤ ਰੋਗ ਸੋਗ ਮਟੇ ਪ੍ਰਭ ਧਿਆਏ ਮਨਵਾ ਚ ਪੂਰਨ ਫਲ ਪਾਏ ਕਨਕਾਂ ਸਮਰਥ ਦਿਆਰੂ ਸਰਮਧਾਨ ਮਾ ਵਿਚਾਰ ਨਾਨ ਬਖਸਲੇ ਪ੍ਰਭ ਆਪੋ ਸਦਾਈ ਕੁਹਰ ਜਾਪ ਗੌੜ ਮਹੱਲਾ ਪੰਜਵਾਂ ਹਰ ਹਰ ਨਾ ਜਪੋ ਮੇਰੇ ਮੀਤ ਨਿਰਮਲੋਇ ਤੁਮਾਰਾ ਚੀਤ ਮੰਤਨ ਕੀ ਸਮਟੇ ਬੁਲਾਏ ਦੁਖ ਹੁੰਦੀ ਰਾ ਸਗਲਾ ਜਾਏ ਹਰ ਗੁਣ ਗਾਵਤਰੀਏ ਸੰਸਾਰ ਬਡਬਾਗੀ ਪਾਈਏ ਪੁਰਖ ਅਪਾਰ ਰਹਾਓ ਜੋਜਨ ਕਰੇ ਕੀਰਤਨ ਗੋਪਾਲ ਤਿਸ ਪੋਈ ਨਾ ਸਕੇ ਜਮਕਾਲ ਜਗ ਮੈਂ ਆਇਆ ਸੋ ਪਰਵਾਨ ਗੁਰਮੁਖ ਆਪਣਾ ਖਸਮ ਬਚਾਣ ਹਰ ਮੁਆਵੇ ਸੰਤ ਪ੍ਰਸਾਦ ਕੰਮ ਗੁਰੂ ਮਿੱਟੇ ਉਤਪਾਦ ਸਲਾਹੂ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਾਥਨ ਖਾਟ ਕੇ ਪੰਡਾਰ ਮੈਂ ਸਾਧੂ ਸਭ ਕਾ ਸੁਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਚਰਨੀ ਨਾਨਕ ਮਨ ਲਾਗਾ ਗੁੜ ਮਹਿਲਾ ਪੰਜਵਾ ਪਗ ਸਾਗਰ ਬਹੁਤ ਵਾਰ ਚਰਨੋ ਸਿਮਨਾਮ ਨਹੀਂ ਫਿਰ ਮਾਰਨ ਹਰ ਗੁਣ ਰਮਤ ਨਹੀਂ ਜਮਪੰਥ ਮਾਂ ਵਿਚਾਰ ਪੰਜ ਦੂਤ ਪੰਥ ਤੋ ਸੁਨਾਈ ਪੂਰਨਾਥ ਜੰਤ ਆਪਣੇ ਕੋ ਦੀਜੇ ਹੱਥ ਰਾਓ ਸਿਮਰ ਸਤ ਵੇਦ ਪੁਰਾਣ ਪਾਵਰਮ ਕਰੇ ਬਖਿਆਣ ਜੋਗੀ ਜਤੀ ਵੈਸ਼ਨੂ ਰਾਮਦਾਸ ਮਿਤਨਾਈ ਪਾਵਰਮ ਅਵਿਨਾਸ ਕਰਨ ਪਲਾ

ਚਟਾਲ ਸੰਤ ਕੀ ਨਿੰਦਾ ਕਰੋ ਨਾ ਕੋਏ ਜੋ ਨਿੰਦੇ ਤਿਸਕਾ ਪਤਨ ਹੋਏ ਜਿਸਕੋ ਰਾਖੇ ਸਿਜਨਹਾਰ ਚੱਕ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾਉ ਪਿਆ ਵਿਸਵਾਸ ਬਿਜੋ ਪਿੰਡ ਸਭ ਤਿਸਕੀ ਰਾਸ ਨਾਨਕ ਉਪਜੀ ਪ੍ਰਤੀਤ ਮਨ ਕੁਹਾਰ ਗੁਰਮੁਖ ਸਾ ਜੀਤ ਗੌੜ ਮਹੱਲਾ ਪੰਜਵਾਂ ਨਾਮ ਨੰਦਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਲਾਇਣ ਰਾਉ ਨਾਰਾਇਣ ਸਮਾਇ ਨਵਾ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਿਤੇ ਨਰਕ ਨ ਜਾਏ ਨਾਰਾਇਣ ਸੇਵ ਸਗਲ ਫਲ ਪਾਏ ਨਾਰਾਇਣ ਮਹਿਮਾਨ ਮੈਂ ਆਧਾਰੂ ਨਾਰਾਇਣ ਬਹੁ ਸੰਸਾਰ ਨਾਰਾਇਣ ਕਹਿਤ ਜਮ ਭਾਗ ਬੁਲਾਇਣ ਨਾਰਾਇਣ ਦੰਤ ਭਨ ਡਾਇਨ ਨਾਰਾਇਣ ਸਭ ਸਤ ਬਖਸੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪਟ ਕੀਨ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾ ਨਾਰਾਇਣ ਗਾਇਣ ਆਸਥਾ ਗੋਚਰ ਕੁਲ ਮਲੇ ਨਾਰਾਇਣ ਓਟ ਨਾਨਕ ਦਾਸ ਗਏ ਕੌਣ ਮਹਿਲਾ ਪੰਜਵਾਂ ਜਾਕੋ ਰਾਖੇ ਰੱਖਣ ਆਰ ਤਿਸ ਗੰਗ ਕਰੇ ਨਿਰੰਕਾਰ ਰਹੋ ਮਾਤ ਗਰ ਮੈਂ ਗਣਨਾ ਜੂਹੇ ਕਾਮ ਕਰੋ ਲੋ ਮੋਹ ਨਾ ਮੋਹ ਹੈ ਕਾਮ ਲੋ ਮੋਹ ਨਾ ਪੋ ਹੈ ਸਾਧ ਸੰਗ ਜਪੈ ਨਿਰੰਕਾਰ ਕੇ ਮੁਖ ਲਾਗੇ ਸ਼ਾਰ ਰਾਮ ਕੋ ਦਾਸ ਕਾ ਸੁਣਾਓ ਦੂਧ ਸੁੰਦਰ ਪੋਤ ਨਾਏ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਚਰਨ ਆਏ ਜੋ ਜੋ ਸਨ ਪਿਆਰ ਆਏ ਸੋ ਦਾਸ ਰੱਖੇ ਆਪਣੇ ਕੰਠ ਲਾਏ ਜਾਗੋ ਬਹੁਤ ਕਰੇ ਅਹੰਕਾਰ ਖਿਨ ਮੈਂਤਾ ਕਾਕੂ ਨਾਲ ਵੀ ਸਚੋ ਬਣਵਾਰ ਸਸ ਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਤਾਰ ਨਾਨਕੇ ਪ੍ਰਾਣ ਉਦਾਰ ਗੋਡ ਮਹਿਲਾ ਪੰਜਵਾਂ ਅਜਰ ਕਥਾ ਮਹਾਨੂ ਪਰਾਤਮਾ ਪਾਰ ਬ੍ਰਹਮ ਕਾ ਰੂਪ ਰਾਉ ਨਾ ਬੁੱਢਾ ਨਾ ਏ ਵਾਲਾ ਨਾ ਏ ਦੁੱਖ ਨਾ ਏ ਜਮਜਾਲਾ ਨਾ ਏ ਬਿਨਸੇ ਨਾ ਏ ਜਾਏ ਆਜ ਹਰਿ ਅਸਮਾਏ ਨਾ ਸੁਸ ਨਾ ਏ ਸਮੀਤ ਨਾ ਸੁਸ ਨਾ ਏ ਸੁਸਮੀਤ ਨਾ ਸੁਵਰਕ ਨਾ ਏ ਸੋਗ ਸਭ ਕੁਛ ਏ ਸੁਖਾਏ ਕਰਨੇ ਜੋਗ

ਵਿਕਾਰੀ ਗੁਰ ਕੇ ਸੇ ਸਤਿਗੁਰ ਤੇ ਆਇਆ ਜਨਮ ਬਰੇ ਨਿੰਦਕ ਨਰਕ ਪਾਇਆ ਸੁ ਸਜਣ ਮੇਰੇ ਮੀਤ ਬਿਹਾਰੇ ਸਚਮਾਰਤੇ ਅਰਦੁਆਰੇ ਜਦ ਕਰੀ ਸੁਤ ਸਾ ਪਾਇਆ ਭਵਾਨੀ ਕੀ ਜੜ ਸਰ ਪਰ ਜਾਏ ਨਿੰਦਰ

ਭਗਤਾਂ ਕੀ ਕਬੀਰ ਜੀ ਘਰ ਪਹਿਲਾਂ ਇੱਕ ਓਂਕਾਰ ਸਤਿਗੁਰ ਮਿਲਾਏ ਸੰਦ ਮਿਲੈ ਕੇ ਸੁਣੀਏ ਕਹੀ ਹੈ ਮਿਲੇ ਅਸੰਦ ਮੈਂ ਚੁਹਾਈ ਰਹੀ ਹੈ ਬਾਬਾ ਬੋਲਣਾ ਕਿਆ ਕਹੀ ਹੈ ਜਥੇ ਰਾਮ ਨਾਮ ਰਵ ਰਹੀ ਹੈ ਰਾਓ ਸੰਤ।

ਮਾਤੇ ਗੌਂਡਾ ਮੋਏ ਲਾਗਤੀ ਤਾਲਾ ਬੇਲੀ ਵਛਰੇ ਬਿਨ ਗਾਏ ਅਕੇਲੀ ਪ੍ਰਾਣੀਆਂ ਬਿਨ ਮੀਨ ਤਲ ਪਏ ਅਸੇ ਰਾਮਾ ਰਾਮ ਨਾਮਾ ਬਿਨ ਬਪਰੋ ਨਾਮਾ ਰਹੋ ਜਾ ਸੇ ਗਾਏ ਕਾ ਬਾਛਾ ਝੂਠ ਲਾਓ ਤਨ ਝੁਕਦਾ ਮੱਖਣ ਘੂਟ ਲਾਓ ਨਾਮ ਨਾਰਾਇਣ ਪਾਇਆ ਗੁਰ ਪੇਟ ਵੱਲ ਲਿਖਾਇਆ ਜਸੇ ਬਿਗ ਪਾਇਆ ਹੇਤ ਪਰਣਾਰੀ ਅਸੇ ਨਾਮੇ ਪ੍ਰੀਤ ਮਰਾਰੀ ਜੈਸੇ ਤੇ ਨਿਰਮਲ ਕਾਮਾ ਤਸੇ ਰਾਮ ਨਾਮਾ ਬਿਨ ਬਪਰੋ ਨਾਮਾ ਰਗੂੜ ਬਾਣੀ ਨਾਮ ਦਿਓ ਜੀ ਕੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਕਰ

ਜਾਪਦਾ ਪੈ ਕਰੀ ਜਾ ਜਾਤ ਭੈ ਆਪਦਾ ਟਰੀ ਗੁਣ ਭੈਰੋ ਭੂਤ ਜਿਤਲਾ ਧਾਵੇ ਕਿਰਪਾਨ ਉਛਾਲ ਉਡਾਵੇ ਹੋ ਤੋ ਏ ਕਰਮਈਆ ਲਿਹੋ ਆਣ ਦੇ ਬਦਲਾ ਬਣਦੇ ਉਰਾਓ ਸਿਫ ਸਿਫ ਕਰਤੇ ਜੋ ਨ ਧਿਆਵੇ ਬਰ ਡਾਉਰ ਡਮਕਾਵੇ ਮਹਾਮਾਇ ਕੀ ਪੂਜਾ ਕਰੇ ਨ ਤੇ ਨਾਰ ਹੋਈ ਹਤੋ ਰਹੇ ਤੂੰ ਗੇ ਅਤਮਾਦ ਭਵਾਨੀ ਮੁਕਤ ਕੀ ਬਰੀਆ ਕਾਂ ਛਬਾਨੀ ਗੁਰਮਤ ਰਾਮ ਨਾਮ ਗੋਮਿਤਾ ਪਰਮ ਨਾਮ ਇਉਂ ਕਹਿ ਗੀਤਾ ਬਿਲਾਬਲ ਗੋੜ ਆਜ ਨਾਮੇ ਬੀਟਲ ਦੇਖਿਆ ਬੁਰ ਕੋ ਸਮਝਾਉ ਰੇ ਪਾਂਡੇ ਤੁਮਰੀ ਗਾਇਤਰੀ ਲੋਗੇ ਕਾ ਖੇ ਖਾਤੀ ਤੀ ਲੇ ਕੰਠਿਆ ਟਕਤੀ ਤਤੀ ਲੋਂਗ ਲਾਗਦੀ ਆਤੀ ਤੀ

ਰਾਮ ਕੋ ਮੁਕਤ ਮਾਰੇ ਪ੍ਰਾਣ, ਜਪ ਕੁੰਦ ਮਥ ਨਿਸਾਨ, ਸਿਮ ਕੁੰਦੇ ਕਰਬ ਲਾਗੀ, ਸੁਗੰਧਰ ਬਲ ਤਨ ਲਾਗੀ, ਦੁਰਮ ਤਨ ਲਾਦੀ ਏ ਮੁਕੁੰਦ ਕਰੇ ਪੁਕਾਰ, ਅਮਰਾ ਕਹਾਂ ਕਰੇ ਸੰਸਾਰ, ਮੀਟੀ ਜਾਤ ਹੋਏ ਧਰਮਾ, ਤਿਮ ਕੁੰਦ ਜਗ ਜੋਤਾਰ, ਹੋਏ ਗਨ ਹੋਆ ਪ੍ਰਕਾਸ, ਕਰ ਕਿਰਪਾ ਕੀਨੇ ਕੀਟ ਦਾਸ, ਕਵਲਾਸ ਤਿਸਨਾ ਚੁਕੀ, ਜਪ ਕੁੰਦੇ ਬਾਤੋਂ ਹੂੰ ਕੀ ਗੌੜ, ਜੀ ਅਰਸਰ ਤੀਰਥ ਨਾਵੇ, ਜੋ ਦਵਤ ਲਭ ਜਾਵੇ, ਜੋ ਕੂਦ ਤਲਾ ਦਿਵਾਵੇ, ਕਰਨੰਦ ਸਭਿਰਤਾ ਜਾਵੇ, ਸਾਧ ਕਰਨ ਤਸੇ ਤਰੇ, ਸਰਬਰ ਜਾਨੋ ਨਰਕੀ ਪਰੇ ਰਹੋ।

ਪਾਪੀ ਨਾਨਕ ਸੁਧਾਰਿਆ ਹੈ ਜੋੜ। ਰਾਮ ਕਰੀ ਮਹਿਲਾ ਪਹਿਲਾ ਓਂਕਾਰ ਪਹਿਲਾ ਚੋਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ। ਕੋਈ ਪੜਦਾ ਸਤਸਾ ਕਰਤਾ ਕੋਈ ਪੜੇ ਪੁਰਾਣਾ ਕੋਈ ਨਾਮ ਜਪੇ ਜੰਮਾ ਲੀ ਲਾਗੇ ਸਿਰ ਧਿਆਨ ਅਭੀ ਕਭੀ ਕਛੁ ਨਾ ਜਾਣਾ ਤੇਰਾ ਕੋ ਨਾ ਬਜਾਣਾ ਨਾ ਜਾਣਾ ਹਰੇ ਮੇਰੀ ਕਮਨ ਗਤੇ ਅੰਬੁਰ ਅਗਿਆਨ ਸਨ ਪ੍ਰਭੁ ਕਰ ਕਿਰਪਾ ਰੱਖੋ ਮੇਰੀ ਲਾਜ ਬਤੇ ਰਹੋ ਕਹੋ ਜੀੜਾ ਉਚੜਤ ਹੈ ਕਹੂ ਜਾਏ ਪਿਆਲੇ ਲੋਵੀ ਜੀੜਾ ਥਿਰ ਨਾ ਰਹੇ ਚਾਰੇ ਕੁੰਡਾ ਭਾਲੇ ਮਨ ਖਾਏ ਮੰਡਲ ਮਿਆਏ ਜੀਵਨ ਸਾਜੇ ਮਾਈ ਚਲੇ ਕਵਾਮ ਦੇਖੇ ਸਵਾਮੀ ਪਾਏ ਬਲੰਤੀ ਆਏ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੀ ਕਾ ਬਾਪ ਨਮਾਈ ਪ੍ਰਣਤ ਨਾ ਨਾ ਜੇ ਤੂੰ ਪ੍ਰਭਤ ਨਾਨਕ ਜੇ ਤੂੰ ਦੇਵੈ ਅੰਤੇ ਹੋਏ ਸਖਾਈ ਰਾਮ ਕੁਰੀ ਮਹਿਲਾ ਪਹਿਲਾ ਸਭ ਜੋ ਤੇ ਪਸਰੀ ਜੈ ਜੈ ਦੇਖਾ ਤੈ ਨਰ ਹਰੀ ਜਿਨ ਤਲਨ ਵਾਸੋ ਇੰਦ ਕੂਪ ਮਾਇਆ ਮੈਂ ਗਾਢਿਆ ਕਿਉਂ ਕਰ ਉਤਰ ਪਾਰ ਸੋ ਅਮੀਰ ਹਾਓ ਜੈ ਪੀਤਰ ਕਰ ਪੀਤਰ ਵਸਿਆ ਕਾ ਬਾਹਰ ਕਾਏ ਨਾਈ ਤਿਨਕੀ ਸਾਰ ਕੱਢੇ ਸੋ ਸਹਿਬ ਸਲੋ ਚਿੰਤ ਮਨ ਮਾਹੀ

ਆਪਣੀ ਮਹਿਲਾ ਪਹਿਲਾ ਜਿਤਰ ਵਸੇ ਠਾ ਕਵਨ ਦਰ ਕਹੀਏ ਸੋ ਭੀਤਰ ਦਰ ਕਮਨ ਲਹੇ ਜੈਸੇ ਦਰ ਕਰਨ ਫਿਰਾ ਉਦਾਸੀ ਸੋ ਉਦਰ ਕੋਈ ਆਇ ਕਹੇ ਕਿਨਵੇ ਸਾਗਰ ਤਰੀ ਹੈ ਜੀਵਤਿਆਂ ਨੇ ਮਰੀਏ ਰਾਹੋ ਦੂ ਦਰਵਾਜਾ ਉਹ ਰਖਵਾਲਾ ਸੋਂਦੇ ਸਦ ਪੁਰ ਜੜੇ ਮਾਇਆ ਜਲ ਖਾਟੀ ਪਾਣੀ ਘਰ ਵਾਜਿਆ ਸਦਕੇ ਵਾਸਣ ਪੁਰਖ ਰਹੇ ਕਿਤੇ ਨਾ ਮਾਂ ਤਨ ਜਾਣਿਆ ਤੁਸਰ ਨਾਹੀ ਅਵਰ ਰਹੇ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਪੇ ਜਾਣੇ ਆਪ ਕਰੇ ਜਵਾ ਸੰਦੇ ਸਾ ਤਬੀ ਕੋ ਕਰ ਇੱਕ ਕਹੇ ਆਸ ਭੀਤਰ ਰਸ ਤੂੰ ਨਾਨਕ ਕਮਲੈ ਨੂੰ ਸਾਗਰ ਤਰੀਐ ਜੀਵਦੀਆਂ ਉਮਰੀਏ ਰਾਹੋ ਦੂਜਾ ਰਾਮ ਕੀ ਮਹੱਲਾ ਪਹਿਲਾ ਸੁਰਤ ਸਭ ਸਾਖੀ ਮੇਰੀ ਸਿੰਘੀ ਵਾਸਣੇ ਪੁੱਤ ਝੋਲੀ ਮੰਗਣ ਕੇ ਤਾਈ ਭਿਖਿਆ ਨਾ ਪੜੇ

ਪਾਇਆ ਸਹਿਕਿਆ ਗਲਾ ਦਰਕੀਆ ਬਤਾਉ ਤਾਂ ਮੈਂ ਕਹਿਣ ਕਾਇਆ ਰਾਮ ਕੁਲੀ ਮਹਿਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਮਣ ਬੁਦੇ ਬੁਜੇ ਬਿਦ ਜਾਣੇ ਉਦੋਂ ਚੱਲ ਦੂ ਆਪ ਕਰ ਚੀਨੇ ਆਪੇ ਤੱਤ ਬਿਛਾਣੇ ਐਸਾ ਗਿਆਨ ਵਿਚਾਰੇ ਕੋਈ ਤੇ ਮੁਕਤ ਪਰਮਗਤ ਹੋਈ ਰਹੋ ਦਿਨ ਮੈਂ ਰਹਿਣ ਰਹਿਣ ਮੈਂ ਦਿਨ ਯਾਰੋ ਸੁਸੀਤ ਬਿਦ ਸੋਈ ਤਾਂ ਕਿ ਗਤ ਆਪ ਨਾ ਜਾਣੇ ਗੁਰਮਣ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾਉ ਬੂਜੋ ਬ੍ਰਹਮ ਗਿਆਨੀ ਧਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਕਤ ਕਹਾਣੀ ਮਨ ਮੈਂ ਜੋ ਜੋਤ ਮੈਂ ਮਨੁਆ ਪੰਜ ਮਲੇ ਗੁਰ ਪਾਈ ਨਾਨਕ ਤਿਨਕੇ ਸਤ ਬਲਿਆਰੀ ਜਨ ਇੱਕ ਸਾਹਿਬ ਦੇ ਲੋ ਲਾਈ ਰਾਮ ਕਲੀ ਮਹਿਲਾ ਪਹਿਲਾ ਜਾਂ ਹੈ ਪ੍ਰਭ ਕਿਰਪਾ ਧਾਰੀ ਤਾਂ ਹੋ ਮੈਂ ਵਿੱਚੋਂ ਮਾਰੀ ਸੋ ਸੇਵ ਗੁਰਾਂ ਪਿਆਰੀ ਗੁਰੂ ਸੋ ਗੁਰ ਸਬਦੀ ਵਿਚਾਰੀ ਸੋ ਹਰ ਜਨ ਹਰ ਪ੍ਰ ਪਾਵੇ ਅਨਸ ਭਗਤ ਕਰੇ ਦੁਨਦਾ ਤੇਰਾ ਛੋੜ ਹਰ ਕੇ ਗੁਣ ਗਾਵੇ ਰਾਓ ਤਨ ਬਾਜੇ ਆਨੰਦ ਘੂਰਾ ਮੈਂ ਮਨ ਹਰ ਰਸ ਮੂਰਾ ਗੁਰਪੂਰੇ ਸੱਚ ਸਮਾਇਆ ਅਤਪੁਰ ਕੁਰ ਪਾਇਆ ਸਨਾਦ ਵੇਦ ਗੁਰਬਾਣੀ ਮਾਂ ਲਾਤਾ ਸਾਰਕ ਬਾਣੀ ਜਾਂ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜੀ ਆਪ ਗਿਆ ਪੋ ਭਾਗਾ ਗੁਰਚਾਨੀ ਸੇਵਕ ਲਾਗਾ ਗੁਰ ਸਤਗੁਰ ਪਰ ਨੂੰ ਚੁਕਾਇਆ ਕੋ ਨਾਨ ਸਬਦ ਮਿਲਾਇਆ ਰਾਮ ਕਲੀ ਮਹਿਲਾ ਪਹਿਲਾ ਸਾਧਨ ਭੋਜਨ ਮਾਗਦ ਮਾਗੇ ਕੁਤਿਆ ਤੋਂ ਚਲੇ ਦੁਖਵਾ ਗਏ ਗੁਰੂ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤ ਭਾਗਤ ਪਾਵੇ ਜਨ ਕੋਈ ਜੋਗੀ ਜੁਗਤ ਸਹਿਜ ਘਰ ਵਾਸੇ ਇੱਕ ਦਿਸ਼ਟ ਇੱਕੋ ਘਰ ਦੇਖਿਆ ਪਿਕਿਆ ਪਏ ਸਭ ਤ੍ਰਿਪਤਾਸੇ ਰਾਓ ਪੰਚ ਮੈਲ ਗੱਡੀਆਂ ਦੇ ਧਾਰੀ ਰਾਮ ਕਲਾਨੇ ਵੇ ਪਸਾਰੀ ਤਾਂ ਟੁੱਟੀ ਕੱਢ ਸਿਰ ਭਾਰ ਲੱਕੜੀ ਵਿਖਰੀ ਮੰਜ ਭਾਰ

ਸਤਿਗੁਰ ਪ੍ਰਸਾਦ ਰਾਮ ਕਲੀ ਮਹਿਲਾ ਤੀਜਾ ਕਰ ਪਹਿਲਾ ਸਾਜੂ ਸਾਚ ਕਹੇ ਸਭ ਕੋਈ ਕਰ ਭਗਤ ਗੁਰਮੁਖ ਹੋਈ ਸਾਜੂ ਧਰਮ ਪੈਰ ਹੈ ਚਾਰ ਗੁਰੂ ਬੂਜੇ ਕੋ ਵਿਚਾਰ ਜੂ ਚਾਰੇ ਨਾਮ ਵਡਿਆਈ ਹੋਏ ਜਿਨ ਨਾਮ ਲਏ ਸੁ ਮੁਕਤ ਹੋਵੇ ਗੁਰਮਨ ਨਾਮ ਨ ਪਾਵੇ ਕੋਈ ਰਹਾਉ ਤੇਤੇ ਕਲ ਕਿੰਨੀ ਦੂਰ ਪਾਖਣ ਵਰਤਿਆ ਜਾਣੇ ਦੂਰ ਗੁਰੂ ਬੂਜੇ ਸੂਜੀ ਹੋਈ ਅੰਤਰ ਨਾਮ ਵਸੇ ਸੁਖ ਹੋਈ ਦਾਪਰ ਦੂਜੈ ਦੋਦਾ ਹੋਏ ਪਰਮਲਾ ਨੇ ਜਾਣੇ ਦੋਏ ਦਾਪਰ ਤਨ ਦੋਏ ਦੋਏ ਪੈਰ ਰਖਾਏ ਗੁਰਮੋਏ ਸੁਨ ਨਾਮ ਦੜਾਏ ਕਲ ਯੁਗ ਧਰਮ ਕਲਾਏ ਕਰਾਏ ਇੱਕ ਪੈਰ ਚਲੇ ਮਾਇਆ ਮੋਹ ਵਧਾਏ ਮਾਇਆ ਮੋਹਤ ਗਵਾਰ ਸਰੂ ਬੇਟੇ ਨਾਮ ਉਧਾਰ ਸਚ ਮੈਂ ਸੱਚਾ ਏਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਸਾਚੀ ਕੇ ਸੱਚ ਸੁਖੋਈ ਗੁਰਮ ਨਾ ਵਿਖਾਣੇ ਕੋਈ ਸਭ ਜਗ ਮੈਂ ਨਾਮ ਉਤਮੋਈ ਗੁਰਮ ਵੇਲਾ ਬੂਜੇ ਕੋਈ

ਕਰ ਸਤਿਗੁਰ ਪ੍ਰਸਾਦ। ਜੇ ਵਡਭਾਗ ਹੋਏ ਵਡਭਾਗੀ ਤਾਰ ਨਾਮ ਤੇ ਆਵੈ, ਨਾਮ ਜੋ ਤੁਮ ਨਾਮੇ ਸੁਖ ਭਾਵੈ, ਨਾਮੇ ਨਾਮ ਸਮਾਵੈ। ਗੁਰ ਭਗਤ ਕਰੋ ਸਤ ਪ੍ਰਾਣੀ, ਦੇ ਪਰਾਸ ਹੋਏ ਲਿਵ ਲਾਗੈ, ਗੁਣ ਹਰ ਹਰ ਨਾਮ ਸਮਾਣੀ ਰਹੋ। ਹੀਰਾ ਰਤਨ ਜਵੇ ਹਰ ਮਾਣਕ, ਬਹੁ ਸਾਗਰ ਭਰਪੂਰ ਕੀਆ, ਜਿਸ ਵਡਭਾਗ ਹੋਏ ਬੜ ਮਤ, ਤਿੰਨ ਗੁਰਮਤ ਕੱਢ ਕੱਢ ਲਿਆ। ਰਤਨ ਜੋ ਲਾਲ ਹਰ ਨਮ, ਗੁਰ ਘਟ ਤਰੀ ਦਿਖ ਲਾਇਆ, ਭਾਗਿਣੇ ਮਨ ਮੁਖ ਨਹੀਂ ਲਿਆ। ਲੈ ਲਾਕਸ਼ ਪਾਇਆ, ਮਤ ਭਾਗ ਹੋਏ ਤੁਰ ਲਿਖਿਆ, ਗੁਰ ਸਤਿਗੁਰ ਸੇਵਾ ਲਾਏ। ਨਾਨਕ ਤਨ ਜਵੇਰ ਪਾਵੇ, ਧਨ ਧਨ ਗੁਰਮਤ ਵਰ ਪਾਏ, ਰਾਮ ਕਲੀ ਮਹਿਲਾ ਚੌਥਾ। ਰਾਮ ਜਨਾ ਮਿਲ ਪਿਆ ਆਨੰਦਾ, ਨੀਕੀ ਕਥਾ ਸੁਣਾਏ, ਦੁਰੂ ਮਹਿਲ ਗਈ ਸਭ ਨਿਕ, ਸਤਸੰਗਤ ਮਿਲ ਬਦ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੈ ਕਹੇ ਸੋ ਮੁਕਤਾ, ਰਾਮ ਜਵਤ ਸੁਹਾਏ ਰਾਓ। ਜੇ ਵਡਭਾਗ ਹੋਏ ਮੁਕਮਤ, ਰਾਮ ਜਨਾ ਭੇਟਾਏ, ਦਰਸ਼ਨ ਸੰਤ ਜੋ ਕਰ ਕਿਰਪਾ, ਸਬਦਾਲ ਦੁੱਖ ਲੈ ਜਾਏ, ਹਰ ਕੇ ਲੋਕ ਰਾਮ ਜਨ ਨਿਕੇ। ਭਾਗ ਹੀ ਨਸ ਗਾਏ, ਜੋ ਜੋ ਰਾਮ ਕਹੇ ਜਨ ਉਚੇ, ਨਰ ਨਿੰਦਕ ਡੰਸ ਲਗਾਏ, ਤ੍ਰਿਕਤਰ ਨਰ ਨਿੰਦਕ ਜਿਨ ਨਹੀਂ ਪਾਏ, ਹਰ ਕੇ ਸਗਾ ਸਿਖਾਏ। ਸੇ ਹਰ

ਫਲ ਪਾਵੇ। ਮੁਕੋ ਤਾਰ ਕਿਰਪਾ ਜੁਗ ਜੀਵਨ ਦਾ ਤੇ ਸੰਤ ਬਗੀ ਲੈ ਆਵੇ, ਭਾਵੇ ਇਹੋ ਕਾਟੋ ਕੱਟ ਵਾਟ ਸਿਰ ਰੱਖੋ, ਜਿਸ ਨਾਨਕ ਸੰਤ ਚੜੀ ਆਵੇ ਰਾਮ ਕਲੀ ਮਹਿਲਾ ਚੌਥਾ। ਜੇ ਬਡ ਭਾਗ ਹੋਏ ਬਡ ਮੇਰੇ, ਜਨ ਮਿਲਿਆ ਢਿੱਲ ਨ ਲਾਈਏ, ਅਰਜਨ ਅੰਮ੍ਰਿਤ ਕੁੱਟ ਤਰ ਕੁੰਟ ਨੀ ਕੇ, ਬਡ ਭਾਗੀ ਤਤ ਨਵਾਈਏ, ਰਾਮ ਕੋ ਅਰਜਨ ਕਰ ਲਾਈਏ, ਔਰ ਪੱਖਾ ਪਾਣੀ ਪੱਖਾ ਪੀਸੋ ਸੰਤ ਵਾਗੇ, ਪਗ ਮਲ ਮਲ ਧੂਰਮ ਖੁਲਾਈਏ ਰਾਓ। ਹਾ ਜਨ ਬੜੇ ਬੜੇ ਬੜ ਉੱਚੇ, ਜੋ ਸਤਿਗੁਰ ਮੇਲ ਮਲਾਈਏ, ਸਭ ਜੇ ਵਰਨਾ ਕੋਈ ਮੈਂ ਸਤਿਗੁਰ ਪੁਰਖ ਤੇ ਆਈਏ, ਸਤਿਗੁਰ ਸਨ ਪ੍ਰਯਤਨ ਪਾਇਆ ਮੇਰੇ ਠਾਕੁਰ ਰਾਗ ਲਿਖਾਈਏ, ਇੱਕ ਆਪਣੇ ਸਵਾਏ ਆਏ ਭੈ ਗੁਰੂ ਆਗੇ, ਜੋ ਬੁਗਲ ਸਮਾਧ ਲਗਾਈਏ, ਬਗਲਾ ਕਾਗ ਨੀਚ ਕਾ ਸੰਗਤ ਜੈ ਕਰੰਕ ਬਿਖੂ ਮੁਖ ਲਾਈਏ, ਨਾਨਕ ਮੇਲ ਮੇਲ ਪ੍ਰਭ ਸੰਗਤ ਸੰਗਤ ਹੰਸ ਕਰਾਈਏ, ਰਾਮ ਕਰੀ ਮਹਿਲਾ ਚੌਥਾ। ਸਤਿਗੁਰ ਦਇਆ ਕਰੋ ਅਰ ਮੇਲੋ, ਬੈ ਪ੍ਰੀਤਮ ਪ੍ਰਾਣ ਮਰ ਲਾਇਆ, ਹਮ ਚੇਰੀ ਅਰੋ ਲਗਾਏ, ਗੁਰਚਰਨੀ ਜਨਰ ਪਰ ਹਰ ਪ੍ਰਭ ਮਾਰਗ ਪੰਥ ਦਿਖਾਇਆ।

ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਪ ਗੁਣਾ ਵਿਚਾਰਿਓ ਕੋਈ ਮਾਟੀ ਕਾ ਕਿਆ ਧੋਵੈ ਸੁਆਮੀ ਮਾਨਸ ਕੀ ਗਤ ਹੋਈ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਜੋ ਇੱਛੋ ਸੋਈ ਫਲ ਪਾਵੋ ਫਿਰ ਦੁੱਖ ਨ ਵਿਆਪੇ ਕੋਈ ਰਹੋ ਕਾਚੇ ਪਾਂਡੇ ਸਾਜਨ ਵਾਲੇ ਅੰਤਰ ਜੋ ਸਮਾਈ ਜੈਸਾ ਲਿਖ ਲਿਆ ਤੁਰ ਕਰਤੇ ਅੰਤ ਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਆਵਣ ਜਾਣਾ ਜੰਡੀਆ ਚੇ ਚਿਤਨ ਆਵੇ ਮੋਹੇ ਅੰਧ ਲਪਟਾਣਾ ਜਿਨ ਕੀ ਆ ਸੋਈ ਪ੍ਰਭ ਜਾਣੇ ਅੜਕਾ ਮਹਿਲੋ ਪਾਰਾ ਭਗਤ ਕਰੀ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰ ਰਾਮ ਕਲੀ ਮਹਿਲਾ ਪੰਜਵਾਂ ਪਵੋ ਚਰਨ ਤਾਲੂ ਪਰ ਆਵੋ ਐਸੀ ਸੇਵਕ ਮਾਵੋ ਆਪਸ ਉੱਪਰ ਕਰ ਜਾਣੋ ਤੋ ਦਰ ਗੈ ਸੁਖ ਪਾਵੋ ਸੰਤੋ ਐਸੀ ਆ ਕਥੋ ਕਹਾਣੀ ਸੌਰ ਪੁੱਤਰ ਦਾ ਦੇਵ ਪੁੱਤਰ ਕਿਣ ਬੋਲੇ ਅੰਮ੍ਰਿਤ ਬਾਣੀ ਰਾਓ ਪ੍ਰਪੰਚ ਛੋੜੋ ਸਹਿਜ ਕਰਵੇ ਸੋ ਝੂਠਾ ਕਹੋ ਨਾ ਕੋਈ ਸਰਮਲੇ ਨਾਮ ਨਿਧ ਪਾਓ ਇਨ ਤਤ ਬਲੋਈ ਪਰਮ ਜਗਾਓ ਗੁਰਮੁਗਲ ਲਾਓ ਆਤਮ ਚੀਨੋ ਪਾਈ ਨਿਡ ਕਰ ਜਾਣੋ ਸੰਧਾ ਪ੍ਰਭਾਜਰ ਕਿਸੋ ਕਹੋ ਬਰਾਈ ਸਤ ਮਿਲੇ ਮਾਰ ਮੁਕਤਾ ਸੇ ਜੇ ਮਿਲੇ ਸੁਆਮੀ ਤਨ ਤਨ ਸੇ ਜਾਣੋ ਜਿਨੇ ਕਲ ਮੈਂ ਹਰ ਪਾਇਆ ਜਿਨਾਂ ਨੂੰ ਸਤ ਕੁਰਬਾਨੀ ਰਾਮ ਕਲੀ ਮਹਿਲਾ ਪੰਜਵਾਂ ਆਪ ਧਰਕਣਾ ਜਾਪਤ ਦੁਕਾਨ ਵਿਆਪੇ ਮਨ ਰੋਗਨੀ ਸਦਾਨੰਦ ਗੁਰ ਪੂਰਾ ਪਾਇਓ ਤੂਤਰੀ ਸਗਲ ਬਿਯੋਗਨੀ ਇਹ ਬਿਦ ਹੈ ਮਨ ਜੋਗਨੀ ਮੋਹ ਸੋਗ ਰੋਗ ਲੋਗ ਸਭ ਵਿਆਪੇ ਨ ਹਰ ਹਰ ਹਰ ਪੂਗਨੀ ਰਾਓ ਸੌਰ ਪਵਿੱਤਰ ਮਿਰਕ ਮਿਰਤ ਪਵਿੱਤਰ ਪਵਿੱਤਰ ਅਲੋਗਣੀ ਅਗਿਆ ਕਾਸ ਦਾਸੁ ਪੁੰਚੇ ਜਤ ਵੇਖੋ ਹਰ ਗੁਣੀ ਨੈ ਸਿਵ ਸਗਤ ਜਲ ਨੀ ਪਵਨਾ ਤੇ ਅਕਾਰ ਨੇ ਮੇਦਨੀ ਸਤਿਗੁਰ ਜੋਗ ਕਾ ਤਨ ਵਸਾ ਜੈ ਭਗਤ ਨਾਥ ਅਗਮੰਦਨੀ ਤਨ ਮਨ ਹਰਿ ਕਉ ਤਨ ਸਭ ਹਰਿ ਕਾ ਹਰਿ ਕੇ ਗੁਣੋ ਕਿਆ ਗੁਣੀ ਕਹੋ ਨਾਨਕ ਤਮ ਗੁਰ ਖੋਈ ਹੈ ਅੰਬੇ ਅੰਬ ਮਲੋਗਨੀ ਰਾਮ ਕਲੀ ਮਹਿਲਾ ਪੰਜਵਾਂ ਤੈ ਗੁਣ ਰਹਿ ਤਰੈ ਨਰਾਰੀ ਸਾਧੁ ਸਿੱਧ ਨ ਜਾਣੇ ਰਤਨ ਕੋਟੀ ਸਮਰਥ ਸੰਪੂਰਨ ਸਤਿਗੁਰ ਕੇ ਕਹਿ ਜਾਣੇ ਅਚਰ ਕੇ ਕਹਿਣ ਨਾ ਜਾਈ ਵਸ ਗੋਚਰ ਪਾਈ ਰਾਓ ਮੋਲ ਨਹੀਂ ਕਿਸ ਕਰਨੇ ਜੋਗਾ ਕਿਆ ਕੋ ਕਹਿ ਸੁਣਾਵੈ ਕਦੋਂ ਕਹਿਣਾ ਕੋ ਨਹੀਂ ਜੋ ਭੇਖੇ ਤਿਸ ਬਣੇ ਆਵੇ ਸੋਈ ਜਾਣੇ ਕਣ ਹਾਰਾ ਕੀਤਾ ਕਿਆ ਵਿਚਾਰਾ ਆਪਣੀ ਗਤਮ ਤੋਂ ਆਪੇ ਜਾਣੇ ਰਾਪੇ ਪੂਰ ਭੰਡਾਰਾ ਐਸਾ ਰਸ ਅਮਰਜਨ ਮਨ ਚੱਕਿਆ ਤੇ ਤੁਰੇ ਅਗਾਈ ਕਉ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸੁਣਾਈ ਰਾਮ ਕਲੀ ਮਹਿਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਇਹ ਜਗ ਲੁੱਟਿਆ ਤੇ ਬੈਰੀ ਤੇ ਬਾਦੇ ਸਭ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਲਸ ਮਾਣੀ ਨਾ ਜਪੇ ਪ੍ਰਵਾਸਾ ਤੇਰਾ ਰਹੋ ਚਿਤਨ ਆਪਸ ਦੂਜੀ ਬਾਤ ਆਓ ਤੇਰ ਉਪਰ ਅਖਬਾਰਾ ਬੇਪਰਵਾਰਾ ਤਾ ਸਮੇ ਇੱਕ ਨਾਮ ਕੇ ਆਧਾਰਾ ਪੂਨ ਹੋਏ ਮਿਲਿਓ ਚੌਦਾਈ ਉਨ ਕਈ ਬਾਤਾਓ ਤਾ ਸਾਰ ਪਰਮ ਵਦ ਪਾਇਆ ਛੋੜ ਨਕ ਤੂੰ ਜਾਤਾ ਬਨ ਸਕੋ ਜੈਸਾ ਤੂੰ ਮੈਂ ਸੱਚੀ ਅਲਖ ਪਾਰਾ ਉਤਲਤਾ ਡੋਲ ਸੁਆਮੀ ਨਾਨਕ ਕਸਮ ਮਾਰਾ ਰਾਮ ਕਲੀ ਮਹਿਲਾ ਪੰਜਵਾਂ

ਰਾਗ ਅਲਾਪੇ ਏਕਾ ਦੇਸੀ ਏਕ ਦਿਖਾਵੇ ਏਕੋ ਰਿਹਾ ਵਿਆਪੇ ਏਕਾ ਸੁਰਤੇ ਕਾਹੀ ਸੇਵਾ ਏਕੋ ਗੁਰਤੇ ਜਾਪੇ ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਧੰਦ ਸੁਆਓ ਰਹਾਓ ਪੰਚ ਬਚਿੱਤਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੇ ਬਾਜਾ ਮਾਨ ਤਾਨ ਤਜਤਾਨਾ ਪਾਓ ਨਬੀਗਾ ਘਾਲੇ ਫੇਰੀ ਫੇਰ ਨ ਹੋਵੇ ਕਬ ਹੀ ਏਕ ਸ਼ਬਦ ਬੰਦ ਪਾਲੇ ਨਾਰਦੀ ਨਰਹਰ ਜਾਣ ਹਧੂਰੇ ਘੂੰਗਰ ਖੜਕ ਤਿਆਗ ਵਸੂਰੇ ਸਹਿਜ ਆਨੰਦ ਦਿਖਾਵੇ ਪਾਵੇ ਇਹ ਨਿਰਤ ਘਾਰੀ ਜਨਮ ਨਾ ਆਵੇ ਜੇ ਕੋ ਆਪਣੇ ਠਾਕਰ ਭਾਵੇ ਕੋਟ ਮਹਦੇ ਕੀਰਤਨ ਗਾਵੇ ਸਾਧ ਸੰਗਤ ਕੀ ਜਾਵੋ ਟੀਕ ਕਹੋ ਨਾਨਕ ਤੇ ਕੀਰਤਨ ਏਕ ਰਾਮ ਕਲੀ ਮਹੱਲਾ ਪੰਜਵਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਈਆ ਕੋਈ ਅਲਾਏ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਓ ਕੋਈ ਨਾਵੇ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਕੋਈ ਪੜੇ ਬੇਦ ਕੋਈ ਕਤੇਬ ਕੋਈ ਓਡੇ ਨੀਲ ਕੋਈ ਸਫੇਦ ਕੋਈ ਕਹਿ ਤੁਰਕ ਕੋਈ ਕਹੇ ਹਿੰਦੂ ਕੋਈ ਬਾਛੇ ਬਿਸਤ ਕੋਈ ਸਵਰਗਿੰਦੂ ਕੋਹ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਤ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਏ ਏਕ ਰੋਵਨ ਹਾਰੇ ਕੀ ਕਵਨ ਟੇਕ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਿਆ ਰਹਾਓ ਅਗਲੀ ਕਿਛ ਖਬਰ ਨਾ ਪਾਈ ਰੋਵਨ ਹਾਰੇ ਪੀ ਉਠ ਸਦਾਈ ਪਰਮ ਮੋਹ ਕੇ ਬਾਂਧੇ ਬੰਦ ਸੁਫਨ ਪਿਆ ਪਖਲਾਏ ਅੰਧ ਇਹੋ ਤੋ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਨੈ ਕੋ ਮੂਆ ਨਾ ਮਰਨੇ ਯੋਗ ਨੈ ਬਿਨਸੇ ਅਬਨਾਸੀ ਹੋਗ ਜੋ ਇਹੋ ਜਾਣੋ ਸੋ ਇਹੋ ਨਾਹੇ ਜਾਣਨ ਹਾਰੇ ਕੋ ਬਲ ਜਾਓ ਕਹੋ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਰਾਮ ਕਲੀ ਮਹੱਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੈ ਫਿਰ ਨ ਖਾਈ ਮਹਾਂਕਾਲ ਰਹਾਓ ਕੋਟ ਜਨਮ ਭਰਮ ਭਰਮ ਭਰਮ ਆਇਓ ਬੜੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰੇ ਨਾ ਤੂੰ ਮਾਨੇ ਖੱਟ ਪੀ ਏਕਾ ਬਾਤ ਵਖਾਨੇ ਦਸ ਅਸਤੀ ਮਿਲ ਏਕੋ ਕਿਹਾ ਤਾਂ ਪੀ ਜੋਗੀ ਭੇਤ ਨਾ ਲਿਹਾ ਕੰਗੂਰੀ ਅਨੂਪ ਵਾਜੇ ਜੋਗੀਆ ਮਤਵਾਰੋ ਰੇ ਰਹਾਓ ਪ੍ਰਥਮੇ ਵਸਿਆ ਸੱਤ ਕਕੇੜਾ ਤ੍ਰਿਤੀਏ ਮੈਂ ਕਿਛ ਪਿਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਿਹਾ ਤਾਂ ਏਕ ਦਿਖਾਇਆ ਏਕੇ ਸੂਤ ਪਰੋਏ ਮਨੀਆਂ ਕਾਠੀ ਭਿੰਨ ਭਿੰਨ ਭਿੰਨ ਭਿੰਨ ਤਨੀਆਂ ਫਿਰਤੀ ਮਾਲਾ ਬਹੁ ਵਿਧ ਪਾਏ ਖਿੰਚਿਆ ਸੂਤ ਨ ਆਈ ਥਾਏ ਚੋ ਮੈਂ ਏਕੇ ਮੱਟ ਹੈ ਕੀਆ ਤੈ ਬਿਖੜੇ ਥਾਨ ਨਿਖਿੜਕੀਆ ਖੋਜਤ ਖੋਜ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਉਹ ਕੰਗੂਰੀ ਅਨੂਪ ਵਾਜੇ ਸੁਣ ਜੋਗੀ ਕਹਿ ਮਨ ਮਿੱਠੀ ਲਾਗੇ ਰਹਾਓ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਧਾਗਾ ਕਰਕੇ ਲਾਈ ਬਿਕਸੀ ਤੋਂ ਨਾਰੀ ਸੁਆਹੇ ਅਸਤੀ ਅੱਬੇ ਕਾਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਭੈ ਭਰਿਆ ਜਪ ਨਾਥ ਦਿਨ ਰਾਈ ਤਿੰਨ ਖਿੰਤਾ ਦੇ ਦਹਾਈ ਰਹਾਓ ਗਹਿਰੀ ਭੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਤਾਰੀ ਮਾਂਗੇ ਟੂਕਾ ਤ੍ਰਿਪਤ ਨ ਪਾਵੇ ਨਾਥ ਛੋੜ ਜਾਜੇ ਲਾਜ ਨਾ ਆਵੇ ਚੱਲ ਚਿੱਤ ਜੋਗੀ ਆਸਨ ਤੇਰਾ ਸਿੰਘੀ ਵਾਜੇ ਨਿਤਿਓ ਦੇਸਰਾ ਰਾਜ ਗੁਰ ਗੋਰਖ ਕੀਤੇ ਬੂਝ ਨ ਪਾਈ ਫਿਰ ਫਿਰ ਜੋਗੀ ਆਵੇ ਜਾਈ ਜਿਸਨੂੰ ਹੋਵਾ ਨਾਥ ਕਿਰਪਾਲਾ ਰਹਿ ਰਾਸ ਹਮਾਰੀ ਗੁਰ ਗੋਪਾਲਾ ਨਾਮੇ ਖਿੰਤਾ ਨਾਮੇ ਬਸਤਰ ਜਾਂ ਨਾਨਕ ਜੋਗੀ ਹੋਆ ਅਸਤਰ ਇਉਂ ਜਪਿਆ ਨਾਥ ਦਿਨ ਰਹਿਣਾਈ ਹੁਣ ਪਾਇਆ ਗੁਰ ਗੁਰਖਸਾਈ ਰਹਾਓ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨ ਕਰਾਵਨ ਸੋਈ ਅੰਨ ਦਿਸੇ ਕੋਈ ਠਾਕਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੇ ਰੇ ਹਰ ਰਸ ਮੀਠਾ ਗੁਰਮੁਖ ਕਿਨੇ ਵਿਰਲੇ ਡੀਠਾ ਰਾਓ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪੀਵਤ ਅਮਰ ਪਏ ਨਿਕਾਮ ਤਨ ਮਨ ਸੀਤਲ ਅਗਨ ਵਾਰੀ ਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾਂ ਸਭ ਕੁਛ ਤੇਰਾ ਸਦ ਬਲਿਆਰ ਜਾਉ ਲਖ ਬੇਰਾ ਤਨ ਮਨ ਜਿਉ ਪਿੰਡ ਦੇ ਸਾਜਿਆ
ਗੁਰ ਕਿਰਪਾ ਤੇ ਨੀਚ ਨਵਾਜਿਆ, ਖੋਲ ਕੁਵਾਰਾ ਮੈਲ ਬੁਲਾਇਆ, ਜੈਸਾ ਸਾਹ ਤੈਸਾ ਦਿਖਲਾਇਆ, ਕਹੋ ਨਾਨਕ ਸਾ ਪੜਦਾ ਟੁੱਟਾ, ਹੋ ਤੇਰਾ ਤੂੰ ਮੈਂ ਮਨ ਬੂਟਾ, ਰਾਮ ਕਲੀਮਾ ਲਾ ਪੰਜਵਾਂ, ਸੇਵਕ ਲਾਇਓ ਆਪਣੀ ਸੇਵ, ਅੰਮ੍ਰਿਤ ਨਾਮ ਦਿਓ ਮੁਖ ਦੇਵ, ਸਗਲੀ ਚਿੰਤਾ ਆਪ ਨਵਾਰੀ, ਤਿਸ ਗੁਰ ਕੋ ਸਤ ਬਲਿਹਾਰੀ, ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਨਾ ਤੂਰੇ ਸਤਿਗੁਰ, ਹਾਓ ਮਹਿਮਾ ਜਾਕੇ ਗੈਰ ਗਭੀਰ, ਹੋਏ ਨਿਹਾਲ ਦਿਓ ਸਿਸਤੀਰ, ਜਾਕੇ ਬੰਧਨ ਕਾਟੀ ਰਾਏ, ਜੋ ਨਰ ਬੌਰ ਨ ਜੋਨੀ ਪਾਏ, ਜਾਕੇ ਅੰਤਰ ਪ੍ਰਗਟਿਓ ਆਪ, ਤਾਂ ਕੋ ਨਾਹੀ ਦੁਖ ਸੰਤਾਪ, ਲਾਲ ਰਤਨ ਤਿਸ ਪਾਲੀ ਭਰਿਆ, ਸਗਲ ਕੁਟਾਂਬੋ ਜਲ ਨ ਤਰਿਆ, ਨਾ ਕਿਛ ਭਰਮ ਨ ਦੁਬਤਾ ਦੂਜਾ, ਏਕੋ ਏਕ ਨਿਰੰਜਨ ਪੂਜਾ, ਜਤ ਕਤ ਦੇਖੋ ਆਪ ਦਿਆਲ, ਕਹੋ ਨਾਨਕ ਪ੍ਰਭ ਮਿਲੇ ਰਸਾਲ, ਰਾਮ ਕਲੀ ਮਹੱਲਾ ਪੰਜਵਾਂ, ਤਨ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕਿਛ ਕਰੇ ਸੋ ਮਨ ਮੇਰੇ ਮੀਠਾ, ਤਾਂ ਇਹ ਚਰਜ ਨੈਨੋ ਡੀਠਾ, ਆਬ ਮੋਹ ਜਾਨੀ ਰੇ ਮੇਰੀ ਗਲੀ ਬੁਲਾਏ, ਬੂਝ ਗਈ ਤ੍ਰਿਸ਼ਨ ਵਾਰੀ, ਮਮਤਾ ਗੁਰ ਪੂਰੇ ਲਿਓ ਸਮਝਾਏ, ਰਹਾਓ ਕਰ ਕਿਰਪਾ ਰਾਖਿਓ ਗੁਰ ਸਰਨਾ, ਗੁਰ ਪ੍ਰਕਾਰੇ ਹਰ ਕੇ ਚਰਨਾ, ਬੀਸ ਬਿਸਵੇ ਜਾ ਮਨ ਠਹਿਰਾਨੇ, ਗੁਰ ਪਾਰ ਬ੍ਰਹਮ ਏਕੇ ਹੀ ਜਾਣੇ, ਜੋ ਜੋ ਕੀਨੋ ਹਮ ਤਿਸ ਕੀ ਅਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਹੀਂ ਬਿਰਾਈ, ਗਲ ਮਿਲ ਚੱਲ ਏਕੇ ਪਾਈ, ਜਾਂ ਕੋ ਗੁਰ ਹਰਦੀਏ ਸੁਖਾ, ਤਾਂ ਕੋ ਬੋਰ ਨਾ ਲਾਗੇ ਦੁਖਾ, ਆਪੇ ਆਪ ਸਰਬ ਪ੍ਰਿਤਪਾਲ, ਨਾਨਕ ਰਾਤੋ ਰੰਗ ਗੋਪਾਲ, ਰਾਮ ਕਲੀ ਮਹੱਲਾ ਪੰਜਵਾਂ, ਮੁੱਖ ਤੇ ਪਰਦਾ ਟੀਕਾ ਸਹਿਤ, ਹਿਰਦੇ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦੜਾਵੇ, ਆਪਣਾ ਕਿਹਾ ਆਪ ਨਾ ਕਮਾਵੇ, ਪੰਡਤ ਵੇਦ ਵਿਚਾਰ ਪੰਡਤ, ਮਨ ਕਾ ਕ੍ਰੋਧ ਨਿਵਾਰ ਪੰਡਤ, ਰਹਾਓ ਆਗੇ ਰਾਖਿਓ ਸਾਲ ਗ੍ਰਾਮ, ਮਨ ਕੀਨੋ ਦਾ ਦਿਸ ਬਿਸਰਾਮ, ਤਿਲਕ ਚੜਾਵੇ ਪਾਈ ਪਾਈ, ਲੋਕ ਵਿਚਾਰਾ ਅੰਧ ਕਮਾਏ, ਖੱਟ ਕਰਮਾ ਅਰਾਸਨ ਧੋਤੀ, ਭਾਖਟ ਗ੍ਰਹਿ ਪੜੇ ਨਿਤ ਪੋਥੀ, ਮਾਲਾ ਫੇਰੇ ਮੰਗੇ ਭਭੂਤ, ਇਹ ਬਿਧ ਕੋਈ ਨ ਤਰਿਓ ਮੀਤ, ਸੋ ਪੰਡਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਸੁਤਰੀ ਮਾਏ, ਚਤੁਰ ਵੇਦ ਪੂਰਨ ਨਾਏ, ਨਾਨਕ ਤਿਸ ਕੀ ਸਰਨੀ ਪਾਏ, ਰਾਮ ਕਲੀ ਮਹੱਲਾ ਪੰਜਵਾਂ, ਕੋਟ ਬਿਘਨ ਨਹੀਂ ਆਵੇ ਨੇਰ, ਅਨੇਕ ਮਾਇਆ ਕੇ ਤਿਆਂ ਕੀ ਚੇਰ, ਅਨੇਕ ਪਾਪ ਤਾਂ ਕੇ ਪਾਣੀ ਹਾਰ, ਜਾਂ ਕੋ ਮਾਇਆ ਪਈ ਕਰਤਾਰ, ਜਿਸੇ ਸਹਾਈ ਹੋਏ ਭਗਵਾਨ, ਅਨੇਕ ਜਤਨੂਆਂ ਕਹਿ ਸਰੰਜਾਮ, ਰਾਓ ਕਰਤਾ ਰਾਖੇ ਕੀਤਾ ਕੌਣ, ਕੀਰੀ ਜੀਤੋ ਸਗਲਾ ਭਵਨ, ਬੇਅੰਤ ਮਹਿਮਾ ਤਾਂ ਕੀ ਕੇਤਕ ਬਰਨ, ਬਲ ਬਲ ਜਾਈਏ ਤਾਂ ਕੇ ਚਰਨ, ਤਿੰਨ ਹੀ ਕੀਆ ਜਪ ਤਪ ਧਿਆਨ, ਅਨੇਕ ਪ੍ਰਕਾਰ ਕੀਆ ਦਿਨ ਦਾਨ, ਭਗਤ ਸੋਈ ਕਲ ਮੈਂ ਪ੍ਰਵਾਨ, ਜਾਂ ਕੋ ਠਾਕਰ ਦੀਆ ਮਾਨ, ਸਾਧ ਸੰਗ ਮਿਲ ਪਵੇ ਪ੍ਰਗਾਸ, ਸਹਿਜ ਸੁਖ ਆਸ ਨਿਵਾਸ, ਪੂਰੇ ਸਤਿਗੁਰ ਦੀਆ ਵਿਸਾਸ, ਨਾਨਕ ਹੋਏ ਦਾਸਨ ਦਾਸ, ਰਾਮ ਕਲੀ ਮਹੱਲਾ ਪੰਜਵਾਂ, ਦੋਸ ਨ ਦੀਜੇ ਕਾਉ ਲੋਗ, ਜੋ ਕਮਾਵਣ ਸੋਈ ਭੋਗ, ਆਪਣ ਕਰਮ ਆਪੇ ਹੀ ਬੰਦ, ਆਵਣ ਜਾਵਣ ਮਾਇਆ ਧੰਦ, ਐਸੀ ਜਾਨੀ ਸੰਤ ਜਨੀ, ਪ੍ਰਕਾਸ਼ ਪਿਆ ਪੂਰੇ ਗੁਰਬਚਨੀ, ਰਹਾਓ ਤਨ ਧਨ ਕਲਾ ਕਲਤ ਮਿਥਿਆ ਵਿਸਤਾਰ, ਹੈਵਰ ਗੈਵਰ ਚਾਲਣ ਹਾਰ, ਰਾਜ ਰੰਗ ਰੂਪ ਸਭ ਕੂਰ, ਨਾ ਬਿਨਾ ਹੋਏ ਜਾਸੀ ਧੂਰ, ਪਰਮ ਭੂਲੇ ਬਾਦ ਹੰਕਾਰੀ, ਸੰਗ ਨਾਈ ਰੇ ਸਗਲ ਪਸਾਰੀ, ਸੋਗ ਹਰਖ ਮੈਂ ਦੇ ਬਿਰਤਾਨੀ, ਸਾਗਤ ਏਵਹੀ ਕਰਤ ਬਿਆਨੀ, ਹਰ ਕਾ ਨਾਮ ਅੰਮ੍ਰਿਤ ਕਲ ਮਾਹੇ, ਇਹੋ ਨਦਾਨਾ ਸਾਧੂ ਪਾਏ, ਨਾਨਕ ਗੁਰ ਗੋਬਿੰਦ ਜਿਸ ਤੂਠਾ, ਕਟ ਕਟ ਰਮਈਆ ਤਿੰਨ ਹੀ ਡੀਠਾ, ਰਾਮ ਕਲੀ ਮਹੱਲਾ ਪੰਜਵਾਂ, ਪੰਚ ਸ਼ਬਦ ਹੈ ਪੂਰਨ ਨਾਦ, ਅਨਦ ਬਾਜੇ ਚਰਜ ਬਿਸਮਾਦ, ਕੇਲ ਕਰੇ ਸੰਤ ਹਰ ਲੋਗ, ਪਰ ਬ੍ਰਹਮ ਪੂਰਨ ਨਿਰਜੋਗ, ਸੁਖ ਸਹਿਜ ਆਨੰਦ ਭਵਨ, ਸਾਧ ਸੰਗ ਬੈਸ ਗੁਣ ਗਾਵੇ, ਤੈ ਰੋਗ ਸੋਗ ਨਹੀਂ ਜਨਮ ਮਰਨ, ਰਹਾਓ ਹੂਆ ਸਿਮਰੇ ਕੇਵਲ ਨਾਮ, ਬਿਰਲੇ ਪਾਵੇ ਉਹ ਵਿਸਰਾਮ, ਭੋਜਨ ਭਾਉ ਕੀਰਤਨ ਆਧਾਰ, ਨਿਚਲ ਆਸਨ ਬੇਸਮਾਰ, ਡਿੱਗ ਨ ਡੋਲੇ ਕਤੂ ਨ ਧਾਵੇ, ਗੁਰਪ੍ਰਸਾਦ ਕੋ ਮਹਿਲ ਪਾਵੇ, ਭਰਮ ਪੈ ਮੋਹ ਨ ਮਾਇਆ ਜਾਲ, ਸੁਨ ਸਮਾਧ ਪ੍ਰਭੂ ਕਿਰਪਾਲ, ਤਾਂ ਕਾ ਅੰਤ ਨ ਪਾਰਾ ਵਾਰ, ਆਪੇ ਗੋਤਾ ਪੇ ਪਸਾਰ, ਜਾਂ ਕੇ ਅੰਤਰ ਹਰ ਹਰ ਸਵਾਦ, ਕਹਿ ਨਾ ਜਾਈ ਨਾਨਕ ਬਿਸਮਾਦ, ਰਾਮ ਕਲੀ ਮਹੱਲਾ ਪੰਜਵਾਂ, ਭੇਟਤ ਸੰਗ ਪਾਰ ਬ੍ਰਹਮ ਚਿਤਿਆਇਆ, ਸੰਗਤ ਕਰਤ ਸੰਤੋਖ ਮਨ ਪਾਇਆ, ਸੰਤੋ ਚਰਨ ਮਾਥਾ ਮੇਰੁ ਪੋਤ, ਅਨੇਕ ਵਾਰ ਸੰਤੋ ਡੰਡੋਤ, ਇਹੋ ਮਨ ਸੰਤਨ ਕੈ ਬਲਿਹਾਰੀ, ਜਾ ਕੀ ਉੱਠ ਗਈ ਸੁਖ ਪਾਇਆ, ਰਾਖੇ ਕਿਰਪਾ ਧਾਰੀ, ਰਹਾਓ
संतो चरण धोए तोए पीवा संतै दर्स भीख भिख जीवा संतै की मेरे मन आस संत हमारी निर्मल रास संत हमारा राख्या पड़दा संत प्रसाद मोह कबू न करदा संतै संग दिया कृपाल संत सहाई पै दयाल स्वर्त मत बुद्ध प्रगास गैर गभीर अपार गुणतास जी जंत सगले प्रित पाल नानक संतै देख निहाल राम कली महला पंजवा तेरे काज न ग्रह राजमाल तेरे काज न बिखे जंजाल इष्ट मीत जान सभी छले हर हर नाम संग तेरे चले राम नाम गुण लाए गाय लमीता सिमरत तेरी लाज रहे हर सिमरत जम कछु न कह राओ बिन हर सगल नरार्थ काम सोइना रूपा माटी दाम गुर का शब्द जाप मन सुखा इया हुआ तेरो उज्जल मुखा कर कर थके वड्डे वडेरे के नी न किए काज माया पूरी हर हर नाम जपे जन कोई ताकि आस पूरन होए हर भगतन को नाम आधार संति जीता जन्म अपार हर संत करे सोई परवान नानक दास ताके कुर्बान राम कली महला पंजवा सिंचे दरबे दे दुख लोग तेरे काज न अवरा जोग कर हंकार होए वरते अंद जमकी जेवड़ी तू आगे बंद छाड़ वडानी तात मूड़े इहां बसना रात मूड़े माया के मध्य ते उठ चलना राज रोत संग सपना राव बाल वस्ता बार के अंद पर जोबन लागा दरगंध तृतिया बिस्ता सिंचे माए बिरद प्या छोड़ चलिया पिछताए चरंकाल पाए दुर्लभ दे नाम बिहोनी होई खे पशु प्रेत मुग्ध ते बुरी तिसे न बुझे जिने श्री सुन कर तार गोबिंद गोपाल दीन दयाल सदा कृपाल तुम्हें छड़ावो छूटे बंद बख्शम लावो नानक जग अंध राम कली महला पंजवा कर संजोग बनाई काच ते संग रो भी अनाराच प्रित पारे निसार समारे अंत की बार उठ सधारे ना बिना सब झूठ परानी गोबिंद भजन बिन अवर संग राते ते सब माया झूठ मून ए सब माया मूठ परानी राओ तीरथ नाय न उतर समैल कर्म धर्म सब होमी फैल लोक बचारे गीत नहीं होए नाम बिहुने चले सरोए बिन हर नाम न टूटस पटल सोदे शास्त्र सिमरत सगल सो सुख प्राप्त तुमरे हाथ जित लावे तित लागे स्वामी नानक साहेब अंतर जामी राम कली महला पंजवा जो किश करे सोई सुख जाना मन असमज साध संगपतियाना डोलन ते चूका ठहराया सत पै सत समाया दुख गया सब रोग गया प्रभ की आज्ञा मन मैं मानी महापुरख का संग प्यारा हो सगल पवित्र सर्ब निर्मला जो वरताए सोई पला जय राखे सोई मुक्त थान जो जपाए सोई नाम अठ सर तीर्थ जय साध भगत रियो तय बिकुंठ जय नाम उचरियो सर्ब आनंद सब दर्शन पाइये राम गुणा नित नित हर गाइये आपे घट घट रिया ब्याप दयाल पुरख प्रगट प्रताप कपट खुलाने परम नाठे दूर नानक को गुरु पेटे पूरे राम कली महला पंजवा कोट जाप ता विश्राम रिद्ध बुद्ध सिद्ध सुर ज्ञान अनेक रूप रंग भोग रसी गुरमुख नाम निमख हृदय बसे हर के नाम की वडियाई कीमत कह न जाई राओ सूर बीर धीरज सतपुरा सहज समातुन गैर गबीरा सदा मुक्तता के पूरे काम जाके हृदय बसे हर नाम सगल सुख आनंद रोग समदर्शी पूर्ण निर्जोग आए न जाए डोले कत नाही जाके ना बसे मन माही दीन दयाल गोपाल गोविंद गुरमुख जपिए उतरे चिंद नानक गुर दिया नाम संतन की टहल संत का काम राम कली महला पंजवा बीज मंत्र हर कीर्तन गाओ आगे मिली न थामे थाओ गुरपुरे की चरनी लाग जन्म जन्म का सोया जाग हर हर जाप जपला गुर कृपा ते हृदय वासी भौजल पार परला राओ नाम निदान त्याए मन अटल ता छूटे माया का पटल गुर का शब्द अमृत रस पियो ता तीरा निर्मल जियो
ਸੋਧਤ ਸੋਧ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧ ਕੇ ਸੰਗ ਮਨ ਤਨ ਰਾਪੇ ਹਰ ਕੇ ਰੰਗ ਛੋੜ ਸਿਆਨ ਬਹੁ ਚਤੁਰਾਈ ਮਨ ਬਿਨ ਹਰ ਨਾਵੇ ਜਾਏ ਨਕਾਈ ਦਇਆ ਧਾਰੀ ਗੋਇ ਗਸਾਈ ਹਰ ਹਰ ਨਾਨਕੇ ਕਟਕਾਈ ਰਾਮ ਕਲੀ ਮਹਲਾ ਪੰਜਵਾਂ ਸੰਤ ਕੇ ਸੰਗ ਰਾਮ ਰੰਗ ਕੇਲ ਆਗੇ ਜਮ ਸਿਉ ਹੋਏ ਨ ਮੇਲ ਔਬਿਦ ਕਾ ਪਿਆ ਬਿਨਾਸ ਦੁਰਮਤ ਹੋਏ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਤ ਕਰਮ ਕਾਢ ਹੰਕਾਰ ਨ ਕਾਜੇ ਕੁਸ਼ਲ ਸਿਤੀ ਕਰ ਜਾਏ ਪੰਡਤ ਰਹਾਉ ਹਰ ਕਾ ਜਸ ਨਿਧ ਲੀਆ ਲਾਭ ਪੂਰਨ ਪਏ ਮਨੋਰਥ ਸਾਭ ਦੁਖ ਨਾਟਾ ਸੁਖ ਕਰਮੇ ਆਇਆ ਸੰਤ ਪ੍ਰਸਾਦ ਕਮਲ ਬਿਕਸਾਇਆ ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਧਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਣ ਕਾਹੇ ਜਾਏ ਹਰ ਕੀ ਕਥਾ ਸੁਨਤ ਪਵਿੱਤ ਜੇਬਾ ਭਗਤ ਪਾਈ ਗਤ ਮਤ ਸੋ ਪ੍ਰਵਾਨ ਜਸ ਹਰਿਦੇਵ ਸਾਈ ਨਾਨਕ ਤੇਜਨ ਉੱਤਮ ਭਾਈ ਰਾਮ ਕਲੀ ਮਹੱਲਾ ਪੰਜਵਾਂ ਗਉ ਕਰ ਪਕਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਤਿਆਗ ਦਈ ਤਉ ਉਹ ਚਰਨੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ ਰਾਮ ਨਾ ਬਿਨ ਗਤ ਨੀ ਕਾਈ ਗੁਰ ਪੂਰਾ ਭੇਟ ਤੇ ਉਧਾਰ ਰਹਾਉ ਜਬ ਉਸ ਕੋ ਕੋਈ ਦੇਵੇ ਮਾਨ ਤਬ ਆਪਸ ਉੱਪਰ ਰੱਖੇ ਗੁਮਾਨ ਜਬ ਉਸ ਕੋ ਕੋਈ ਮਨ ਪਰ ਹਰੇ ਤਬ ਉਹ ਸੇਵਕ ਸੇਵਾ ਕਰੇ ਮੁਖ ਬਿਰਾਵੇ ਅੰਤ ਠਗਾਵੇ ਗਤ ਠੋਰੋ ਕਹੀ ਨ ਸਮਝਾਵੇ ਉਨ ਮੋਹੇ ਬਹੁਤੇ ਬ੍ਰਹਿਮੰਡ ਰਾਮ ਜਨੀ ਰਾਮ ਜਨੀ ਕੀਨੀ ਖੰਡ ਖੰਡ ਜੋ ਮੰਗੇ ਸੋ ਭੁੱਖਾ ਰਹੇ ਇਸ ਸੰਗ ਰਾਚੇ ਜੋ ਕਛੂ ਨ ਲਏ ਇਸੇ ਤਿਆਗ ਸਤ ਸੰਗਤ ਕਰੇ ਵਡਭਾਗੀ ਨਾਨਕ ਉਤਰੇ ਰਾਮ ਕਲੀ ਮਹੱਲਾ ਪੰਜਵਾਂ ਆਤਮ ਰਾਮ ਸਰਬ ਮੈਂ ਭੇਖ ਪੂਰਨ ਪੂਰਿਓ ਪ੍ਰਵੇਖ ਰਤਨਿਆ ਮੋਲ ਰਿਦੇ ਮੈਂ ਜਾਲ ਆਪਣੀ ਵਸਤੂ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੋਏ ਤੋ ਪਾਈਐ ਬਿਨਜੇ ਬਾਕਿਆ ਜਾਣੇ ਸਵਾਦ ਰਹਾਓ ਅੱਠ ਦਸ ਵੇਦ ਸੁਨੇ ਕਾਂਡੂਰਾ ਕੋਟ ਪ੍ਰਕਾਸ਼ ਨ ਦਿਸੇ ਅੰਧੇਰਾ ਪਸ਼ੂ ਪ੍ਰੇਤ ਕਾ ਸੰਗ ਚਰਚੇ ਜੇਸੇ ਨਹੀਂ ਬੁਲਾਵੇ ਸੋ ਕਿਤ ਬਿਦ ਬੂਜੇ ਜਾਨਣ ਆਰਿਆ ਪ੍ਰਭੂ ਆਵੇ ਰਾਮ ਕਲੀ ਮਹੱਲਾ ਪੰਜਵਾਂ ਦੀਨੋ ਨਾਮ ਕੀ ਉਪਵਿੱਤ ਹਰ ਤਨ ਰਾਸ ਨਰਾਸ ਏ ਬਿੱਤ ਕਾਟੀ ਬੰਧ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਦ ਬਾਜਾ ਰਸਕ ਰਸਕ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਵਾਜਾ ਰਹਾਓ ਆਏ ਬਣਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਏ ਗਲਾਨ ਸਾਧ ਕੇ ਸੰਗ ਮਨ ਤਨ ਰਾਤੇ ਹਰ ਕੇ ਰੰਗ ਰਾਖੇ ਰਾਖਣ ਹਾਰ ਦਿਆਲ ਨਾ ਕਛ ਸੇਵਾ ਨਾ ਕਛ ਕਾਲ ਕਰ ਕਿਰਪਾ ਪ੍ਰਭ ਕਿੰਨੀ ਦਇਆ ਬੂਡਤ ਗਾਵਤ ਗਾਵਤ ਪਰਮ ਗਤ ਪਾਈ ਗੁਰਪ੍ਰਸਾਦ ਨਾਨਕ ਲਿਓ ਲਾਈ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਾ ਹੂਕਾ ਜਤਨ ਜੋ ਸੰਚੇ ਜੋ ਹੋਛੀ ਬਾਤ ਮਾਇਆ ਮੋਇਆ ਟੇਡੋ ਜਾਤ ਅਭਾਗੇ ਤੇ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਈ ਰਾਓ ਅੰਮ੍ਰਿਤ ਕੌਰਾ ਵਿਖਿਆ ਮੀਟੀ ਸਾਗਤ ਕੀ ਬਿਧਨੈ ਨੂੰ ਡੀਟੀ ਕੂੜ ਕਪਟ ਅਹੰਕਾਰ ਰਿਜਾਨਾ ਨਾਮ ਸੁਨਤ ਜਨ ਵਿਸ਼ਵਾ ਦਸਾਨਾ ਮਾਇਆ ਕਾਰਨ ਸਦ ਹੀ ਝੂਰੈ ਮਨਮੁਖ ਕਬੇ ਨਾ ਉਸਤਤ ਕਰੇ ਨਿਰਭਉ ਨਿਰੰਕਾਰ ਦਤਾਰ ਤਿਸਚੋ ਪ੍ਰੀਤ ਨ ਕਰੇ ਗਵਾਰ ਸਭ ਸਾਹਾ ਸਿਰ ਸਾਚਾ ਸਾਹੋ ਵੇ ਮਤਾਜ ਪੂਰਾ ਪਾਤਸ਼ਾਹੋ ਮੋਹ ਮਗਨ ਲਪਟਿਓ ਪਰਮ ਗਿਰੇ ਨਾਨਕ ਤਰੀਏ ਤੇਰੀ ਮੇਰ ਰਾਮ ਕਲੀ ਮਹੱਲਾ ਪੰਜਵਾਂ ਰੈਨ ਦਿਨਸ ਜਪੋ ਹਰ ਨਾਉ ਆਗੇ ਦਰਗੇ ਪਾਉ ਥਾਉ ਸਦਾ ਆਨੰਦ ਨਾ ਹੋਵੀ ਸੋਗ ਕਬੂ ਨਾ ਵਿਆਪੇ ਹੋਮੇ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭੈ ਬਿਸਮਾਦਾ ਪਰਮ ਗਤ ਭਾਵੇ ਹਰ ਸਿਮਰਨ ਪ੍ਰਾਨੀ ਰਾਉ ਗਨ ਮਿਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੇ ਨਤਾਰ ਸਗਲੋ ਭਾਵਨਾ ਚਾਲੀ ਸੰਗ ਪਵਜਲ ਤਰੀਏ ਪ੍ਰਭ ਕੇ ਰੰਗ ਦੇਹੀ ਧੋਏ ਨ ਉਤਰੇ ਮੈਲ ਹੋਮੇ ਵਿਆਪੇ ਦੁਪਤਾ ਪੈਲ ਹਰ ਹਰ ਔਖਤ ਸੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਰ ਬ੍ਰਹਮ ਦਿਆਲ ਮਨ ਤੇ ਕਬੂ ਨ ਬਿਸਰਗ ਪਾਲ ਤੇਰੇ ਦਾਸ ਕੀ ਹੋਵਾਂ ਤੂਰ ਨਾਨਕ ਕੀ ਅਰ ਸਰਦਾਪੁਰ ਰਾਮ ਕਲੀ ਮਹੱਲਾ ਪੰਜਵਾਂ ਤੇਰੀ ਸਰਨ ਪੂਰੇ ਗੁਰਦੇਵ ਤੁਧ ਬਿਨ ਦੂਜਾ ਨਾ ਹੀ ਕੋਏ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਜੋ ਧਿਆਏ ਪੂਰਨ ਜਿਸ ਕਰਮ ਤਰਨ ਤਾਰਨ ਪ੍ਰਭ ਤੇਰੋ ਨਾਉ ਏਕਾ ਸਰਨ ਗਈ ਮਨ ਮੇਰੇ ਤੁਧ ਬਿਨ ਦੂਜਾ ਨਾ ਹੀ ਠਾਉ ਰਹਾਓ
जप जप जीवा तेरा नाओ आगे दरगे पावे ठाओ दुख अंधेरा मन ते जाए दुरमत बिनसे राचे हरनाए चरण कमल स्यों लागी प्रीत गुर पूरे की निर्मल रीत पौ पागा निरपो मन बसे अमृत नाम रसना नित जपे कोट जन्म के काटे पाए पाया लाभ सच्चा तन लाए तोट ना आवे खुट भंडार नानक भगत सोए हरिद्वार राम कली महला पंजवां रतन ज्वेर नाम सत संतोख ज्ञान सुख सहज दया तप उतार भगत हवाले उता मेरे राम को भंडार खात खर्च कोई तोट ना आवे अंत नहीं हर पारावार राव कीर्तन निर्मूल कहीरा आनंद गुणी गहीरा अनद बाणी पूंजी संतन हथ राख पूंजी सुन समाद गुफा तय आसन केवल ब्रह्म पूरन तय बासन भक्त संग प्रभ गोष्ठ करत तय हरख न सोग न जन्म न मरत कर कृपा जस आप दवाया साध संग तिन हर तन पाया दयाल पुरख नानक अरदास हर मेरी वर्तन हर मेरी रास राम कली महला पंजवा महिमा न जाने भीत ब्रह्मे नहीं जाने भीत अवतार न जाने अंत परमेसर पार ब्रह्म बेअंत अपनी गत आपे जाने सुन सन अवर बखाने पार ब्रह्म रहाओ शंकरा नहीं जाने पेव खोजत हारे देव देविया नहीं जाने मर्म सब ऊपर लख पार ब्रह्म अपने रंग करता केल आप बिछोरे आपे मेल एक परमे एक भक्ति लाए अपना किया आप जनाए संतन की सुन साची साखी जो बोले सो पेखे आखी नहीं लेप तिस्पुन न पाप नानक का प्रभ आपे आप राम कली महला पंजवा किछु काज न कियो जान सुरत मत नहीं किछ ज्ञान जाप ताप सील नहीं धर्म किछु न जानो कैसा कर्म ठाकर प्रीतम प्रभ मेरे तुझ बिन दूजा अवर न कोई भूलो चुको प्रभ तेरे राओ रिद न बुद्ध न सिद्ध प्रगास बिखे ब्याद न गाव मैं बास करन हार मेरे प्रभ एक नाम तेरे की मन में टेक सुन सुन जीवो मन यो विश्राम पाप खंडन प्रभ तेरो नाम तू अगनंत जी का दाता जिसे जनावो तिन तू जाता जो अपायो तिस तेरी आस सगले आराधे प्रभ गुणतास नानक दास तेरे कुर्बान बेअंत साहेब मेरा मेहरबान राम कली महला पंजवा राखन हार दयाल कोट पाव खंडे निमक ख्याल सगले राधे संत मिल गए प्रभ गुर मिल अंत जी का दाता मेरा प्रभ पूरन परमेश्वर स्वामी घट घट राता मेरा प्रभ राओ ताकि गई मन ओट बंधन ते होई छोट हिरदे जप परमानंद मन मैं पै आनंद तारन तरन हर सरन जीवन रूप हर चरण संतन के प्राण आधार उचे ते उचे अपार सो मत सार जित हर सिमरिय कर कृपा जस आप दीजै सुख सहज आनंद हर नाओ नानक जपया गुर मिल नाओ राम कली महला पंजवा सगल स्यान पछाड कर सेवा सेवक साज अपना आप सगल मटाए मन चिंदे से ही फल पाए हो सावधान अपने गुर स्यों आसा मनसा पूर्ण होवे पावे सगल न दान गुर स्यो राओ।

संतन की मस्तक लाए, जन्म जन्म की दुर्मत मल जाए, जिस भेटत मिटे अभिमान, पार ब्रह्म सब नदरी आवे, कर कृपा पूरन भगवान, रहाओ गुर की कीर्त जपिए हर नाओ, गुर की भगत सदा गुण गाओ, गुर की सुरत निकट कर जान, गुर का शब्द सत कर मान, गुर बचनी संसार सुख दुख, कदे न व्यापे तृष्णा भूख, मन संतोष शब्द गुर राजे, जप गोबिंद पढ़दे सब काजे, गुर परमेसर गुर गोविंद, गुर दाता दयाल बखसिंद, गुर चरनी जा का मन लागा, नानक दास पूरन भागा, राम कली महला पंजवा, किस परवासे बिछरे भवन, मूड मुग तेरा संगी कवन, राम संगी तिस गत नहीं जाने, पंच बटवारे सो मत कर माने, सो कर सेव जित उदरे मीत, गुण गोविंद रविये दिन राती, साध संग कर मन की प्रीत, राओ जन्म बिहाने हंकार अरवाद, तृप्त न आवे बिख्या साध, परमत परमत मां दुख पाया, तरी न जाई दुत्तर माया, काट न आवे सो कार कमावे, आप बीजा पे खावे, राखन को दूसर नहीं कोई, तो निस्तरे जो कृपा हुए, पत तपनीत प्रभ तेरु नाम, अपने दास को कीजे दान, कर कृपा प्रभ गत कर मेरी, सरन गई नानक प्रभ तेरी, राम कली महला पंजवा, ए लोगो सुख पाया, नहीं पेटत धर्म राया, दरगे सुबावंत, फुन गर्भ नहीं बसंत, जानी संत की मित्राई, कर कृपा दीनो हरनामा, पूर्व संजोग मलाई, राओ गुर कह चरण चित लागा, धन धन संजोग सुभागा, संत की धूर लागी मेरे माथे, किल वेख दुख सगले मेरे लाथे, साध की सच टहल कमानी, तब होए मन सुत बरानी, जन का सफल दर्श दीठा, ना प्रभु का कट कट बूठा, मिटाने सब कील कल कलेच, जिसते जेते समय प्रवेश, प्रगटे अनूप गोविंद, प्रापूरे नानक बखसिंद, राम कली महला पंजवा, गौ को चारे सारदूल, कौडी कालक हुआ मूल, बकरी को हस्ती प्रित पाली, अपना प्रभु नदर निहाले, कृपा निदान प्रीतम प्रा मेरे, बरना साको बहु गुण तेरे, राओ दीसत मास न खाई बिलाई, महा कसाब छुरी छट पाई, करनहार प्रभिर देव उठा, फाती मछली का जाला टूटा, सूखे काष्ट हरे चलूल, उच्चे थल कुफूले कमल अनूप, अगन वारी सतगुर देव, सेवके अपनी लायो सेव, अकिरत कणा का करे उदार, प्रा मेरा है सदा दियार, संत जना का सदा सहाय, चरण कमल नानक सरनाई, राम कली महला पंजवा, पंच सिंह राखे प्रमार, दस बघियारी लई नवार, तीन अवर्त चूकी केर, साध संग चूके के फेर, सिमर सिमर जीवा गोविंद, कर कृपा राखो दास अपना, सदा सदा साचा बखसिंद, राओ दाज गए त्रिन पाप समेर, जप जप नाम पूजे प्रभ पैर, आनंद रूप प्रगटे सब थान, प्रेम भगत जोरी सुखमान, सागर तरियो बाचर खोज, खेद न पायो न फुन रोज, सिद्ध समायो गुटके माहे, करन हार को किछ चर्ज नाहे, जो छूटो तो जाए प्याल, जो काढ़ो तो नदर निहाल, पाप पुनम रे वसनाए, रसक रसक नाना गुण गाए, राम कली महला पंजवा, ना तन तेरा ना मन तोए, माया मोह व्याप्या तोए, कदम करेगा डरचो छेद, चित जाल काल चक्र भेल, हर चरण कमल सरनाए मना, राम नाम जप संग सहाय, गुरमुख पावे साज तना, रहाओ उन्ने काज न होवत पूरे, काम क्रोध बद सदी चूरे, करे बिकार जी रे के ताई, गाफल संग न तसुआ जाई, तरत तो अनेक छल जाने, कौडी कौडी को खाक सिर छाने, जिन दिया तिसे न चेते मूल, मिथ्या लोभ न उतरे सूल, पार ब्रह्म जा पै दयाल, एहो मन हुआ साथ साधरवाल, हस्त कमल लीने लाए, नानक साचे साथ समाए, राम कली महला पंजवा, राजा राम की सरनाए, निरपो पय गोबिंद गुण गावत, साध संग दुख जाए राओ, जाके राम बसे मन माई, सोजन दुतर भेखत नाई, सगले का सवारे अपने, हर हर नाम
रसन नित जपने, जिसके मस्तक हाथ गुर तरे, सुदास अदिसा काहे करे, जन्म जन्म की चूकी कान, पूरे गुरु ऊपर करबान, गुर परमेश्वर भेट निहाल, सुदर्शन पाए जसोए दयाल, पार ब्रह्म जस कृपा करे, सा संग जो पव जल तरे, अमृत पीवे साध प्यारे, मुख उजल साचे दरबारे, नंद करो तज सगल बिकार, नानक हर जप उतरै पार, राम कली महला पंजवा, ई तन ते बै संतर पागे, माटी को जल दे तिस त्यागे, उपर चरण तले आकाश, कट मैं सिद्ध कियो परगास, ऐसा सम्राट हर जियो आप, निमख न बिसरे जी भगतन के, आन पैर मंता को जाप, राहो प्रथमे माखन पाछे दूध, मैल किनो साबन सूद, पैते निरपो डरता फिरे, होंदी को अन होंदी हिरे, देही गुप्त बदेही दिसे, सगले साज करत जगदीसे, ठगन हारन ठगदा ठागे, बिन वखर फिर फिर उठ लागे, संत सबाबिल करो बखियान, सिमरत सास सबेद प्राण, ब्रह्म विचार बिचारे कोई, नानक ताकी परम गत होए, राम कली महला पंजवा, ज्योतिष पावे सोई तिया, सदा सदा हर की सरनाए, प्रभ नाही आन बिया, राहो पोतर कलत्तर लखमी दिसे, इन मैं किछु न संग लिया, बिखेट गौरी खाए पलाना, माया मंदर त्याग गया, निंदा कर कर बहुत बगुत्ता, गर्भ जोन में किरत पिया, पूर्व कमाने छोड़े नाई, जमदूत ग्रास्यो महा पिया, बोले झूठ कमावे अवरा, त्रिश न बूझे बहुत होया, असाध रोग ग्रास्यो महा पिया, बोले झूठ कमावे अवरा, त्रिश न बूझे बहुत होया, असाध रोग उपजिया, संत दुखन दियो बिन से मां खाया, जिन्हें नवाजे ते नहीं साजे, आपे किन्ने संत जया, नानक दास कंठ लाए राखे, कर कृपा पार ब्रह्म मया, राम कली महला पंजवा, ऐसा पूरा गुरदेव सुहाई, जा कै सिमरन बिरथा न जाई, राहो दर्शन भेखत होए निहाल, जाकी धूर काटे जम जाल, चरण कमल बसे मेरे मन कै, कारज सवारे सगले तन कै, जाके मस्तक राखे हाथ, प्रभ मेरो अनाथ को नाथ, पत त्योधारन कृपा निदान, सदा सदा जाइए कुर्बान, निर्मल मंत दे जस दान, तजे बकार बिन से अभिमान, एक तिहाइये साध के संग, पाप बिनासे नाम के रंग, गुर परमेश्वर सगल निवास, कट कट रवरिया गुणतास, दर्श दियो तारो प्रव्यास, नित नानक चितवे सचे अरदास, राग राम कली महला पंजवा, कर दूजा दो पदे एक ओंकार सतगुर प्रसाद, गावो राम के गुण गीत, नाम जपत परम सुख पाई है, आवा गौन मिटे मेरे मीत, रहाओ गुण गावत होवत परगास, चरण कमल में होए निवास, सत संगत में होए उदार, नानक पव जल उतरे पार, राम कली महला पंजवा, गुर पूरा मेरा गुर पूरा, राम नाम जप सदा सुहेले, सगल बनासे रोग कूरा, रहाओ एक इरादो साचा सोए, जाकी सरन सदा सुख होए, नींद सुहेली नाम की लागी भूख, हर सिमरत बिन से सब दुख, सहज आनंद करो मेरे भाई, गुर पूरे सब चिंत मिटाई, आठ पैर प्रभ का जप जाप, नानक राखा हुआ आप, राग राम कली महला पंजवा, पड़ताल कर तीजा एक ओंकार सतगुर प्रसाद, नर नर हरे नमस्कारं, जलन बलन बो शुद्ध गगन एक एक ओंकारं, हराओ हरन तरन पुन पुने करन, न गिरे निरहारं, कबीर तीर नाम हीर उचमूच अपारं, करन केल गुण अमोल नानक बलिहारं, राम कली महला पंजवा, रूप रंग सगंध भोग त्याग चले, माया चले कनक कामनी, राहो भंडार दर्ब अरब खरब खेम लीला, मन सदारे न संग कामनी, सुतर कलत्र परात मी तुरज्यो, परयो परम मोयो ए बिरख शामनी, चरण कमल सरन नानक सुख संत पामनी, एक ओंकार सतगुर प्रसाद, राग राम कली महला नामा, दे पुदे रे मन ओट लियो हरनामा, जा कै सिमरन दुरमत नासे, पावे पद निर्वाना, राहो
ਬਟ ਭਾਗੀ ਤੈ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੈ ਪਾਪ ਖੋਏ ਕੈ ਫੁਨ ਬੇਕੁੰਠ ਸਦਾਵੇ ਅਜਾ ਮਾਲਕੋ ਅੰਤ ਕਾਲ ਮੈਂ ਨਰਾਇਣ ਸੁਧਿਆਈ ਜਾਂਗਤ ਕੋ ਜੁਗੀ ਸਰ ਬਾਛਤ ਸੋ ਗਤ ਛਿਨ ਮੈਂ ਪਾਈ ਨਾਹਨ ਗੁਣ ਨਾਹਨ ਕੁਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਦ ਰਾਮ ਕਾ ਦੇਖੋ ਅਭਿਦਾਨ ਤੈ ਦੀਨਾ ਰਾਮ ਕਲੀ ਮਹੱਲਾ ਨਾਮਾ ਸਾਧੂ ਕੌਣ ਜੁਗਤ ਅਬ ਕੀਜੈ ਜਾਂ ਤੇ ਦੁਰਮਤ ਸਗਲ ਬਨਾਸੀ ਰਾਮ ਭਗਤ ਮਨ ਪੀਜੇ ਰਾਓ ਮਨ ਮਾਇਆ ਮੈਂ ਉਰਜਰਿਓ ਹੈ ਬੂਜੇ ਨੈ ਕੁਛ ਗਿਆਨਾ ਕੌਣ ਨਾਮ ਜਗ ਜਾ ਕੇ ਸਿਮਰੇ ਪਾਵੇ ਪਦ ਨਿਰਵਾਨਾ ਪਏ ਦਿਆਲ ਕਿਰਪਾਲ ਸੰਤ ਜਨ ਤਬੇ ਬਾਤ ਬਤਾਈ ਸਰਮ ਧਰਮਾ ਨੋ ਤੇ ਕੀ ਹੈ ਜੈ ਪ੍ਰਭ ਕੀਰਤ ਗਾਈ ਰਾਮ ਨਾਮ ਨਰਸਿੰਘ ਪਾਸਰ ਮੈਂ ਨਿਮਖੇ ਕੁਰ ਤਾਰੇ ਜਮ ਕੋ ਤ੍ਰਾਸ ਮਿਟੇ ਨਾਨਕ ਤੈ ਨਾਨਕ ਤੈ ਆਪਣੋ ਜਨਮ ਸਵਾਰੇ ਰਾਮ ਕਲੀ ਮਹੱਲਾ ਨਾਮਾ ਪ੍ਰਾਣੀ ਨਰਾਇਣ ਸੁਧ ਲੇ ਛਿਨ ਛਿਨ ਔਧ ਕਟੇ ਨਿਸ ਬਾਸਰ ਬਿਰਥਾ ਜਾਤ ਹੈ ਦੇ ਰਾਓ ਤਰਨਾਪੋ ਵਿਖਿਣ ਸਿਉ ਖੋਇਓ ਬਾਲ ਪਨ ਗਿਆਨਾ ਬਿਰਦ ਪਿਓ ਅਜੂ ਨਹੀਂ ਸਮਝੇ ਕੌਣ ਕੁਮਤ ਉਰ ਜਾਨਾ ਮਾਨਸ ਜਨਮ ਦਿਓ ਜੇ ਠਾਕਰ ਸੋਤੇ ਕਿਉਂ ਬਿਸਰਾਇਓ ਮੁਕਤ ਹੋਤ ਨਰ ਜਾ ਕੇ ਬਿਸਰੇ ਨਿਮਕ ਨਤਾ ਕੋ ਗਾਇਓ ਮਾਇਆ ਕੋ ਮਦ ਕਾਂ ਕਰਤੈ ਸੰਗ ਨ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਨ ਅੰਤ ਸਹਾਈ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਏ ਚੰਦ ਚੜੇ ਸੇ ਤਾਰੇ ਸੋਏ ਦਿਨਿਅਰ ਤਪਤ ਰਹੇ ਸਾ ਧਰਤੀ ਸੋ ਪੌਣ ਚਲਾਰੇ ਜੁਗ ਜੀ ਖੇਲ ਥਾਮ ਕੈਸੇ ਜੀਵਨ ਤਲਬ ਨਿਵਾਰ ਹੋਵੇ ਪਰਵਾਨਾ ਕਰੇ ਤਿਗਾਨਾ ਕੱਲ ਲਖਨ ਵਿਚਾਰ ਰਹਾਓ ਕਿਤੇ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤੈ ਨਾਈ ਮਹਿਲ ਉਸਾਰ ਨਾ ਬੈਠਾ ਜੋ ਕੋ ਸਤ ਕਰੇ ਸੋ ਚੀਜੈ ਤਪ ਕਰ ਤਪ ਨਾ ਹੋਈ ਜੇ ਕੋ ਨਾਉ ਲੈ ਬਦਨਾਮੀ ਕਲ ਕੇ ਲਖਨ ਏਹੀ ਜਿਸ ਸਿਕਦਾਰੀ ਤਿਸੇ ਖੁਵਾਰੀ ਚਾਕਰ ਕਹਿ ਡਰਨਾ ਜਾ ਸਿਕਦਾਰੇ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ ਆਖ ਗੁਨਾ ਕਲ ਆਈਐ ਤੈ ਜੁਗ ਕੇਰਾ ਰਿਆ ਤਪਾਵਸ ਜੈ ਗੁਣ ਦੇ ਤੈ ਪਾਈਏ ਰਾਓ ਕਲ ਕਲ ਵਾਲੀ ਸਰਾ ਨਬੇੜੀ ਕਾਜੀ ਕ੍ਰਿਸ਼ਨਾ ਹੋਆ ਬਾਣੀ ਬ੍ਰਹਮਾ ਬੇਦ ਅਤਰਬਨ ਆਪਣੀ ਕਿਰਤ ਲਿਆ ਪਤ ਬਿਨ ਪੂਜਾ ਸਤ ਬਿਨ ਸੰਯਮ ਜਤ ਬਿਨ ਕਾਏ ਜਨੇਊ ਨਾਵੋ ਧੋਵੋ ਤਿਲਕ ਚੜਾਵੋ ਸੁਚ ਬਿਨ ਸੋਚ ਨ ਹੋਈ ਕਲ ਪਰਵਾਨ ਕਤੇ ਬੁਕਰਾਨ ਪੋਤੀ ਪੰਡਤ ਰਹੇ ਪ੍ਰਾਨ ਨਾਨਕ ਨਾਉ ਪਿਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਨ ਨਾਨਕ ਨਾ ਮਿਲੇ ਵਡਿਆਈ ਏਦੂ ਉੱਪਰ ਕਰਮ ਨਹੀਂ ਜੇ ਕਰ ਹੋਏ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਈ ਰਾਮ ਕਲੀ ਮਹੱਲਾ ਪਹਿਲਾ ਜਗ ਭਰ ਬੋਧੋ ਮੜੀ ਬਦਾਵੋ ਵਾਸਨ ਤਿਆਗ ਕਾਏ ਸੱਚ ਪਾਵੋ ਮਮਤਾ ਮੋਹ ਕਾਮਨੇ ਤਕਾਰੀ ਨਾ ਧੂਤੀ ਨਾ ਸੰਸਾਰੀ ਜੋਗੀ ਬੈਸਰੋ ਦੁਬਤਾ ਦੁਖ ਪਾਗੇ ਕਰ ਕਰ ਮੰਗਤ ਲਾਜ ਨ ਲਾਗੇ ਰਹਾਓ ਗਾਵੇ ਗੀਤ ਨ ਚੀਨੇ ਆਪ ਕਿਉਂ ਲਾਗੀ ਨਵੇਰੇ ਪ੍ਰਤਾਪ ਗੁਰ ਕੈ ਸ਼ਬਦ ਰਚੇ ਮਨ ਪਾਏ ਵਿਖਿਆ ਸਹਿਜ ਸਵਾਰੀ ਖਾਏ ਭਸਮ ਚੜਾਏ ਕਰੇ ਪਖੰਡ ਮਾਇਆ ਮੋਹ ਸਹੇ ਜਮ ਡੰਡ ਪੂਟੇ ਕਾਪਰ ਭੀਖ ਨ ਪਾਏ ਬੰਧਨ ਬਾਂਧਿਆ ਆਵੇ ਜਾਏ ਬਿੰਦ ਨ ਰਾਖੇ ਚਤੀ ਜਤੀ ਕਹਾਵੇ ਮਾਈ ਮੰਗ ਤ੍ਰੈ ਲਭਾਵੇ ਨਿਰਦਯਾ ਨਹੀਂ ਜੋਤਿ ਉਜਾਲਾ ਬੂਡਤ ਬੂਡੇ ਸਰਬ ਜਜਾਲਾ ਭੀਖ ਕਰੇ ਖਿੰਤਾ ਬਹੁ ਬਟੂਆ ਝੂਠੋ ਖੇਲ ਖੇਲੇ ਬਹੁ ਨਟੂਆ ਅੰਤਰ ਗਨ ਚਿੰਤਾ ਬੋ ਜਾ ਰੇ ਬਿਨ ਕਰਮਾ ਕੈਸੇ ਉਤਰਸ ਪਾਰੇ ਮੁੰਦਰਾ ਪਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਬਗਿਆਨ ਜੇ ਬਾਇਤਰੀ ਸਾਧ ਲਮਾਨਾ ਪਸ਼ੂ ਭੈ ਨਹੀਂ ਮਿਟੇ ਨਿਸਾਨਾ ਤ੍ਰੈ ਬਿਦ ਲੋਕ ਤ੍ਰੈ ਬਿਦ ਜੋਗਾ ਸ਼ਬਦ ਵਿਚਾਰੇ ਸੂਖ ਸੁਜੋਗਾ ਉਜਲ ਸੱਚ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਝ ਪੈ ਨਾਉ ਨਿਰ ਤੂੰ ਕਰਨੇ ਜੋਗ ਥਾ ਪਿਓ ਥਾਪੇ ਕਰੇ ਸੋਗ ਜਤ ਸਤ ਸੰਯਮ ਸੱਚ ਸਰੀਤ ਨਾਨਕ ਜੋਗੀ ਤ੍ਰੈ ਪਵਨ ਮੀਤ ਰਾਮ ਕਲੀ ਮਹੱਲਾ ਪਹਿਲਾ ਖੱਟ ਮੱਟ ਦੇਹੀ ਮਨ ਬੇਰਾਗੀ ਸੁਰਤ ਸ਼ਬਦ ਤੁਨ ਅੰਤਰ ਜਾਗੀ ਵਾਜੀ ਅਨਦ ਮੇਰਾ ਮਨ ਲੀਨਾ ਗੁਰਬਚਨੀ ਸਚ ਨਾਮ ਪਤੀਨਾ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਰ ਹਰ ਮੀਠਾ ਲਾਗੈ ਹਰ ਹਰ ਨਾਮ ਸਮਾਈਐ ਰਾਓ
ਮਾਇਆ ਮੋਹ ਬਿਵਰਤ ਸਮਾਏ, ਸਤਿਗੁਰ ਮੇਟੇ ਭੇਟੇ ਮੇਲ ਮਲਾਏ, ਨਾਮ ਰਤਨ ਨਿਰਮੋਲ ਕਹੀਰਾ, ਤਿਤ ਰਾਤਾ ਮੇਰਾ ਮਨ ਤੀਰਾ, ਹੋਮੇ ਮਮਤਾ ਰੋਗ ਨ ਲਾਗੇ, ਰਾਮ ਭਗਤ ਜਮ ਕਾ ਪਉ ਭਾਗੇ, ਜਮ ਜਿੰਦਾਰ ਨ ਲਾਗੇ ਮੋਏ, ਨਿਰਮਲ ਨਾਮ ਹਰਦੇ ਹਰ ਸੋਏ, ਸ਼ਬਦ ਵਿਚਾਰ ਭਏ ਨਿਰੰਕਾਰੀ, ਗੁਰਮਤ ਜਾਗੇ ਦੁਰਮਤ ਪਰਹਾਰੀ, ਅੰਦਨ ਜਾਗ ਰਹੇ ਲਿਵ ਲਾਈ, ਜੀਵਨ ਮੁਕਤ ਗਤ ਅੰਤਰ ਪਾਈ, ਅਲਪਤ ਗੁਫਾ ਮੈਂ ਰਹੇ ਨਰਾਰੇ, ਤਸਕਰ ਬਨ ਸ਼ਬਦ ਸਿੰਗਾਰੇ, ਪਰ ਕਰ ਜਾਏ ਨ ਮੰਡਲਾਏ, ਸਹਿਜ ਨਿਰੰਤਰ ਆ ਸਮਾਏ, ਗੁਰਮੁਖ ਜਾਗ ਰਹੇ ਅਤੂਤਾ, ਸਦ ਵਿਰਾਗੀ ਤਤ ਪਰੋਤਾ, ਜਗ ਸੂਤਾ ਮਰਿਆ ਵੇ ਜਾਏ, ਬਿਨ ਗੁਰ ਸ਼ਬਦ ਨ ਸੋਜੀ ਪਾਏ, ਅਨਦ ਸ਼ਬਦ ਵਜੇ ਦਿਨ ਰਾਤੀ, ਅਵਗਿਤ ਕੀ ਗਤ ਗੁਰਮੁਖ ਜਾਤੀ, ਤੋ ਜਾਨੀ ਜਾ ਸ਼ਬਦ ਪਛਾਨੀ, ਏਕੋ ਰਵ ਰੇ ਹਾ ਨਿਰਬਾਨੀ, ਸੁਨ ਸਮਾਧ ਸਹਿਜ ਮਨ ਰਾਤਾ, ਤਜ ਹੋ ਲੋਭਾ ਏਕੋ ਜਾਤਾ, ਗੁਰ ਚੇਲੀ ਆਪਣਾ ਮਨ ਮਾਨਿਆ, ਨਾਨਕ ਦੂਜਾ ਮੀਠ ਸਮਾਨਿਆ, ਰਾਮ ਕਲੀ ਮਹੱਲਾ ਪਹਿਲਾ, ਸਾਹ ਗਣੇ ਨ ਕਰੇ ਵਿਚਾਰ, ਸਾਹਿ ਉਪਰ ਏਕ ਓਂਕਾਰ, ਜਿਸ ਗੁਰ ਮਿਲੇ ਸੋਈ ਬਿਦ ਜਾਣੇ, ਗੁਰਮਤ ਹੋਏ ਤਾਂ ਹੁਕਮ ਪਛਾਣੇ, ਝੂਠ ਨਾ ਬੋਲ ਉਪਰ ਪਾਂਡੇ ਸੱਚ ਕਹੀਏ, ਹੋਮੇ ਜਾਏ ਸ਼ਬਦ ਕਰ ਲਈਏ, ਰਹਾਉ ਗਨ ਗਨ ਜੋਤ ਕਾਂਡੀ ਕੀਨੀ, ਪੜੇ ਸੁਣਾਏ ਤਤ ਨ ਚੀਨੀ, ਸਭਸੇ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨ ਸਗਲੀ ਚਾਰ, ਨਾਵੇ ਧੋਵੇ ਪੂਜੇ ਸੈਲਾ, ਬਿਨਾ ਰਾਤੇ ਮੈਲੋ ਮੈਲਾ, ਗਰਭ ਨਵਾਰ ਮਿਲੇ ਪ੍ਰਸਾਰਥ, ਮੁਕਤ ਪ੍ਰਾਣ ਜਪਾਰ ਕਿਰਤਾਰਥ, ਵਾਚੇ ਵਾਦ ਨ ਵੇਦ ਵਿਚਾਰ, ਆਪ ਡੁੱਬੇ ਕਿਉਂ ਪਿਤਰਾ ਤਾਰੇ, ਘੱਟ ਪ੍ਰਾਣ ਜਪਾਰ ਕਿਰਤਾਰਥ, ਘੱਟ ਘੱਟ ਚੀਨੇ ਬ੍ਰਹਮ ਜਨ ਕੋਏ, ਸਤਿਗੁਰ ਮਿਲੇ ਤਾਂ ਸੋ ਜੀ ਹੋਏ, ਗੰਤ ਗਣੀਏ ਸਹਿਜਾ ਦੁਖ ਜੀਏ, ਗੁਰ ਕੀ ਸਰਨ ਪਵੇ ਸੁਖ ਥੀਐ, ਕੋਟ ਅਪਰਾਧ ਸਰਨ ਹਮੇ ਆਇਆ, ਹਰ ਗੁਰ ਹਰ ਭੇਟੇ ਪੂਰਬ ਕਮਾਇਆ, ਗੁਰ ਸਰਨ ਆਈਏ ਬ੍ਰਹਮ ਨ ਪਾਈਏ, ਭਰਮ ਭੁਲਾਈਏ ਜਨਮ ਮਰ ਆਈਏ, ਜਮਦਰ ਬਾਦੋ ਮਰੇ ਵਿਕਾਰ, ਨਾਰ ਦੇ ਨਾਮ ਨ ਛਬਦੇ ਆਚਾਰ, ਇੱਕ ਪਾਂਧੇ ਪੰਡਿਤ ਮਿਸਰ ਕਹਾਵੇ, ਦੁਬਤਾ ਰਾਤੇ ਮੈਲ ਨ ਪਾਵੇ, ਜਿਸ ਗੁਰ ਪ੍ਰਸਾਦੀ ਨਾਮ ਆਧਾਰ, ਕੋਟ ਮਦੇ ਕੋ ਜਨ ਅਪਾਰ, ਏਕ ਬੁਰਾ ਭਲਾ ਸਦੇਕੋ, ਬੁਝ ਗਿਆਨੀ ਸਤਿਗੁਰ ਕੀ ਟੇਕੇ, ਗੁਰਮੁਖ ਵਿਰਲੀ ਏਕੋ ਜਾਣੇ, ਆਵਨ ਜਾਣਾ ਮੇਟ ਸਮਾਨੇ, ਜਿਨ ਕੈ ਹਿਰਦੇ ਕੰਕਾਰ, ਸਰਬ ਗੁਣੀ ਸਾਚਾ ਵਿਚਾਰ, ਗੁਰ ਕੇ ਭਾਣੇ ਕਰਮ ਕਮਾਵੇ, ਨਾਨਕ ਸਾਚੇ ਸਾਥ ਸਮਾਵੈ, ਰਾਮ ਕਲੀ ਮਹੱਲਾ ਪਹਿਲਾ, ਹਟ ਨਿਗ੍ਰਹਿ ਕਰ ਪਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਭੀਜੈ, ਰਾਮ ਨਾਮ ਸਰ ਅਵਰ ਨ ਪੂਜੈ, ਗੁਰ ਸੇਵ ਮਨ ਹਰ ਜਗ ਸੰਕੀਜੈ, ਜਮ ਜਿਦਾਰ ਜੋ ਨਹੀਂ ਸਕੇ, ਸਰਪਣ ਦੱਸ ਨਾ ਸਕੇ, ਹਰ ਕਾ ਰਸ ਪੀਜੈ, ਰਹਾਉ ਵਾਦ ਪੜੇ ਰਾਗੀ ਜਗ ਪੀਜੈ, ਤ੍ਰੈਗੁਣ ਵਿਖਿਆ ਜਨਮ ਮਰੀਜੈ, ਰਾਮ ਨਾਮ ਬਿੰਦੂਕ ਸਹੀਜੈ, ਚਾੜਸ ਪਵਨ ਸਿੰਘਾਸਨ ਪੀਜੈ, ਨਿਓਲੀ ਕਰਮ ਖਟ ਕਰਮ ਕਰੀ ਜੈ, ਰਾਮ ਨਾਮ ਬਿਰ ਬਿਰਥਾ ਸਾਸ ਲੀਜੇ, ਅੰਤਰ ਪੰਚ ਅਗਨ ਕਿਉਂ ਧੀਰਜ ਤੀਜੇ, ਅੰਤਰ ਚੋਰ ਕਿਉਂ ਸਾਧ ਲਈ ਜੈ, ਗੁਰਮੁਖ ਹੋਏ ਕਾਇਆ ਗੜ ਲੀਜੈ, ਅੰਤਰ ਮੈਲ ਤੀਰਥ ਪਰਮੀਜੇ, ਮਨ ਨਹੀਂ ਸੂਚਾ ਕਿਆ ਸੋਚ ਕਰੀ ਜੈ, ਕਿਰਤ ਪਿਆ ਦੋਸ਼ ਕਾਉ ਦੀਜੈ, ਅੰਨ ਨਾ ਖਾਏ ਦੇ ਦੁੱਖ ਪਾ ਦੀਜੈ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਬੀਜੈ, ਮਨਮੁਖ ਜਨਮੇ ਜਨਮ ਮਰੀਜੈ, ਸਤਿਗੁਰ ਪੂਜ ਸੰਗਤ ਜਨ ਕੀਜੈ, ਮਨ ਹਰ ਰਾਚੇ ਨਹੀਂ ਜਨਮ ਮਰੀਜੇ, ਰਾਮ ਨਾਮ ਬਿਨ ਕਿਆ ਕਰਮ ਕੀਜੈ, ਉਧਰ ਦੂਧਰ ਪਾਸ ਤਰੀਜੈ, ਤੁਰਕੀ ਸੇਵਾ ਰਾਮ ਰਵੀਜੈ, ਨਾਨਕ ਨਾਮ ਮਿਲੇ ਕਿਰਪਾ ਪ੍ਰਭ ਕੀਜੈ, ਰਾਮ ਕਲੀ ਮਹੱਲਾ ਪਹਿਲਾ, ਅੰਤਰ ਰੁਦਵਧ ਅਵਰਨ ਕੋਈ, ਜੋ ਕਹੀਏ ਸੋ ਪ੍ਰਾਪਤੀ ਹੋਈ, ਜੁਗੋ ਜਗੰਤਰ ਸਾਹਿਬ ਸਚ ਸੋਈ, ਉਤਪਤ ਪਰਲੋ ਅਵਰਨ ਕੋਈ, ਐਸਾ ਮੇਰਾ ਠਾਕਰ ਗੈਰ ਗਭੀਰ, ਜਿਨ ਜਪਿਆ ਤਿਨਹੀਂ ਸੁਖ ਪਾਇਆ, ਹਰ ਕੇ ਨਾਮ ਲਗੇ ਜਮਤੀਰ, ਰਾਓ ਨਾਮ ਰਤਨ ਹੀਰਾ ਨਿਰਮੋਲ, ਸਾਚਾ ਸਾਹਿਬ ਅਮਰ ਅਤੋਲ, ਜੇਬਾ ਸੂਚੀ ਸਾਚਾ ਬੋਲ, ਘਰ ਦਰ ਸਾਚਾ ਹਰ ਦਰ ਸਾਚਾ ਨਾਹੀ ਰੋਲ, ਇੱਕ ਬਣ ਮੈਂ ਬੈਸੇ ਡੂਗਰ ਸਥਾਨ, ਨਾਮ ਵਿਸਾਰ ਪਚੇ ਅਭਿਮਾਨ, ਨਾਮ ਬਿਨਾਂ ਕਿਆ ਗਿਆਨ ਧਿਆਨ, ਗੁਰਮੁਖ ਪਾਵੇ ਦਰਗੈ ਮਾਨ, ਹੱਠ ਹੰਕਾਰ ਕਰੇ ਨਹੀਂ ਪਾਵੇ, ਪਾਠ ਪੜੇ ਲੈ ਲੋਕ ਸੁਣਾਵੇ, ਤੀਰਥ ਪਰਮਸ ਵਿਆਤ ਨਾ ਜਾਵੇ, ਨਾਮ ਬਿਨਾਂ ਕੈਸੇ ਸੁਖ ਪਾਵੇ, ਯਤਨ ਕਰੇ
ਜਤਨ ਕਰੇ ਬਿਧ ਕਿਵੇ ਨਾ ਰਹਾਈ, ਮਨੁਆ ਡੋਲੇ ਨਰਕੇ ਪਾਈ, ਜਾਂ ਪ੍ਰਬਾਦੇ ਲਏ ਸਜਾਈ, ਬਿਨ ਨਾਵੇਂ ਜਿਉਂ ਜਲ ਬਲ ਜਾਈ। ਸਿੱਧ ਸਾਧਕ ਕੀਤੇ ਮਨ ਦੇਵਾ, ਹੱਠ ਗ੍ਰਹਿ ਤ੍ਰਿਪਤਾਵੇ ਭੇਵਾ, ਸ਼ਬਦ ਵਿਚਾਰ ਗੈਰ ਗੁਣ ਸੇਵਾ, ਮਨ ਤਨ ਨਿਰਮਲ ਅਭਿਮਾਨ ਭੇਵਾ, ਕਰਮ ਮਿਲੇ ਪਾਵੇ ਸਚ ਨਾਉ, ਤੁਮ ਸਰਨਾਗਤ ਰਹੋ ਸੁਭਾਉ, ਤੁਮ ਤੇ ਉਪਜਿਓ ਭਗਤੀ ਭਾਉ, ਜਪ ਜਾਪੋ ਗੁਰਮ ਕਰ ਨਾਉ, ਹੋਮੇ ਗਰਭ ਜਾਏ ਮਨ ਪੀਨੇ, ਝੂਠ ਨ ਪਾਵ ਸੁਪਖੰਡ ਕੀਨੇ, ਬਿਨ ਗੁਰ ਸ਼ਬਦ ਨਹੀਂ ਕਰ ਭਾਰ, ਨਾਨਕ ਗੁਰਮੁਖ ਤਤ ਵਿਚਾਰ, ਰਾਮ ਕਲੀ ਮਹੱਲਾ ਪਹਿਲਾ, ਜਿਉਂ ਆਇਆ ਤਿਉਂ ਜਾਵੇ ਬੋਰੇ, ਜਿਉਂ ਜਨਮੇ ਤਿਉਂ ਮਰਨ ਪਿਆ, ਜਿਉਂ ਰਸ ਭੋਕੇ ਤੇਤਾ ਦੁੱਖ ਲਾਗੇ, ਨਾ ਵਿਸਾਰ ਭਵ ਜਲ ਪਿਆ, ਤਨ ਧਨ ਦੇਖਤ ਗਰਭ ਗਿਆ, ਕਨਕ ਕਾਮਨੀ ਸੁਹੇਤ ਵਧਾਇਆ, ਕਿ ਨਾ ਵਿਸਾਰੇ ਭਰਮ ਗਿਆ ਰਹਾਓ, ਜਤ ਸਤ ਸੰਯਮ ਸੀਲ ਨ ਰਾਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਭਇਆ, ਪੁੰਨ ਦਾਨੇ ਸਨਾਨ ਨ ਸੰਯਮ, ਸਾਧ ਸੰਗਤ ਬਿਨ ਬਾਦ ਜਯਾ, ਲਾਲਚ ਲਾਗੇ ਨਾਮ ਵਿਸਾਰਿਓ, ਆਵਤ ਜਾਵਤ ਜਨਮ ਗਿਆ, ਜਾ ਜਮ ਤਾਏ ਕੇਸ ਗਏ ਮਾਰੇ, ਸੁਰਤ ਨਹੀਂ ਮੁਖ ਕਾਲ ਗਿਆ, ਐਨਸ ਨਿੰਦਾ ਤਾਤ ਪਰਾਈ, ਹਿਰਦੇ ਨਾਮ ਨਾ ਸਰਬ ਦਇਆ, ਬਿਨ ਗੁਰ ਸ਼ਬਦ ਨਾ ਗਤ ਪਤ ਪਾਵੇ, ਰਾਮ ਨਾਮ ਬਿਨ ਨਰਕ ਗਿਆ, ਖਿਨ ਮੈਂ ਵੇਸ ਕਰੇ ਨਟੂਆ ਜਿਉਂ, ਮੋਹ ਪਾਪ ਮੈਂ ਗਲਤ ਗਿਆ, ਇਤੁਤ ਮਾਇਆ ਦੇਖ ਪਸਾਰੀ, ਮੋਹ ਮਾਇਆ ਕੇ ਮਗਨ ਪਿਆ, ਕਰੇ ਬਿਕਾਰ ਵਿਥਾਰ ਕਨੇਰੇ, ਸੁਰਤ ਸ਼ਬਦ ਬਿਨ ਭਰਮ ਪਿਆ, ਹੋਮੇ ਰੋਗ ਮਹਾਂ ਦੁੱਖ ਲਾਗਾ, ਗੁਰਮਤਿ ਲੇਵੋ ਰੋਗ ਗਿਆ, ਸੁਖ ਸੰਪਤ ਕੋ ਆਵਤ ਦੇਖੈ, ਸਾਗਤ ਮਨ ਅਭਿਮਾਨ ਪਿਆ, ਜਿਸ ਕਾ ਉਹ ਧਨ ਧਨ ਜੇ ਫਿਰ ਲੇਵੇ, ਅੰਤਰ ਸੰਸਾ ਦੁੱਖ ਪਿਆ, ਅੰਤਰ ਕਾਲ ਕੇ ਸਾਥ ਨ ਚਾਲੇ, ਜੋ ਦੀਸੇ ਸਭ ਤਿਸੇ ਮਿਆ, ਆਦਿ ਪੁਰਖ ਅਪਰੰਪਰ ਸੋ, ਪ੍ਰਭ ਹਰ ਨਾਮ ਹਿਰਦੇ ਲੈ ਪਾਰ ਪਿਆ, ਮੂਵੇ ਕੋਰੋ ਵੇਖ ਸੇ ਸੁਨਾਮੇ, ਭੈ ਸਾਗਰ ਸਰਾਲ ਪਿਆ, ਦੇਖ ਕੁਟੰਬ ਮਾਇਆ ਗ੍ਰਹਿ ਮੰਦਰ, ਸਾਗਤ ਜੰਜਾਲ ਪਰਾਲ ਪਿਆ, ਜਾਂ ਆਏ ਤਾਂ ਤਿਨੇ ਪਠਾਏ, ਚਾਲੇ ਤਿਨੇ ਬੁਲਾਏ ਲਿਆ, ਜੋ ਕੁਛ ਕਰਨਾ ਸੋ ਕਰਿਆ, ਬਖਸ਼ਣ ਹਾਰੇ ਬਖਸ਼ ਲਿਆ, ਜਿਨੇ ਚਾਖਿਆ ਰਾਮ ਰਸੈਨ, ਤਿਨ ਕੀ ਸੰਗਤ ਖੋਜ ਪਿਆ, ਰਿੱਧ ਸਿੱਧ ਬੁੱਧ ਗਿਆਨ ਗੁਰ ਤੇ ਪਾਇਆ, ਮੁਕਤ ਪਦਾਰਥ ਸਰਨ ਪਿਆ, ਦੁੱਖ ਸੁਖ ਗੁਰਮੁਖ ਸਮ ਕਰ ਜਾਣਾ, ਹਰਕ ਸੋਗ ਤੇ ਬਿਰਕਤ ਗਿਆ, ਆਪ ਮਾਰ ਗੁਰਮੁਖ ਅਰ ਪਾਈ, ਨਾਨਕ ਸਹਿਜ ਸਮਾਏ ਲਿਆ, ਰਾਮ ਕਲੀ ਦੱਖਣੀ ਮਹੱਲਾ ਪਹਿਲਾ, ਜਤ ਸਤ ਸੰਯਮ ਸਾਜ ਦੜਾਇਆ, ਸਾਜ ਸ਼ਬਦ ਰਸ ਲੀਨਾ, ਮੇਰਾ ਗੁਰਦਿਆਲ ਸਦ ਰੰਗ ਲੀਨਾ, ਐਨਸ ਰਹੇ ਏਕ ਲਿਵ ਲਾਗੀ, ਸਾਚੇ ਦੇਖ ਪਤੀਨਾ, ਰਹਾਓ ਰਹੇ ਗਗਨ ਪ੍ਰੋਦਿਸ਼ਟ ਸਮੇਸਰ, ਅੰਤਨ ਸ਼ਬਦ ਰੰਗੀਨਾ, ਸਤ ਬੰਦ ਕਪੀਨ ਪਰਪੁਰ ਲੀਨਾ, ਜੇਬਾ ਰੰਗ ਰਸੀਨਾ, ਮਿਲੇ ਗੁਰ ਸਾਚੇ ਜਿਨ ਰਚ ਰਾਚੇ, ਕਿਰਤ ਵਿਚਾਰ ਪਤੀਨਾ, ਏਕ ਮੈਂ ਸਰਬ ਸਰਬ ਮੈਂ ਏਕਾਏ, ਸਤਿਗੁਰ ਦੇਖ ਦਿਖਾਈ, ਜਿਨ ਕੀ ਏ ਖੰਡ ਮੰਡਲ ਬ੍ਰਹਿਮੰਡਾ, ਚੋ ਪ੍ਰਭ ਲਿਖਨ ਨਾ ਜਾਈ, ਦੀਪਕ ਤੇ ਦੀਪਕ ਪਰਗਾਸਿਆ, ਤ੍ਰੈ ਭਵਨ ਜੋਤ ਦਿਖਾਈ, ਸੱਚੇ ਤਖਤ ਸੱਚ ਮੈਲੀ ਬੈਠੇ, ਨਿਰਪੋ ਤਾੜੀ ਲਾਈ, ਮੋਹ ਗਿਆ ਬੇਰਾਗੀ ਜੋਗੀ, ਕੱਟ ਕੱਟ ਕੰਗੂਰੀ ਵਾਈ, ਨਾਨਕ ਸਰਨ ਪ੍ਰਭੂ ਕੀ ਛੂਟੇ, ਸਤਿਗੁਰ ਸੱਚ ਸਿਖਾਈ, ਰਾਮ ਕਲੀ ਮਹੱਲਾ ਪਹਿਲਾ, ਓ ਅਠ ਹਸਤ ਮੜੀ ਕਰ ਛਾਇਆ, ਤਰਨ ਗਗਨ ਕਲ ਤਾਰੀ, ਗੁਰਮੁਖ ਕੇਤੀ ਸ਼ਬਦ ਅਧਾਰੀ, ਸੰਤੋ ਰਹਾਓ ਮਮਤਾ ਮਾਰੋ ਮੇ ਸੌਖੇ, ਤ੍ਰੈ ਪਵਨ ਜੋਤ ਤੁਮਾਰੀ, ਮਨਸਾ ਮਾਰ ਮਨ ਮੈਂ ਰਾਖੇ, ਸਤਿਗੁਰ ਸ਼ਬਦ ਵਿਚਾਰੀ, ਸਿੰਘੀ ਸੁਰਤਿਆ ਨਾਹ ਦਵਾਜੇ, ਘਟ ਘਟ ਜੋਤ ਤੁਮਾਰੀ, ਪ੍ਰਪੰਚ ਬੈਨ ਤਈ ਮਨ ਰਾਖਿਆ, ਬ੍ਰਹਮ ਅਗਨ ਪਰਜਾਰੀ, ਪੰਚ ਤਤ ਮਿਲ ਐਨਸ ਦੀਪਕ, ਨਿਰਮਲ ਜੋਤ ਅਪਾਰੀ, ਰਬ ਸਸ ਲੋਕੇ ਏਤਨ ਕੰਗੂਰੀ, ਵਾਜੇ ਸ਼ਬਦ ਨਰਾਰੀ, ਸ਼ਿਵ ਨਗਰੀ ਮੈਂ ਆਸਨ ਉਦੂ, ਲੱਖ ਅਗਮ ਅਪਾਰੀ, ਕਾਇਆ ਨਗਰੀ ਮੈਂ ਏ ਮਨ ਰਾਜਾ, ਪੰਚ ਵਚੇ ਵਿਚਾਰੀ, ਸ਼ਬਦ ਰਵੇ ਆਸਨ ਕਰ ਰਾਜਾ, ਦੁਲ ਕਰੇ ਗੁਣਕਾਰੀ, ਕਾਲ ਬਕਾਲ ਕਹਿ ਕਹਿ ਬਪਰੇ, ਜੀਵਤ ਮੂਆ ਮਨ ਮਾਰੀ, ਬ੍ਰਹਮਾ ਵਿਸ਼ਨ ਮਹੇਸ਼ਕ ਮੂਰਤ, ਆਪੇ ਕਰਤਾ ਕਾਰੀ, ਕਾਇਆ ਸੋਧ ਤਰੇ ਪਵ ਸਾਗਰ, ਆਤਮ ਤਤ ਵਿਚਾਰੀ, ਗੁਰ ਸੇਵਾ ਤੇ ਸਦਾ ਸੁਖ ਪਾਇਆ, ਅੰਤਰ ਸ਼ਬਦ ਰਵਿਆ ਗੁਣਕਾਰੀ,
ਆਪੇ ਮੇ ਲਾਏ ਗੁਣ ਦਾਤਾ ਹਉਮੈ ਤਿਸ਼ਨਾ ਮਾਰੀ, ਤ੍ਰੈ ਗੁਣ ਮੇਟੇ ਚੌਥੇ ਵਰਤੇ, ਇਹਾ ਭਗਤ ਨਰਾਰੀ, ਗੁਰਮੁਖ ਜੋਗ ਸ਼ਬਦ ਆਤਮ ਚੀਨੈ, ਹਿਰਦੇ ਏਕ ਮਰਾਰੀ, ਮਨਵਾ ਅਸਤਰ ਸ਼ਬਦ ਅੰਗਰਾਤਾ, ਇਹ ਕਰਨੀ ਸਾਰੀ, ਬੇਦ ਬਾਦ ਨ ਪਖਾਂਡੇ ਉਦੂ, ਗੁਰਮੁਖ ਸ਼ਬਦ ਵਿਚਾਰੀ, ਗੁਰਮੁਖ ਜੋਗ ਜਗਾ ਕਮਾਵੇ ਉਦੂ, ਜਤ ਸਤ ਸ਼ਬਦ ਵਿਚਾਰੀ, ਸ਼ਬਦ ਮਰੇ ਮਨ ਮਾਰੇ ਉਦੂ, ਜੋਗ ਜੁਗਤ ਵਿਚਾਰੀ, ਮਾਇਆ ਮੋਹ ਪਵਜਲ ਹੈ ਅਵਦੂ, ਸ਼ਬਦ ਤਰੇ ਕੁਲ ਤਾਰੀ, ਸ਼ਬਦ ਜੋਰ ਜੁਗ ਚਾਰੇ ਉਦੂ, ਬਾਣੀ ਭਗਤ ਵਿਚਾਰੀ, ਇਹੋ ਮਨ ਮਾਇਆ ਮੋਇਆ ਉਦੂ, ਨਿਕਸੇ ਸ਼ਬਦ ਵਿਚਾਰੀ, ਆਪੇ ਬਖਸ਼ੇ ਮੇਲ ਮਿਲਾਏ, ਨਾਨਕ ਸ਼ਰਨ ਤੁਮਾਰੀ। ਰਾਮ ਕਲੀ ਮਹੱਲਾ ਤੀਜਾ, ਅਸ਼ਟਪਦੀਆਂ ਇੱਕ ਓਂਕਾਰ, ਸਤਿਗੁਰ ਪ੍ਰਸਾਦ, ਸਰਮੇ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ, ਖਿੰਤਾ ਕਰ ਤੂੰ ਦਇਆ, ਆਮਨ ਜਾਨ ਭਭੂਤ ਲਾਏ ਜੋਗੀ, ਤਾਂ ਤਿੰਨ ਪਵਨ ਜਿਨ ਲਿਆ, ਐਸੇ ਕੰਗੂਰੀ ਵਜਾਏ ਜੋਗੀ, ਜਿੱਤ ਕੰਗੂਰੀ ਅਨਹਦ ਵਾਜੇ, ਹਰ ਸਿਓ ਰਹਿ ਲਿਵ ਲਾਏ ਰਾਓ, ਸਤ ਸੰਤੋਖ ਪਤ ਕਰ ਝੋਲੀ ਜੋਗੀ, ਅੰਮ੍ਰਿਤ ਨਾ ਭੁਗਤ ਪਾਈ, ਧਿਆਨ ਕਾ ਕਰ ਡੰਡਾ ਜੋਗੀ, ਸਿੰਘੀ ਸੁਰਤ ਵਜਾਈ, ਬਣ ਦਿੜ ਕਰ ਆਸਨ ਬੈਸ ਜੋਗੀ, ਤਾਂ ਤੇਰੀ ਕਲਪਨਾ ਜਾਈ, ਕਾਇਆ ਨਗਰੀ ਮੈਂ ਮੰਗਣ ਚੜਿਆ ਜੋਗੀ, ਤਾਂ ਨਾਮ ਪੱਲੇ ਪਾਈ, ਇਤ ਕੰਗੂਰੀ ਧਿਆਨ ਨ ਲਾਗੇ ਜੋਗੀ, ਨਾ ਸੱਚ ਪੱਲੇ ਪਾਏ, ਇਤ ਕੰਗੂਰੀ ਚੰਤ ਨ ਆਵੇ ਜੋਗੀ, ਅਭਿਮਾਨ ਵਿੱਚੋਂ ਜਾਏ, ਭਉ ਭਾਉ ਦੁਇ ਪਤ ਲਾਏ ਜੋਗੀ, ਇਹੋ ਸਰੀਰ ਕਰ ਡੰਡੀ, ਗੁਰਮੁਖ ਹੋਵੇ ਤਾਂ ਤੰਤੀ ਵਾਜੇ, ਇਨਬੇ ਤਿਸ਼ਨਾ ਖੰਡੀ, ਹੁਕਮ ਬੂਜੇ ਸੋ ਜੋਗੀ ਕਹੀਏ, ਇੱਕ ਸਿਉ ਚਿਤ ਲਾਏ, ਸੰਸਾ ਟੁੱਟੇ ਨਿਰਮਲ ਹੋਵੇ, ਜੋਗ ਜਿਤੇ ਵਪਾਏ, ਨਦਰੀ ਆਮਦਾ ਸਭ ਕੁਛ ਬਿਨਸੇ, ਹਰ ਸੇਤੀ ਚਿਤ ਲਾਏ, ਸਤਿਗੁਰ ਨਾਲ ਤੇਰੀ ਭਾਵਨੀ ਲਾਗੇ, ਤਾਂ ਇਹ ਸੋਝੀ ਪਾਏ, ਇਹ ਜੋਗ ਨਾ ਹੋਵੇ ਜੋਗੀ, ਜੇ ਕੁਟੰਬ ਛੋਟ ਪਰ ਪਵਨ ਕਰੇ, ਗ੍ਰਹਿ ਸਰੀਰ ਮੈਂ ਹਰ ਰਸ ਨਾਮ, ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲੈ, ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ, ਇਹ ਜਗਤ ਮਿੱਟੀ ਕਾ ਪੁਤਲਾ ਜੋਗੀ, ਇਸ ਮੈਂ ਰੋਗ ਵਰ ਤ੍ਰਿਸ਼ਨਾ ਮਾਇਆ, ਅਨੇਕ ਜਤਨ ਭੇਕ ਕਰੇ ਜੋਗੀ, ਰੋਗ ਨ ਜਾਏ ਗਵਾਇਆ, ਹਰ ਕਾ ਨਾਮ ਔਖਤ ਹੈ ਜੋਗੀ, ਜਿਸਨੂੰ ਮਨ ਵਸਾਏ, ਗੁਰਮੁਖ ਹੋਵੇ ਸੋਈ ਬੂਜੈ, ਜੋਗ ਜੁਗਤ ਸੋ ਪਾਏ, ਜੋਗੀ ਕਾ ਮਾਰਗ ਬਿਖਮੈ ਜੋਗੀ, ਜਿਸਨੂੰ ਨਦਰ ਕਰੇ ਸੋ ਪਾਏ, ਅੰਤਰ ਬਾਹਰ ਏਕੋ ਵੇਖੋ, ਵਿੱਚੋਂ ਪਰਮ ਚਕਾਏ, ਵਿੰਸ ਵਜਾਏ ਕੰਗੂਰੀ ਵਾਜੇ ਜੋਗੀ, ਜਾਂ ਕੰਗੂਰੀ ਵਜਾਏ, ਕਹੇ ਨਾਨਕ ਮੁਕਤ ਹੋਵੇ ਜੋਗੀ, ਸਾਚੇ ਰਿਆ ਸਮਾਏ। ਰਾਮ ਕਲੀ ਮਹੱਲਾ ਤੀਜਾ, ਭਗਤ ਖਜਾਨਾ ਗੁਰਮੁਖ ਜਾਤਾ, ਸਤਿਗੁਰ ਬੂਝ ਬਜਾਈ, ਸੰਤੋ ਗੁਰਮੁਖ ਦੇ ਵਡਿਆਈ, ਰਾਓ ਸੱਚ ਰਹੋ ਸਦਾ ਸਹਿ ਸੁਖ ਉਪਜੇ, ਕਾਮ ਕ੍ਰੋਧ ਵਿੱਚੋਂ ਜਾਈ, ਆਪ ਛੋੜ ਨਾਮ ਲਿਵ ਲਾਗੀ, ਮਮਤਾ ਸ਼ਬਦ ਜਲਾਈ, ਜਿਸ ਤੇ ਉਪਜੇ ਤਿਸ ਤੇ ਬਿਨਸੇ, ਅੰਤੇ ਨਾਮ ਸਖਾਈ, ਸਦਾ ਜੂਰ ਦੂਰ ਨ ਦੇਖੋ, ਰਚਨਾ ਜੇ ਨ ਰਚਾਈ, ਸੱਚਾ ਸ਼ਬਦ ਰਵੇ ਕਟ ਅੰਤਰ, ਸੱਚੇ ਸਿਉ ਲਿਵ ਲਾਈ, ਸਤ ਸੰਗਤ ਮੈਂ ਨਾਮ ਨਿਰਮੁਲਕ, ਵੱਡੇ ਭਾਗ ਪਾਇਆ ਜਾਈ, ਪਰਮ ਨ ਭੂਲੋ ਸਤਿਗੁਰ ਸੇਵੋ, ਮਨ ਰੱਖੋ ਇਕ ਠਾਈ, ਬਿਨਾਂ ਵੇਸਾ ਭੂਲੀ ਫਿਰਦੀ, ਬਿਰਥਾ ਜਨਮ ਗਵਾਈ, ਜੋਗੀ ਜੁਗਤ ਗਵਾਈ, ਹੰਡੇ ਪਖੰਡ ਜੋਗ ਨਾ ਪਾਈ, ਸ਼ਿਵ ਨਗਰੀ ਮੈਂ ਆਸਨ ਬੈਸੇ, ਗੁਰ ਸ਼ਬਦੀ ਜੋਗ ਪਾਈ, ਦੋਤਰ ਬਾਜੇ ਸ਼ਬਦ ਨਿਵਾਰੇ, ਨਾਮ ਵਸੇ ਮਨ ਆਈ, ਇਹੋ ਸ੍ਰੀ ਸਰਵਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਈ, ਨਾਮ ਇਸ਼ਨਾਨ ਕਰੇ ਸੇ ਜਨ ਨਿਰਮਲ, ਸ਼ਬਦੇ ਮੈਲ ਗਵਾਈ, ਤ੍ਰੈ ਗੁਣ ਚੇਤ ਨਾਮ ਚੇਤੀ ਨਾਈ, ਬਿਨ ਨਾਵੇ ਬਿਨਸ ਜਾਈ, ਬ੍ਰਹਮਾ ਵਿਸ਼ਨ ਮਹੇਸ਼ ਤੈ ਮੂਰਤ, ਤ੍ਰੈ ਗੁਣ ਪਰਮ ਪਲਾਈ, ਗੁਰ ਪ੍ਰਸਾਦਿਤ ਕੁਟੀ ਛੂਟੇ, ਚੌਥੇ ਪਦਲੇ ਵੱਲਾਈ, ਪੰਡਤ ਪੜੇ ਪੜਵਾਦ ਵਖਾਨੇ, ਤਿੰਨਾ ਪੂਜ ਪਾਈ, ਵਿਖਿਆ ਮਾਤੇ ਪਰਮ ਪਲਾਏ, ਉਪਦੇਸ਼ ਕਰੇ ਕਿਸ ਪਾਈ, ਭਗਤ ਜਨਾ ਕੀ ਉੱਤਮ ਬਾਣੀ, ਜੁਗ ਜੁਗ ਰਹਿ ਸਮਾਈ, ਬਾਣੀ ਲਾਗੇ ਸੋ ਗਤ ਪਾਏ, ਸ਼ਬਦੇ ਸੱਚ ਸਮਾਈ, ਕਾਇਆ ਨਗਰੀ ਸ਼ਬਦੇ ਖੋਜੇ, ਨਾਮ ਨਿਧ ਪਾਈ,
ਮਨਸਾ ਮਾਰ ਮਨਸੈ ਜਿਸਮਾਨਾ ਬਿਨ ਰਸਤਾ ਉਸਤ ਕਰਾਈ ਲੋਏ ਨਦੀਖ ਰਹੇ ਬਿਸਮਾਦੀ ਚਿਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹਿ ਨਾਲਮ ਜੋਤੀ ਜੋਤ ਮਲਾਈ ਹਉ ਗੁਰ ਸਲਾਈ ਸਦਾ ਆਪਣਾ ਜਿਨ ਸਾਚੀ ਬੂਝ ਬਜਾਈ ਨਾਨਕ ਏਕ ਕਹੇ ਬਿਨੰਤੀ ਨਾਵੋ ਗਤ ਪਤ ਪਾਈ ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਰਲਭ ਹੈ ਸੰਤੋ ਕਹਿਣਾ ਕਛੂ ਨ ਜਾਈ ਸੰਤੋ ਗੁਰਮੁਖ ਪੂਰਾ ਹਰ ਸਾਚੇ ਭਾਵੈ ਐਸਾ ਪੂਜਾ ਹੋਵੇ ਭਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨ ਮੁਖ ਥਾਏ ਨ ਪਾਈ ਸ਼ਬਦ ਮਨੇ ਮਰ ਨਿਲਮਲ ਸੰਤੋ ਏ ਪੂਜਾ ਥਾਏ ਪਾਈ ਪਤਤ ਪਾਵਣ ਜੇ ਜਨ ਸਾਚੇ ਏਕ ਸ਼ਬਦ ਲੇਵ ਲਾਈ ਬਿਨ ਨਾਵੇ ਹੋਰ ਪੂਜ ਨ ਹੋਵੀ ਭਰਮ ਭੁੱਲੀ ਲੁਕਾਈ ਗੁਰਮੁਖ ਆਪ ਪਛਾਣੇ ਸੰਤੋ ਰਾਮ ਨਾਮ ਲਿਵ ਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਂ ਪਾਈ ਪੂਜਾ ਕਰੇ ਪੁਰਪਿਦ ਨਿਜਾਨੇ ਦੂਜੇ ਭਾਏ ਮਲ ਲਾਈ ਗੁਰਮੁਖ ਹੋਵੇ ਸੋ ਪੂਜਾ ਜਾਣੇ ਭਾਣਾ ਮਨ ਵਸਾਈ ਭਾਣੇ ਤੇ ਸਭ ਸੁਖ ਪਾਵੇ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪ ਨਾ ਪਛਾਣੇ ਸੰਤੋ ਕੂੜ ਕਰੇ ਵਡਿਆਈ ਪਖੰਡ ਕਿਨੇ ਜਮ ਨਹੀਂ ਛੋਡੇ ਲੈ ਜਾਸੀ ਪਤ ਗਵਾਈ ਜਿਨ ਅੰਤਰ ਸ਼ਬਦ ਆਪ ਪਛਾਣੇ ਗਤ ਮਿਤ ਤੇ ਨਹੀਂ ਪਾਈ ਇਹ ਮਨੁਆ ਸੁਨ ਸਮਾਦ ਲਗਾਵੇ ਜੋਤੀ ਜੋਤ ਮਲਾਈ ਸੁਨ ਸੁਨ ਗੁਰਮੁਖ ਨਾਮ ਵਖਾਣੇ ਸਤ ਸੰਗਤ ਮੇਲਾਈ ਗੁਰਮੁਖ ਗਾਵੇ ਆਪ ਗਵਾਵੇ ਦਰ ਸਾਚੀ ਸੋਭਾ ਪਾਈ ਸਾਚੀ ਬਾਣੀ ਸੱਚ ਵਖਾਣੇ ਸੱਚ ਨਾਮ ਲਿਵ ਲਾਈ ਪੈ ਭੰਜਨ ਅਤ ਪਾਪ ਨਖੰਜਨ ਮੇਰਾ ਪ੍ਰਭ ਅੰਤ ਸਿਖਾਈ ਸਭ ਕੁਛ ਆਪੇ ਆਪ ਵਰਤੇ ਨਾਨਕ ਨਾਮ ਵਡਿਆਈ ਰਾਮ ਕਲੀ ਮਹੱਲਾ ਤੀਜਾ ਹਮ ਕੁਚਲ ਕਸ਼ੀਲ ਅਤ ਅਭਿਮਾਨੀ ਮਿਲ ਸ਼ਬਦੇ ਮਹਿਲ ਉਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚ ਨਾ ਵਸਿਆ ਕਟੇ ਅੰਤਰ ਕਰਤੀ ਆਪ ਸਵਾਰੀ ਰਾਓ ਪਾਰਸ ਪਰਸ ਫਿਰ ਪਾਰਸ ਹੋਏ ਹਰਜੂ ਆਪਣੀ ਕਿਰਪਾ ਧਾਰੀ ਇੱਕ ਭੇਖ ਕਰੇ ਫਿਰੇ ਅਭਿਮਾਨੀ ਤਿੰਨ ਜੂਏ ਬਾਜੀ ਹਾਰੀ ਇੱਕ ਅੰਦਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਉਰ ਧਾਰੀ ਅੰਦਨ ਰਾਤੇ ਸਹਿਜੇ ਮਾਤੇ ਸਹਿਜੇ ਹੋਮੇ ਮਾਰੀ ਪੈ ਬਿਨ ਭਗਤ ਨ ਹੋਈ ਕਭੀ ਪੈ ਪਾਏ ਭਗਤ ਸਵਾਰੀ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ ਤਿਸ ਕਿਆ ਗੁਣ ਕਾ ਅੰਤ ਨ ਪਾਇਆ ਗੁਣ ਗਾਵਾਂ ਸ਼ਬਦ ਵਿਚਾਰੀ ਹਰ ਜਿਉ ਜਪੀ ਹਰ ਜਿਉ ਸਲਾਈ ਵਿੱਚੋਂ ਆਪ ਨਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੋਟ ਸੱਚੇ ਭੰਡਾਰੀ ਆਪਣਿਆ ਭਗਤਾਂ ਨੂੰ ਆਪੇ ਟੁੱਟਾ ਆਪਣੀ ਕਿਰਪਾ ਕਰ ਕਲ ਧਾਰੀ ਤਿੰਨ ਸੱਚ ਨਾਮ ਕੀ ਸਦਾ ਭੁੱਖ ਲਾਗੀ ਗਾਵਨ ਸ਼ਬਦ ਵਿਚਾਰੀ ਜਿਉ ਪਿੰਡ ਸਭ ਕੁਛ ਹੈ ਤਿਸਕਾ ਆਖਣ ਬਿਖਮ ਵਿਚਾਰੀ ਸ਼ਬਦ ਲਗੇ ਸੇਈ ਜਨ ਨਿਸਤਰੇ ਭਉ ਜਲ ਪਾਰੇ ਉਤਾਰੀ ਬਿਨ ਹਰ ਸਾਚੇ ਕੋ ਪਾਰ ਨ ਪਾਵੇ ਪੂਜੇ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਚਨ ਸ਼ਬਦੇ ਰਾਤੀ ਸਾਚੀ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਏ ਸ਼ਬਦ ਵਿਚਾਰੀ ਕੰਚਨ ਸ਼ਬਦੇ ਰਾਤੀ ਸਾਚੇ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਏ ਸ਼ਬਦ ਵਿਚਾਰੀ ਜੋ ਪ੍ਰਭ ਖੋਜੇ ਸੇਵੀ ਪਾਵੇ ਹੋਰ ਫੂਟ ਮੂਏ ਹੰਕਾਰੀ ਬਾਧੀ ਬਿਨਸੇ ਸੇਵਕ ਸੇਵੈ ਗੁਰ ਕਹੇ ਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੀ ਹੋਮੇ ਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਤਿਨੇ ਪਛਾਤਾ ਜਿਸਨੋ ਕਿਰਪਾ ਤੁਮਾਰੀ ਸਤਿਗੁਰ ਨ ਸੇਵੇ ਮਾਇਆ ਲਾਗੇ ਡੂਬ ਮੂਏ ਹੰਕਾਰੀ ਜਿਚਰ ਅੰਤਰ ਸਾਸ ਤਿਚਰ ਸੇਵਾ ਕੀਜੇ ਜਾਏ ਮਿਲੀਏ ਰਾਮ ਮਰਾਰੀ ਅੰਦਿਨ ਜਾਗਤ ਰਹਿ ਦਿਨ ਰਾਤੀ ਆਪਣੇ ਪ੍ਰੀਏ ਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਕਮਾਈ ਆਪਣੇ ਗੁਰ ਵਿਟੋਂ ਬਲਿਹਾਰੀ ਮਾਇਆ ਮੋਹ ਬਿਨ ਸਜਾਏ ਗਏ ਉਭਰੇ ਸ਼ਬਦ ਵਿਚਾਰੀ ਆਪ ਜਗਾਏ ਸੇ ਜਾਗੈ ਗੁਰ ਕਹਿ ਸ਼ਬਦ ਵਿਚਾਰੀ ਨਾਨਕ ਸੇ ਮੂਏ ਜੇ ਨਾਮ ਨ ਚੇਤੇ ਭਗਤ ਜਿਵੇ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹਿ ਅਗਾਈ ਸੰਤੋ ਗੁਰਮੁਖ ਮੁਕਤ ਗਤ ਪਾਈ ਏਕ ਨਾ ਵਸਿਆ ਕਟ ਅੰਤਰ ਪੂਰੇ ਕੀ ਵਡਿਆਈ ਰਾਓ
ਆਪੇ ਕਰਤਾ ਆਪੇ ਭੁਗਤਾ, ਦਿੰਦਾ ਰਿਜਕ ਸਭਾਈ, ਜੋ ਕੁਛ ਕਰਨਾ ਸੋ ਕਰ ਰਿਹਾ, ਅਵਰ ਨ ਕਰਨਾ ਜਾਈ, ਆਪੇ ਸਾਜੇ ਸਿਸ਼ਟੀ ਉਪਾਏ, ਸਿਰ ਸਿਰ ਧੰਦੇ ਲਾਈ, ਜਿਸੇ ਸਰੇਵੋ ਤਾਂ ਸੁਖ ਪਾਵੋ, ਸਤਿਗੁਰ ਮੇਲ ਮਲਾਈ, ਆਪਣਾ ਆਪ ਆਪ ਉਪਾਏ, ਅਲੱਖ ਨ ਲਖ ਨਾ ਜਾਈ, ਆਪੇ ਮਾਰ ਜਵਾਲੇ ਆਪੇ, ਤਿਸਨੂੰ ਤਿਲ ਨ ਤਮਾਈ, ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਈ, ਛੇ ਵੱਡ ਭਾਗੀ ਜਿਨੇ ਕੋ ਜਾਤਾ, ਸੱਚੇ ਰਹਿ ਸਮਾਈ, ਆਪ ਸਰੂਪ ਸਿਆਣਾ ਆਪੇ, ਕੀਮਤ ਕਹਿ ਨ ਜਾਈ, ਆਪੇ ਦੁੱਖ ਸੁਖ ਪਾਏ ਅੰਤਰ, ਆਪੇ ਪਰਮ ਭਲਾਈ, ਵੱਡ ਦਾਤਾ ਗੁਰਮੁਖ ਜਾਤਾ, ਨਿਗੁਰੀ ਅੰਧ ਫਿਰੇ ਲੁਕਾਈ, ਜਿਨੀ ਚਾਖਿਆ ਤਿਨ ਸਾਧ ਆਇਆ, ਸਤਿਗੁਰ ਬੂਝ ਬਜਾਈ, ਇੱਕ ਨਾ ਨਾਵੋ ਆਪ ਪਲਾਈ, ਇੱਕ ਨਾ ਗੁਰਮੁਖ ਦੇ ਬਜਾਈ, ਸਦਾ ਸਦਾ ਸੁਲਾਓ ਸੰਤੋ, ਤਿਸ ਦੀ ਵੱਡੀ ਵਡਿਆਈ, ਤਿਸ ਬਿਨ ਅਵਰ ਨ ਕੋਈ, ਰਾਜਾ ਕਰਤ ਭਾਵ ਸਬੰਤ ਬਨਾਈ, ਨਿਉ ਤਿਸੀ ਕਾ ਸਦ ਸਾਚਾ, ਵਿਰਲੇ ਹੁਕਮ ਮਨਾਈ, ਤਿਸਨੋ ਪ੍ਰਾਣੀ ਸਦਾ ਧਿਆਵੋ, ਜਨ ਗੁਰਮੁਖ ਬੰਤ ਬਨਾਈ, ਸਤਿਗੁਰ ਭੇਟੇ ਸੋ ਜਨ ਸੀਜੇ, ਜਿਸ ਹਿਰਦੇ ਨਾਮ ਵਸਾਈ, ਸੱਚਾ ਆਪ ਸਦਾ ਹੈ ਸੱਚਾ, ਬਾਣੀ ਸ਼ਬਦ ਸੁਨਾਈ, ਨਾਨਕ ਸੁਣ ਵੇਖ ਰਿਹਾ ਵਿਸਮਾਦ ਮੇਰਾ, ਪ੍ਰਭ ਰਵਿਆ ਸਰਬ ਥਾਈ, ਰਾਮ ਕਲੀ ਮਹੱਲਾ ਪੰਜਵਾਂ, ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿਨੀ ਕਿਆ ਪਰਵਿਰਤ ਪਸਾਰਾ, ਕਿਨੀ ਪੂਜਾ ਵਿਸਤਾਰਾ, ਕਿਨੀ ਨਿਵਲ ਨਿਭਿਅੰਗਮ ਸਾਦੇ, ਮੋਹੇ ਦੀਨ ਹਰ ਹਰ ਅਰਾਧੇ, ਤੇਰਾ ਭਰੋਸਾ ਪਿਆਰੇ, ਆ ਨ ਜਾਣਾ ਵਿਸਾਰਾਓ, ਕਿਨੀ ਗ੍ਰਹਿ ਤਜਵਨ ਖੰਡ ਪਾਇਆ, ਕਿਨੀ ਮੋਹ ਅਤੂਤ ਸਦਾਇਆ, ਕੋਈ ਕਹਿਤੋ ਅਨੰਨ ਭਗੋਤੀ, ਮੋਹੇ ਦੀਨ ਹਰ ਹਰ ਉਟਲੇਤੀ, ਕਿਨੀ ਕਿਹਾ ਹੋ ਤੀਰਥ ਵਾਸੀ, ਕੋਈ ਅੰਨ ਤਜ ਪਿਆ ਉਦਾਸੀ, ਕਿਨੀ ਭਵਨ ਸਭ ਧਰਤੀ ਗਿਆ, ਮੋਹੇ ਦੀਨ ਹਰ ਹਰ ਦਰ ਪਿਆ, ਕਿਨੀ ਕਿਹਾ ਮੈਂ ਕੁਲੇ ਵਡਿਆਈ, ਕਿਨੀ ਕਿਹਾ ਬਾਪ ਓ ਭਾਈ, ਕੋਈ ਕਹੇ ਮੈਂ ਤਰੇ ਪਸਾਰਾ, ਮੋਹੇ ਦੀਨ ਹਰ ਹਰ ਅਧਾਰਾ, ਕਿਨੀ ਘੂੰਗਰ ਨਿਰਤ ਕਰਾਈ, ਕਿਨੂ ਵਰਤਨੇ ਮਾਲਾ ਪਾਈ, ਕਿਨੀ ਤਿਲਕ ਗੋਪੀ ਚੰਦਨ ਲਾਇਆ, ਮੋਹੇ ਦੀਨ ਹਰ ਹਰ ਧਿਆਇਆ, ਕਿਨੀ ਸਿੱਧ ਬਹੁ ਚੇਟਕ ਲਾਏ, ਕਿਨੀ ਭੀਖ ਬਹੁ ਥਾਟ ਬਣਾਏ, ਕਿਨੀ ਤਤ ਮਤ ਬਹੁ ਖੇਵਾ, ਮੋਹੇ ਦੀਨ ਹਰ ਹਰ ਸੇਵਾ, ਕੋਈ ਚਰਤ ਕਹਾਵੇ ਪੰਡਤ, ਕੋ ਖਟਕਰ ਸਹਿਤ ਸਿਉ ਮੰਡਤ, ਕੋਈ ਕਰੇ ਆਚਾਰ ਸੁਕਰਨੀ, ਮੋਹੇ ਦੀਨ ਹਰ ਹਰ ਸੁਕਰਨੀ, ਸਗਲੇ ਕਰਮ ਧਰਮ ਜੁਗ ਸੋਦੇ, ਬਿਨ ਨਾਮੇ ਮਨ ਪ੍ਰਬੋਧੇ, ਕੋ ਨਾਨਕ ਜੋ ਸਤਸੰਗ ਪਾਇਆ, ਬੁੱਝੀ ਤ੍ਰਿਸ਼ਨਾ ਮਾਂ ਸਤ ਲਾਇਆ, ਰਾਮ ਕਲੀ ਮਹੱਲਾ ਪੰਜਵਾਂ, ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾਲਾ ਦੋਹਰਾ ਕਰਿਆ, ਉਕਤ ਜੋਤ ਲੈ ਸੁਰਤ ਪ੍ਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ, ਰਾਖਨ ਹਾਰ ਸਮਾਰਜਨਾ, ਸਗਲੇ ਛੋਡ ਵਿਚਾਰ ਮਨਾ ਰਹਾਓ, ਜਿਨ ਦੀਏ ਤੁਧ ਬਾਪ ਮੈਂ ਤਾਰੀ, ਜਿਨ ਦੀਏ ਭਰਾਤ ਪੁੱਤ ਹਾਰੀ, ਜਿਨ ਦੀਏ ਤੁਧ ਬੰਤਰ ਮੀਤਾ, ਤਿਸ ਠਾਕਰ ਕੋ ਰੱਖ ਲਚੀਤਾ, ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਰਮੋਲਾ, ਜਿਨ ਦੀਆ ਤੁਧ ਪਾਵਕ ਬਲਨਾ, ਤਿਸ ਠਾਕਰ ਕੀ ਰਹੁ ਮਨ ਸਰਨਾ, ਛੱਤੀ ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਂ ਠਰਾਵਨ ਕੋ ਕੀਏ, ਵਸੁਧਾ ਕੋ ਬਰਤਨ ਬਲਨਾ, ਤਿਸ ਠਾਕਰ ਕਹਿ ਚਿਤ ਰਖ ਚਰਨਾ, ਪੇਖਣ ਕੋ ਨੇਤਰ ਸੁਣਨ ਕੋ ਕਰਨਾ, ਹਸਤਕ ਮਾਵਨ ਬਾਸਨ ਰਸਨਾ, ਚਰਨ ਚਲਨ ਕੋ ਸਿਰ ਕੀਨੋ ਮੇਰਾ, ਮਨ ਤਿਸਠਾ ਕਰ ਕਹਿ ਪੂਜੋ ਪੈਰਾ, ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਲ ਜੋਨ ਮੈਂ ਤੂੰ ਸਿਰ ਤਰਿਆ, ਅਬ ਤੂੰ ਸੀਜ ਪਾਵੇ ਨਹੀਂ ਸੀਜੇ, ਕਾਰਜ ਸਵਰੇ ਮਨ ਪ੍ਰਤਿਜੇ, ਈਆਂ ਏਕੇ ਉਹੀ, ਜਦ ਕਰ ਦੇਖੀਏ ਤਤ ਤਤ ਤੋਹੀ, ਦੇ ਸੇਵਤ ਮਨ ਆਲਸ ਕਰੇ, ਜਿਸ ਵਿਸਰੀਏ ਕ ਨਿਮਖ ਨਾ ਅਸਰੇ, ਹਮੇ ਅਪਰਾਧੀ ਨਿਰਗੁਣ ਆਰੇ, ਨਾ ਕੋ ਸੇਵਾ ਨਾ ਕਰਮਾਰੇ, ਗੁਰ ਬੋਹਿਤ ਵੱਡ ਭਾਗੀ ਮਿਲਿਆ, ਨਾਨਕ ਦਾ ਸੰਗ ਪਾਥਰ ਤਰਿਆ, ਰਾਮ ਕਲੀ ਮਹੱਲਾ ਪੰਜਵਾਂ, ਕਾਉ ਬਿਆਵੇ ਰੰਗ ਰਸ ਰੂਪ, ਕਾਉ ਬਿਆਵੇ ਮਾਇਆ ਬਾਪ ਪੂਤ, ਕਾਉ ਬਿਆਵੇ ਰਾਜ ਮਿਲਖ ਵਪਾਰਾ, ਸੰਤ ਬੁਲਾਵੇ ਹਰ ਨਾਮ ਅਦਾਰਾ, ਰਚਨਾ ਸਾਚ ਬਣੀ ਸਭ ਕਾ ਏਕ ਤਨੀ ਰਹਾਓ, ਕਾਉ ਬਿਆਵੇ ਬੇਦ ਅਰਬਾਦ,
ਕਾਹੂ ਬਿਆਵੇ ਰਸਨਾ ਸਾਧ, ਕਾਹੂ ਬਿਆਵੇ ਲਪਟ ਸੰਗ ਨਾਰੀ, ਸੰਤ ਰਚੇ ਕੇਵਲ ਨਾਮ ਮਰਾਰੀ, ਕਾਹੂ ਬਿਆਵੇ ਖੇਲਤ ਜੂਆ, ਕਾਹੂ ਬਿਆਵੇ ਅਮਲੀ ਹੂਆ, ਕਾਹੂ ਬਿਆਵੇ ਪਰ ਦਰ ਬਿਚਰਾਏ, ਹਰ ਜਨ ਬਿਆਵੇ ਨਾਮ ਤਿਆਏ, ਕਾਹੂ ਬਿਆਵੇ ਜੋਗ ਤਾ ਪੂਜਾ, ਕਾਹੂ ਰੋਗ ਸੋਗ ਪਰਮੀਜਾ, ਕਾਹੂ ਪਵਨ ਧਾਰ ਜਤ ਬਿਆਏ, ਸੰਤ ਬਿਆਵੇ ਕੀਰਤਨ ਗਾਏ, ਕਾਹੂ ਬਿਆਵੇ ਦਿਨ ਰਹਿਣ ਚਲਤ, ਕਾਹੂ ਬਿਆਵੇ ਸੋ ਪਿੜ ਮਾਲਤ, ਕਾਹੂ ਬਿਆਵੇ ਬਾਲ ਪੜਾਵਤ, ਸੰਤ ਬਿਆਵੇ ਹਰ ਜਸ ਗਾਵਤ, ਕਾਹੂ ਬਿਆਵੇ ਨਟ ਨਾਟਕ ਨਿਰਤੇ, ਕਾਹੂ ਬਿਆਵੇ ਜੀਏ ਹਿਰਤੇ, ਕਾਹੂ ਬਿਆਵੇ ਰਾਜ ਮੈਂ ਡਰਤੇ, ਸੰਤ ਬਿਆਵੇ ਹਰ ਜਸ ਕਰਤੇ, ਕਾਹੂ ਬਿਆਵੇ ਮਤਾ ਮਸੂਰਤ, ਕਾਹੂ ਬਿਆਵੇ ਸੇਵਾ ਜ਼ਰੂਰਤ, ਕਾਹੂ ਬਿਆਵੇ ਸੋਧਤ ਜੀਵਤ, ਸੰਤ ਬਿਆਵੇ ਹਰ ਰਸ ਪੀਵਤ, ਜਿਤ ਕੋ ਲਾਇਆ ਤਿਤ ਹੀ ਲਗਨਾ, ਨਾ ਕੋ ਮੂੜ ਨਾ ਹੀ ਕੋ ਸਿਆਣਾ, ਕਰ ਕਿਰਪਾ ਚ ਦੇਵੇ ਨਾਉ, ਨਾਨਕ ਤਾਂ ਕੇ ਬਲ ਬਲ ਜਾਓ, ਰਾਮ ਕਲੀ ਮਹੱਲਾ ਪੰਜਵਾਂ, ਦਾਵਾ ਅਗਨ ਰਹੇ ਕਰ ਬੂਟ, ਮਾਤ ਗਰਭ ਸੰਕਟ ਤੇ ਛੂਟ, ਜਾਂ ਕਾ ਨਾਮ ਸਿਮਰਤ ਪਉ ਜਾਏ, ਤੈਸੇ ਸੰਤ ਜਨਾ ਰਾਖੇ ਹਰ ਰਾਏ, ਐਸੇ ਰਾਖਨ ਹਾਰ ਦਿਆਲ, ਜਦ ਕਤ ਦੇਖੋ ਤੂੰ ਪ੍ਰਿਤ ਪਾਲ ਰਾਓ, ਜਲ ਪੀਵਤ ਜਿਉਂ ਤਿਖਾ ਮਟੰਤ, ਤਨ ਬਿਕਸੇ ਜਿਉਂ ਰਖ ਗ੍ਰਹਿ ਆਵਤ ਕੰਤ, ਲੋਭੀ ਕਾ ਤਨ ਪ੍ਰਾਣ ਆਧਾਰ, ਜਿਉਂ ਹਰ ਜਨ ਹਰ ਹਰ ਨਾਮ ਪਿਆਰ, ਕਰਸਾਨੀ ਕਹਿ ਕਰ ਜਿਉਂ ਰਾਖੇ ਰਖਵਾਲਾ, ਮਾਤ ਪਿਤਾ ਦਿਉ ਅਜੋ ਬਾਲਾ, ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਜਿਉ ਹਰ ਜਨ ਰਾਖੇ ਕੰਠ ਲਾਏ, ਜਿਉ ਅੰਦਲੇ ਭੇਖਤ ਹੋਏ ਆਨੰਦ, ਗੁੰਗਾ ਭਗਤ ਗਾਵੇ ਬਹੁ ਛੰਦ, ਪਿੰਗਲ ਪਰਬਤ ਪਰਤੇ ਪਾਰ, ਹਰ ਕੇ ਨਾਮ ਸਗਲੇ ਉਧਾਰ, ਜਿਉ ਭਾਵਕ ਸੰਖ ਸੀਤਨ ਕੋ ਨਾਸ, ਐਸੇ ਬਿਰਾਛ ਸਤ ਸੰਗ ਬਿਨਾਸ, ਜਿਉ ਸਾਬਣ ਕਾਪਰ ਉਜਲ ਹੋਤ, ਨਾਮ ਜਪਤ ਸਭ ਪਰਮ ਪੌਖੋਤ, ਜੋ ਚਕਵੀ ਸੂਰਜ ਕੀ ਆਸ, ਜੋ ਚਾਤਰਕ ਬੂੰਦ ਕੀ ਪਿਆਸ, ਜੋ ਕਰੰਗ ਨਾਦ ਕਰਨ ਸਮਾਨੇ, ਤਿਉ ਹਰ ਨਾਮ ਹਰ ਜਨ ਮਨੇ ਸਮਾਨੇ, ਤੁਮਰੇ ਕਿਰਪਾ ਤੇ ਲਾਗੀ ਪ੍ਰੀਤ, ਦਿਆਲ ਭਏ ਤਾਂ ਆਏ ਚੀਤ, ਦਇਆ ਧਾਰੀ ਤਿੰਨ ਧਾਰਨ ਹਾਰ, ਬੰਧਨ ਤੇ ਹੋਈ ਛੁਟਕਾਰ, ਸਭ ਥਾਨ ਦੇਖੇ ਨੈਣ ਅਲੋਏ, ਤਿਸ ਬਿੰਦੂ ਜਾਇ ਅਵਰ ਨ ਕੋਏ, ਭਰਮ ਪਛੂਟੇ ਗੁਰ ਪ੍ਰਸਾਦ, ਨਾਨਕ ਭੇਖਿਓ ਸਭ ਬਿਸਮਾਦ, ਰਾਮ ਕਲੀ ਮਹੱਲਾ ਪੰਜਵਾਂ, ਜੀ ਜੰਤ ਸਾ ਪੇਖੀਏ ਪ੍ਰਭ ਸਗਲੀ ਤੁਮਾਰੀ ਧਾਰਨਾ, ਇਹ ਮਨ ਹਰ ਕੇ ਨਾਮ ਉਧਾਰਨਾ, ਰਹਾਓ ਖਿਨ ਮੈਂ ਥਾਪਿਓ ਥਾਪੇ ਕੁਦਰਤ, ਸਭ ਕਰਤੇ ਕੇ ਕਾਰਨਾ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਸਾਧੂ ਸੰਗ ਬਿਧਾਰਨਾ, ਨਾਮ ਜਪਤ ਮਨ ਨਿਰਮਲ ਹੋਵੇ।

ਮਹੀਆ ਪਾਲਣਾ ਅਨਕ ਬਾਰ ਕੋਟ ਜਨ ਉੱਪਰ ਨਾਨਕ ਵੰਝੇ ਵਾਰਨਾ। ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟਤ ਪਾਪ ਸਭ ਨਾਸੇ ਹਰ ਸਿਉ ਦੇ ਮਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਦੜਾਵੇ ਅੰਤੇ ਹੋਏ ਸਖਾਈ ਰਾਓ ਸਗਲ ਦੂ ਕਾ ਡੇਰਾ ਪੰਨਾ ਸੰਤ ਤੂਰ ਮੁਖ ਲਾਈ ਪਤਤ ਪਨੀਤ ਕੇ ਕਿਨ ਪੀਤਰ ਗਿਆਨ ਅੰਧੇਰ ਵੰਜਾਈ ਕਰਨ ਕਰਨ ਸਮਰੱਥ ਸਵਾਮੀ ਨਾਨਕ ਦੇ ਸਰਨਾਈ ਬੰਧਨ ਤੋੜ ਚਰਨ ਕਮਲ ਦੜਾਏ ਏਕ ਸ਼ਬਦ ਲਿਵ ਲਾਈ ਅੰਧ ਕੂ ਬਿਖਿਆ ਤੇ ਕਾਢਿਓ ਸਾ ਸ਼ਬਦ ਬਣਿਆਈ ਜਨਮ ਮਰਨ ਕਾ ਸੰਸਾ ਚੁਕਾ ਬੋੜ ਕਤੂ ਨਾ ਤਾਈ ਨਾਮ ਰਸੈਨ ਓ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸਤ ਸੰਗ ਮਿਲ ਕੀਰਤਨ ਗਾਇਆ ਨਿਚਲ ਵਸਿਆ ਜਾਈ ਪੂਰੇ ਗੁਰ ਪੂਰੀ ਮਤ ਦੀਨੀ ਹਰ ਬਿਨਿਆਨ ਨ ਪਾਈ ਨਾਮ ਨਿਧਾਨ ਪਾਇਆ ਵੱਡ ਪਾਗੀ ਨਾਨਕ ਨਰਕ ਨ ਜਾਈ ਕਾਲ ਸਿਆਨ ਭੁਗਤਨ ਮੇਰੀ ਪੂਰੇ ਗੁਰੂ ਕਮਾਈ ਜਬ ਤਬ ਸੰਜਮ ਸੋਚੈ ਸੋਈ ਆਪੇ ਕਰੇ ਕਰਾਈ ਪੁੱਤਰ ਕਲੱਤਰ ਮਾਂ ਬਿਖਿਆ ਮੈਂ ਗੁਰ ਸਾਚੇ ਲਏ ਤਰਾਈ ਆਪਣੇ ਜੀਤੇ ਆਪ ਸੰਭਾਲੇ ਆਪ ਲਈ ਲੜ ਲਾਈ ਸੱਚ ਧਰਮ ਕਾ ਬੇੜਾ ਬਾਂਧਿਆ ਭਵ ਜਲ ਪਾਰ ਪਵਾਈ ਬੇਸ਼ ਮਰ ਬੇਅੰਤ ਸਵਾਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਜੂਨੀ ਸੰਭੂ ਕਾਲ ਅੰਧਕਾਰ ਦੀ ਪਾਈ ਅੰਧਕਾਰੇ ਅੰਤਰ ਜਾਮੀ ਜੀਨ ਕਦਾਤਾ ਦੇਖ ਤ੍ਰਿਤਿਆ ਗਾਈ ਏਕ ਓਂਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਿਆ ਸਮਾਈ ਭਗਤ ਦਾਨ ਭਗਤਾਂ ਕੋ ਦੀਨਾਰ ਨਾਨਕ ਜਾਚੇ ਮਾਈ ਰਾਮ ਕਲੀ ਮਹੱਲਾ ਪੰਜਵਾਂ ਸਲੋਕ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ

ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਚਾਈਆ, ਸਦਾ ਕੁਰਬਾਨ ਕੀਤਾ ਗੁਰ ਵਿੱਟੋ ਜਿਸ ਦੀਆਂ ਇਹ ਵਡਿਆਈਆ, ਕਹੇ ਨਾਨਕ ਸੁਣੋ ਸੰਤੋ

ਤਾਰਿਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇਨਾ ਮਾਰ ਕੈ ਲਾਗੇ ਕਹੇ ਨਾਨਕ ਤੈ ਸਖੋਵਾ ਤਿਤ ਕਰ ਅਨਦ ਵਾਜੇ ਸਾਚੀ ਲਿਵੇ ਦੇ ਨਮਾਣੀ ਦੇ ਨਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾ ਸਮਰੱਥ ਕੋਏ ਨਾਈ ਕਿਰਪਾ ਕਰ ਬਨਵਾਰੀਆ ਇਸ ਨੌਵਰ ਥਾਉ ਨਾਈ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਿਸ ਨੂੰ ਦੇ ਸੋਈ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦੈ ਤੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਕਥ ਕੀ ਕਰੋ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੈ ਪਾਈਐ ਹੁਕਮ ਮੰਨੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਨੀ ਜਿਨ ਏਤ ਭਰਮ ਪਲਾਇਆ ਮਾਇਆ ਤੇ ਮੋਨੀ ਤਿਨੇ ਕੀਤੀ ਜਿੰਟ ਗੋਲੀ ਪਾਈਆ ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕਟੰਬ ਤੂੰ ਜੇ ਦੇਖਤਾ ਚੱਲੇ ਨਾਈ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਈ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਜੇ ਜਿੱਥੇ ਅੰਤ ਪਛੋਤ ਆਈਏ ਸਤਿਗੁਰ ਕਾ ਉਪਦੇਸ਼ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਨੈ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤੇ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੰਜਨ ਅੰਮ੍ਰਿਤ ਖੋਜਤੇ ਸੋਇ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੇ ਪਾਏ ਇੱਕ ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰ ਭੱਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਟੁੱਟਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਇਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆ ਰਵਾਛ ਨਾ ਸਮਾਣੀ ਕਹੇ ਨਾਨਕ

ਹਰ ਹਰ ਸਦਾ ਤੇ ਆਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹੋ ਤਿੰਨ ਕੇ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ, ਪਵਿੱਤ ਸੰਗਤ ਸਭਾਈਆ, ਕਹਤੇ ਪਵਿੱਤ ਸੁਣ ਤੇ ਪਵਿੱਤ, ਸੁਪਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨ ਉਪਜੇਵਨ ਸਹਿਜੇ ਸੰਸਾ ਨਾ ਜਾਏ, ਨਾ ਜਾਏ ਸੰਸਾ ਕਿਤੇ ਸੰਯਮ ਰਹੇ ਕਰਮ ਕਮਾਏ, ਸੰਸੇ ਜਿਉ ਮਲੀਨ ਹੈ ਕੇ ਸੰਯਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰੋ ਚਿਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸੰਸਾ ਇਵ ਜਾਏ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤੇ ਮੈਲੇ, ਤਿੰਨ ਜਨਮ ਜੂਵੇ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰੇ ਜਿਉਂ ਬਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨ ਜਨਮ ਜੂਵੇ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪੋਚੇ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨ ਖੱਟਿਆ, ਭਲੇ ਸੇਵਨ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਤੇ ਆਏ, ਅੰਤਰ ਆਤਮੇ ਸੰਭਾਲੇ, ਆਪ ਛੱਡ ਸਦਾ ਰਹਿ ਪਰਨੇ, ਗੁਰਬਿਨ ਅਵਰ ਨ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਰ ਸਤਿਗੁਰ ਮੁਕਤ ਨ ਪਾਵੇ, ਪਾਵੇ ਮੁਕਤ ਨ ਹੋਰ ਤੇ ਕੋਈ, ਪੁੱਛੋ ਬਿਬੇਕੀਆ ਜਾਏ, ਅਨੇਕ ਜੂਨੀ ਭਰਮ ਆਵੇ, ਵਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਵਿਨ ਸਤਿਗੁਰ ਮੁਕਤ

ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ। ਸ਼ਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸੇ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇੱਕ ਸਿਉਲੇ ਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਤੇ ਤੱਤੇ ਸਾਰ ਨਾ ਜਾਣੀ। ਤੱਤੇ ਸਾਰ ਨਾ ਜਾਣੀ ਗੁਰਬਾਜੋਂ ਤੱਤੇ ਸਾਰ ਨਾ ਜਾਣੀ। ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤੱਤ ਪਾਏ ਜਿਸਨੂੰ ਆਂਦਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਨੀ। ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ। ਮਨੋ ਕਿਉਂ ਵਸਾਰੀਏ ਏ ਵੱਡਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ। ਉਸਨੂੰ ਕਹਿ ਪੋ ਨ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ ਏ ਵੱਡਦਾਤਾ ਸੋ ਕਿਉਂ ਮਨੋ ਵਸਾਰੀਏ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿੱਤਿਆ ਵਿਸਰੇ ਮੋਹ ਉਪਜੇ ਪਹੁ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ

ਆਏ ਐਸਾ ਸਤਿਗੁਰ ਜੇ ਮਿਲੇ ਤਿਸਨੂੰ ਸਿਰ ਸੌਪੀਏ ਵਿੱਚੋਂ ਆਪ ਜਾਏ ਜਿਸ ਦਾ ਜਿਉ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਅਮਲੁਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਨਜਾਰਾ ਹਰ ਰਾਸ ਮੇਰੀ ਮਨ ਵਨਜਾਰਾ ਸਤਿਗੁਰ ਤੇਰਾ ਸਜਾਨੀ ਹਰ ਹਰ ਨਿਤ ਜਪੋ ਜੀਓ ਲਾਹਾ ਖਟੋ ਦਿਹਾੜੀ ਇਹੋ ਤੰਤ ਨਾ ਮਿਲਿਆ ਜਿਨ੍ਹਾਂ ਨੇ ਆਪੇ ਪਾਣਾ ਕਹੇ ਨਾਨਕਾ ਰਾਸ ਮੇਰੀ ਮਨ ਹੋਵਾ ਵਨਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਆਏ ਹੋਰ ਕਿਤੇ ਜਿਚ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੋੜ ਨਾ ਤਿਸ਼ਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਏ ਸਤਿਗੁਰ ਮਿਲੇ ਜਸ ਆਏ ਕਹੇ ਨਾਨਕ ਹੋਰ ਅਨਰਸਾ ਵਿਸਰੇ ਜਾਂ ਹਰ ਵਸੇ ਮਨ ਆਏ ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿੰਜ ਉਪਾਇਆ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭਾ ਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀਐ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ ਕਿਆ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਉਹ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ

ਕੋ ਕੋਈ ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਤੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ, ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨ ਕੋਈ, ਕਹੇ ਨਾਨਕ ਨਿਤ ਅੰਧ ਸੇ, ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ, ਇਹ ਸਰਵਨੋ ਮੇਰਿਓ, ਸੱਚੇ ਸੁਨੇ ਨੂੰ ਪਠਾਈ, ਸੱਚੇ ਸੁਨੇ ਨੂੰ ਪਠਾਈ, ਸਰੀਰ ਲਾਏ ਸੁਨੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਲੱਖ ਵਡਾਣੀ, ਤਾਂ ਕੀ ਗਤ ਕਹੀ ਨ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵੋ, ਸੱਚੇ ਸੁਨੇ ਨੂੰ ਪਠਾਏ, ਹਰ ਜਿਉ ਗੁਫਾ ਅੰਦਰ ਰੱਖ ਕੇ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨੋ, ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਵ ਨਵ ਨਿਧ, ਤਿਸਤਾ ਅੰਤ ਨ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਉ, ਗੁਫਾ ਅੰਦਰ ਰੱਖ ਕੇ, ਵਾਜਾ ਪਵਨ ਵਜਾਇਆ, ਇਹੋ ਸਾਚਾ ਸੋਲਾ ਸਾਚੇ ਕਰ ਗਾਵੋ, ਗਾਵੋ ਤਾਂ ਸੋਲਾ ਘਰ ਸਾਚੇ, ਜਿੱਥੇ ਸਦਾ ਸੱਚ ਤਿਹਾਵੈ, ਸੱਚੋ ਤਿਹਾਵੇ ਜਾਂ ਤੁਧ ਭਾਵੈ, ਗੁਰਮੁਖ ਜਿੰਨਾ ਬੁਝਾਵੈ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੈ, ਅੰਧਸ ਨੋ ਵਡ ਭਾਗੀਓ, ਸਗਲ ਮਨੋਰਥ ਪੂਰੈ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਧੂਰੇ, ਰਾਮ ਕਲੀ ਸਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਗਦਾਤਾ ਸੋਏ ਭਗਤ ਵਿਛਲ ਤੈ ਲੋਏ ਜੀਓ, ਗੁਰ ਸ਼ਬਦ ਸਮਾਵੇ ਅਵਰ ਨ ਜਾਣੇ ਕੋਏ ਜੀਓ, ਅਵਰੋ ਨ ਜਾਣੇ ਸ਼ਬਦ ਗੁਰ ਕੈ ਏਕ ਨਾਮ ਧਿਆਵੈ, ਪ੍ਰਸਾਦ ਨਾਨਕੁਰ ਅੰਗਤ ਪਰਮ ਪਦਵੀ ਪਾਵੈ, ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ, ਜਗ ਅਮਰਿਆ ਟਾਲਿਆ ਤੋਲ ਠਾਕਰ ਭਗਤ ਤੇ ਹਰ ਪਾਇਆ, ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਪਾਸ ਜੀਓ, ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ, ਪੈਜ ਰੱਖੋ ਹਰ ਜਨੈ ਕੇਰੀ ਹਰ ਦੇਉ ਨਾਮ ਨਿਰੰਜਨੋ, ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਖੰਜਨੋ, ਸਤਿਗੁਰ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ ਤਨ ਤਨ ਕਹਿ ਸ਼ਬਾਚ ਜੀਓ, ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸ਼ਬਾ ਜੀਓ, ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ, ਆਨੰਦ

ਸਦਾਇਆ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੇ ਮਿਤ ਬਿਕਸੇ ਜਿਸ ਮਿਤ ਕੇ ਪੈਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰ ਪਹਿਨਾਵੇ ਸਤਿਗੁਰ ਪ੍ਰਤੱਖ ਹੁੰਦੇ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜੀਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜਿਓ ਪ੍ਰਾਨ ਜੀਓ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਨ ਹਰ ਰੰਗ ਰਭਾਵੈ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸਜਾਨ ਦਿਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ ਮੋਰੀ ਪੁੱਤ ਸਨਮੁਖ ਹੋਇਆ ਰਾਮਦਾਸੇ ਪੈਰੀ ਪਾਏ ਜੀਓ ਸਭ ਪਵੇ ਪੈਰੀ ਸਤਿਗੁਰ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਘਰ ਬਖੀਲੀ ਨਿਵੇ ਨਾਹੀ ਫਿਰ ਸਤਿਗੁਰ ਆਨੰਦ ਵਾਇਆ ਹਰ ਗੁਰੇ ਭਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਏ ਜੀਓ ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਜਾਨੀ ਅੜਾ ਹਰ ਜਾਨੀ ਅੜਾ ਨੈਨੇ ਅਲੋਏੜਾ ਹਰ ਜਾਨੀ ਅੜਾ ਨੈਨੇ ਅਲੋਇਆ ਕਟ ਕਟ ਸੋਇਆ ਅਤੇ ਅੰਮ੍ਰਿਤ ਪਿਰ ਗੂੜਾ ਨਾਲ ਵੰਦਾ ਲੈ ਨਸਕੰਦਾ ਸਵਾਉ ਨ ਜਾਣੇ ਮੂੜਾ ਮਾਇਆ ਮਦ ਮਾਤਾ ਹੋਛੀ ਬਾਤਾ ਮਿਲ ਨ ਜਾਈ ਭਰਮ ਤੜਾ ਕਹੋ ਨਾਨਕ ਗੁਰ ਬਿਨ ਨਹੀਂ ਸੂਜੇ ਹਰ ਸਾਜਨ ਸਭ ਕੇ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਂਦ ਤਾਰਾ ਮੇਰੇ ਕਿਰਪਾਲਾ ਦਾਂਦ ਤਾਰਾ ਅਪਰ ਅਪਾਰਾ ਘਟ ਘਟ ਅੰਤਰ ਸੋਹਣਿਆ ਇੱਕ ਦਾਸੀ ਧਾਰੀ ਸਭ ਲਪਸਾਰੀ ਜੀ ਜੰਤ ਲੈ ਮੋਨਿਆ ਜਿਸਨੂੰ ਰਾਖੇ ਸੋ ਸੱਚ ਭਾਖੇ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਜੋ ਪ੍ਰਭ

ਗਨਾ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਵਨ ਰਸਨਾ ਗੁਣ ਪਨਾ ਆਪੇ ਮਿਲਾਏ ਗਏ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰਤੇ ਸਭ ਮੈਂ ਰਿਆ ਸਮਾਏ ਜੀਓ ਰਾਗ ਰਾਮ ਕਲੀ ਮਹੱਲਾ ਪੰਜਵਾਂ ਰਨ ਚੁੰਚੜਾ ਗਾਓ ਸਖੀ ਹਰੇਕ ਤਿਆਵੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦੜਾ ਫਲ ਪਾਵੋ ਰਾਮਕਲੀ ਮਹੱਲਾ ਪੰਜਵਾਂ ਰੁੱਤੀ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਰ ਬੰਧਨ ਪਾਰ ਪਾਰ ਬ੍ਰਹਮ ਬਾਛੋ ਸਾਧੋ ਧੂਰ ਆਪ ਨਵਾਰ ਹਰ ਹਰ ਭਜੋ ਨਾਨਕ ਪ੍ਰਭਰਪੂਰ ਕਿਲ ਵਿਖ ਕਾਟਨ ਪੈ ਹਰਨ ਸੁਖ ਸਾਗਰ ਹਰ ਰਾਏ ਦੀਨ ਦਿਆਲ ਦੁਖ ਭੰਜਨੋ ਨਾਨਕ ਨੀਤ ਧਿਆਏ ਸ਼ੰਤ ਜਸ ਗਾਓ ਵਡਭਾਗੀਓ ਕਰ ਕਿਰਪਾ ਭਗਵੰਤ ਜੀਓ ਰੁੱਤੀ ਮਾਏ ਮੂਰਤ ਘੜੀ ਗੁਣ ਉਚਰਤ ਪਸੋ ਬਾਵੰਤ ਜੀਓ ਗੁਣ ਰੰਗ ਰਾਤੇ ਤਨ ਤੇ ਜਨ ਜਿੰਨੀ ਇੱਕ ਮਨ ਧਿਆਇਆ ਸਫਲ ਜਨਮ ਪਿਆ ਤਿਨਕਾ ਜਿੰਨੀ ਸੋ ਪ੍ਰਭ ਪਾਇਆ ਪੁੰਨ ਦਾਨਾ ਤੁਲ ਕਿਰਿਆ ਸਰਬ ਪਾਪਾ ਹੰਤ ਜੀਓ ਬਿਨਵੰਤ ਨਾਨਕ ਸਿਮਰ ਜੀਵਾਂ ਜਨਮ ਮਰਨ ਰਹੰਤ ਜੀਓ ਸਲੋਕ ਉਦਮ ਅਗਮ ਅਗੋਚਰ ਚਰਨ ਕਮਲ ਨਮਸਕਾਰ ਕਥਨੀ ਸਾਤ ਉਦ ਭਾਵਸੀ ਨਾਨਕ ਨਾਮ ਆਧਾਰ ਸੰਤ ਸਰਨ ਸਾਜਨ ਪਰੋ ਸਵਾਮੀ ਸਿਮਰ ਅਨੰਤ ਸੂਕੇ ਤੇ ਹਰਿਆਤੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸ ਬਸੰਤ ਮਾਏ ਚੇਤ ਵਿਸਾਖ ਸੁਖ ਮਾਸ ਜੀਓ ਹਰ ਜਿਉ ਨਾਉ ਮਿਲਿਆ ਮੋਲਿਆ ਮਨ ਤਨ ਸਾਸ ਜੀਓ ਕਰ ਨਾਉ ਨਿਚਲ ਨੰਦ ਸਖੀਏ ਚਰਨ ਕਮਲ ਪ੍ਰਫੁੱਲਿਆ ਸੁੰਦਰ ਸੁਗੜ ਸਜਾਨ ਬੇਤਾ ਗੁਣ ਗੋਬਿੰਦ ਅਮੁੱਲਿਆ ਵਡਭਾਗ ਪਾਇਆ ਦੁੱਖ ਗਵਾਇਆ ਪਏ ਪੂਰਨ ਆਸ ਜੀਓ ਬਿਨਵੰਤ ਨਾਨਕ ਸਰਨ ਤੇਰੀ ਮਿਟੀ ਜਮਕੀ ਤ੍ਰਾਸ ਜੀਓ ਸਲੋਕ ਸਾਧ ਸੰਗਤ ਬਿਨ ਭਰਮ ਮੋਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਧੀਆ ਨਾਨਕ ਕਰਮੇ ਲੇਖ ਭਾਣੇ ਸੇ ਮੇਲਿਆ ਵਿਛੋੜੇ ਵੀ ਆਪ ਨਾਨਕ ਪ੍ਰਭ ਸਰਨਾਗਤੀ ਜਾਕਾ ਵੱਡ ਪ੍ਰਤਾਪ ਸ਼ੰਤ ਗ੍ਰੀ ਮੱਖ ਰੁੱਤ ਅਤ ਗਾਖੜੀ ਜੇਠ ਅਖਾੜੇ ਕਾਮ ਜੀਓ ਪ੍ਰੇਮ ਵਿਛੋ ਦੁਹਾਗਣੀ ਦ੍ਰਿਸ਼ਟ ਨਾ ਕਰੀ ਰਾਮ ਜੀਓ ਨੈ ਦ੍ਰਿਸ਼ਟੀ ਆਵੇ ਮਰਤ ਹਾਵੇ ਮਹਾਂ ਗਰਭ ਮੁਠੀਆ ਜਲ ਬਾਜ ਮਛਲੀ

ਲਾਹਾ ਨਾਮਰਤਨ ਜਪ ਕਾਰਨ ਆਇਆ ਜੱਗ ਹੋਏ ਮਜੂਰ ਗਿਆ ਠਗਾਏ ਠੱਗ ਲਾਹਾ ਨਾ ਪੂੰਜੀ ਵਸਾਓ ਨਾਨਕ ਸੱਚੀ ਪਤ ਸੱਚਾ ਪਾਤਸ਼ਾਹੋ ਆਏ ਵਗੁੱਤਾ ਜਗ ਜੰਪਨ ਆਏ ਨ ਮੇਟਣ ਕੋ ਸਮਰਥ ਆਤ ਸੈਲ ਨੀਂਦ ਕਰ ਹੋਏ ਆਥ ਦੇ ਨਿਵੇ ਜਿਸ ਦੋਏ ਆਥ ਹੋਏ ਤਾਂ ਮੁਗਧ ਸਿਆਨਾ ਭਗਤ ਵੀ ਉਨਾ ਜਗ ਬੋਰਾਨਾ ਸਭ ਮੈਂ ਵਰਤੇ ਇੱਕੋ ਸੋਏ ਜਿਸਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ ਜੁਗ ਥਾਪ ਸਦਾ ਨਿਰਵੈਰ ਜਨਮ ਮਰਨ ਧੰਦਾ ਤੈਰ ਜੋ ਦੀਸੇ ਸੋ ਆਪੇ ਆਪ ਪਾਏ ਆਪੇ ਘਟ ਥਾਪ ਆਪੇ ਅਗੋਚਰ ਧੰਦੇ ਲੋਈ ਜੋਗ ਜੁਗ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾਮ ਵਿਹੂਣਾ ਮੁਕਤ ਕਿਵ ਹੋਈ ਵੇ ਨਾਵੇ ਵਿਰੋਧ ਸਰੀਰ ਕਿਉਂ ਨਾ ਮਿਲੇ ਕਾਟੇ ਮਨ ਪੀਰ ਵਾਟ ਵਟਾਊ ਆਵੇ ਜਾਏ ਕਿਆ ਲੈ ਆਇਆ ਕਿਆ ਪੱਲੇ ਪਾਏ ਵੇ ਨਾਵੇ ਤੋਟਾ ਸਭ ਤਾਏ ਲਾਹਾ ਮਿਲੇ ਜਾਂ ਦੇ ਬਜਾਏ ਵੰਜ ਵਪਾਰ ਵੰਜੇ ਵਪਾਰੀ ਵੇ ਨਾਵੇ ਕੈਸੀ ਪਥ ਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣ ਦਾਤਾ ਵਿਰਲਾ ਸੰਸਾਰ ਸੱਚੀ ਕਰਨੀ ਗੁਰ ਵਿਚਾਰ ਗਮ ਅਗੋਚਰ ਕੀਮਤ ਨਹੀਂ ਪਾਏ ਤਾਂ ਮਿਲੀਏ ਜਾਂ ਮਿਲੇ ਮਲਾਏ ਗੁਣਵੰਤੀ ਗੁਣ ਸਾਰੇ ਨੀਤ ਨਾਨਕ ਗੁਰਮਤਿ ਮਿਲੀਏ ਮੀਤ ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਟਾਲੇ ਕਸਕਸ ਵੱਟੀ ਸਹਿ ਸੁਤਾਓ ਨਦਰ ਸਰਾਵਨੀ ਸਚੜਾਓ ਜਗਤ ਪਸੂ ਹੈ ਕਾਲ ਕਸਾਈ ਕਰ ਕਰਤੇ ਕਰਨੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਏ ਕਿਛ ਕਹਿਣ ਨ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਕਿਮਾ ਗਈ ਮਨ ਸਤਿਗੁਰ ਦੀਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਪੀਤ ਮੂਹੇ ਨਹੀਂ ਜਾਣਿਆ ਕਿਨ ਮੈਂ ਮੂਹੇ ਜਾ ਸ਼ਬਦ ਪਛਾਣਿਆ ਅਸਤਰ ਚੀਤ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾਮ ਪਛਾਣਿਆ ਗਗਨ ਗਭੀਰ ਗਗਨੰਤਰ ਵਾਸ ਗੁਣ ਗਾਵੇ ਸੁਖ ਸਹਿਜਨ ਵਾਸ ਗਿਆਨ ਆਵੇ ਆਏ ਨ ਜਾਏ ਗੁਰ ਪ੍ਰਸਾਦ ਰਹਿ ਲਿਵਲਾਏ ਗਗਨ ਅਗਾਮਿਆ ਨਾਥ ਅਜੋਨੀ ਅਸਤਰ ਚੀਤ ਸਮਾਧ ਸਗੋਨੀ ਹਰ ਨਾਮ ਚੇਤ ਫਿਰ ਪਵੇ ਨਜੂਨੀ ਗੁਰਮਤਿ ਸਾਰ ਹੋਰ ਨਾਮ ਬਿਹੂਨੀ ਕਰ ਦਰ ਫਿਰ ਥਾ ਕੀ ਬੋ ਤੇਰੇ ਜਾਤ ਅਸੰਕ ਅੰਤ ਨਹੀਂ ਮੇਰੇ ਕੇਤੇ ਮਾਤ ਪਿਤਾ ਸੁਤ ਧੀਆ ਕੇਤੇ ਗੁਰ ਚੇਲੇ ਪੁਨ ਹੂਆ ਕਾਚੇ ਗੁਰ ਤੇ ਮੁਕਤ ਨ ਹੂਆ ਕੇਤੀ ਨਾਰੀ ਵਰ ਇੱਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦੈ ਦਿਸ ਢੂੰਡੇ ਕਰ ਮੈਂ ਪਾਇਆ ਮੇਲ ਪਿਆ ਸਤਿਗੁਰੂ ਮਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤਲਾਵੇ ਤੋਲੇ ਗੁਰਮੁਖ ਆਵੇ ਜਾਏ ਨਸੰਗ ਪਰ ਹਰ ਮੇਲ ਜਲ ਜਲਾਏ ਕਲੰਕ ਗੁਰਮੁਖ ਨਾਦ ਭੇਦ ਵਿਚਾਰ ਗੁਰਮੁਖ ਭਜਨ ਆਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੇ ਪਾਰ ਚੰਚਲ ਚੀਤ ਨਰਾਈ ਠਾਏ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਵਰ ਤਾਰੇ ਚੇਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤਤ ਹੀ ਦੀਸੇ ਸਭ ਕੋਏ ਚੇਤੇ ਏਕ ਤਈ ਸੁਖ ਹੋਏ ਚਿਤ ਵਸੇ ਰਾਚੀ ਹਰ ਨਾਏ ਮੁਕਤ ਪਿਆ ਪਤ ਸਿਉ ਕਰ ਜਾਏ ਸ਼ੀਜੇ ਦੇ ਖੁਲੇ ਕ ਗੰਡ ਸ਼ਿਆ ਨਿਤ ਦੇਖੋ ਜਗ ਹੰਡ ਧੂਪ ਛਾਪ ਜੇ ਸਮ ਕਰ ਜਾਣੇ ਬੰਧਨ ਕਾਟ ਮੁਕਤ ਕਰ ਆਨੇ ਛਾਇਆ ਸੂਚੀ ਜਗਤ ਭੁਲਾਨਾ ਲਿਖਿਆ ਕਿਰਤ ਤੁਰੇ ਪਰਵਾਨਾ ਸ਼ੀਜੇ ਜੋਬਨ ਜਰੂਆ ਸਰਕਾਲ ਕਾਇਆ ਚੀਜੇ ਪਈ ਸਬਾਲ ਜਾਪੇ ਆਪ ਪ੍ਰਭੂ ਤੈ ਲੋਏ ਜੁਗ ਜੁਗ ਦਾਤਾ ਅਵਰ ਨ ਕੋਏ ਜੋ ਪਾਵੇ ਤਿਉ ਰਾਖੇ ਰਾਖ ਜਸ ਚਾਸੋ ਦੇਵੇ ਪਤ ਸਾਖ ਜਾਗਤ ਜਾਗ ਰਾ ਤੁਧ ਭਾਵਾਂ ਜਾਂ ਤੂੰ ਮੇਲੇ ਤਾਂ ਤੁਝੇ ਸਮਾਵਾਂ ਜੈ ਜੈਕਾਰ ਜਪੋ ਜਗਦੀਸ ਗੁਰਮਤ ਮਿਲੀਏ ਬੀ ਸਕੀਸ ਚੱਖ ਬੋਲਣ ਕਿਆ ਜਗ ਚੋਵਾਦ ਚੂਰ ਮਰੇ ਦੇਖੇ ਪਰਮਾਦ ਜਨਮ ਹੋਏ ਨਹੀਂ ਜੀਵਨ ਆਸਾ ਆਏ ਚਲੇ ਪਏ ਆਸਨ ਰਾਸਾ ਚੁਰ ਚੁਰ ਚੱਖ ਮਾਟੀ ਰਲ

ਵਿਛੜਿਆ ਮਿਲੇ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ ਤਤ ਚੁਗੇ ਮਿਲ ਏਕ ਸੇ ਤਿਨ ਕੋ

0: ਬਿਰਸਾ ਚੇ ਕਿਉ ਛੁੱਟੀਏ, ਹਰ ਗੁਣ ਕਰਮ ਮਨੀ ਆਪ ਛਡਾਏ ਛੁੱਟੀਏ, ਵੱਡਾ ਆਪ ਤਨੀ ਗੁਰ ਪ੍ਰਸਾਦੀ ਸੁੱਟੀਏ, ਕਿਰਪਾ ਆਪ ਕਰੇ ਆਪਣੇ ਹੱਥ ਵਡਿਆਈਆਂ, ਜੈ ਪਾਵੇ ਤੈ ਦੇ ਥਰ ਥਰ ਕੰਬੇ ਜੀੜਾ, ਥਾਨ ਵਿਹੂਣਾ ਹੋਏ ਥਾਨ ਮਾਨ ਸਚੇਕ ਹੈ, ਕਾਜ ਨ ਫਿੱਟੇ ਕੋਏ ਥਿਰ ਨਰੈਣ ਥਿਰ ਗੁਰੂ, ਥਿਰ ਸਾਚਾ ਵਿਚਾਰ ਤਾਂ ਤਾਂ ਸੁਰ ਨਰ ਨਾਥੋਂ ਨਾਥ ਤੂੰ ਨੀ ਤਾਰਾਂ ਆਧਾਰ, ਸਰਬੇ ਥਾਨ ਤਨੰਤਰੀ ਤੂੰ ਦਾ ਤਦ ਤਾਰ, ਜੈ ਦੇਖਾਂ ਤਾਂ ਏਕ ਹੈ ਤੂੰ ਅੰਤ ਨ ਪਰਵਾਰ।
1: ਅਣ ਮੰਗਿਆ ਦਾਨ ਦੇਵ ਸੀ ਵੱਡਾ, ਅਗਮ ਅਪਾਰ

ਤਨ ਹਟੜੀ ਏਹੇ ਮਨ ਵਣਜਾਰਾ ਨਾਨਕ ਸਹਿਜੈ ਸੱਚ ਬਪਾਰਾ ਗੁਰਮੁਖ ਬੰਧ ਸੇਤ ਬਤਾਤੈ ਲੰਕਾ ਲੁੱਟੀ ਦੈ ਸੰਤਾਪੈ ਰਾਮ ਚੰਦ ਮਾਰਿਓ ਅਹਿ ਰਾਵਣ ਬੇਦ ਬਭੀਖਣ ਗੁਰਮੁਖ ਪਰਚੈਣ ਗੁਰਮੁਖ ਸਾਇਰ ਪਹਣ ਤਾਰੇ ਗੁਰਮੁਖ ਕੋਟੇ ਤੀਸ ਉਧਾਰੇ ਗੁਰਮੁਖ ਚੁੱਕੇ ਆਵਣ ਜਾਣ ਗੁਰਮੁਖ ਦਰਗਾਹ ਪਾਵੈ ਮਾਣ ਗੁਰਮੁਖ ਕੋਟੇ ਕਰੇ ਪਛਾਣ ਗੁਰਮੁਖ ਲਾਗੈ ਸਹਿ ਧਿਆਨ ਗੁਰਮੁਖ ਦਰਗਾਹ ਸਿਵ ਸਮਾਏ ਨਾਨਕ ਗੁਰਮੁਖ ਵੰਦਨਾ ਪਾਏ ਗੁਰਮੁਖ ਨਾਮ ਨਿਰੰਜਣ ਪਾਏ ਗੁਰਮੁਖ ਹਉਮੈ ਸਬਦ ਜਲਾਏ ਗੁਰਮੁਖ ਸਾਚੈ ਕੇ ਗੁਣ ਗਾਏ ਗੁਰਮੁਖ ਸਾਚੈ ਰਹਿ ਸਮਾਏ ਗੁਰਮੁਖ ਸਾਚ ਨਾਮ ਪਤੋਤਮ ਹੋਏ ਨਾਨਕ ਗੁਰਮੁਖ ਸਗਲ ਪਵਣ ਕੀ ਸੋਜੀ ਹੋਏ ਕਵਣ ਮੋਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ ਕਵਣ ਕਥਾ ਲੇ ਰਹੋ ਨਰਾਲੇ ਬੋਲੇ ਨਾਨਕ ਸੁਣੋ ਤੂੰ ਬਾਲੇ ਇਸ ਕਥਾ ਕਾ ਦੇ ਵਿਚਾਰ ਭਵ ਜਲ ਸਬਦ ਲੰਘਾਵਣ ਹਾਰ ਪਵਨ ਆਰੰਭ ਸਤਿਗੁਰ ਮਤ ਵੇਲਾ ਸਬਦ ਗੁਰੂ ਸੁਰਤ ਤੁਮ ਚੇਲਾ ਕਥ ਕਥਾ ਲੈ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹੋਮੇ ਅਗਨ ਨਿਵਾਰੀ ਮੈਣ ਕੇ ਦੰਤ ਕਿਉਂ ਖਾਈਐ ਸਾਰ ਜਿਤ ਗਰਬ ਜਾਏ ਸਗਵਣ ਆਹਾਰ ਹਿਵੇਗਾ ਕਰ ਮੰਦਰ ਅਗਨ ਪ੍ਰਹਨ ਕਮਨ ਗੁਫਾ ਜਿਤ ਰਹੇ ਆਵਾਹਨ ਇਤ ਉਤ ਕਿਸ ਕੋ ਜਾਣ ਸਮਾਵੈ ਕਵਨ ਧਿਆਨ ਮਨ ਮਨ ਹੈ ਸਮਾਵੈ ਹਉ ਹਉ ਮੈਂ ਵਿੱਚੋਂ ਖੋਵੈ ਦੂਜਾ ਮੇਟੈ ਇਕ ਹੋਵੈ ਜਗ ਕਰੜਾ ਮਨਮੁਖ ਗਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੋ ਜਾਣੈ ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ ਸੱਚ ਪੈਰਾ ਗਰਬ ਨਿਵਾਰੈ ਏਕੋ ਜਾਤਾ ਸ਼ਬਦ ਵਿਚਾਰੈ ਸ਼ਬਦ ਵਸੈ ਸੱਚ ਅੰਤਰ ਹੀਆ ਧਨ ਮਨ ਸੀਤ ਰੰਗ ਰੰਗੀਆ ਕਾਮ ਕ੍ਰੋਧ ਵਿਖ ਅਗਨ ਨਿਵਾਰੈ ਨਾਨਕ ਨਦਰੀ ਨਦਰ ਪਿਆਰੇ ਕਵਨ ਮੁਖ ਚੰਦ ਹਵੈ ਘਰ ਛਾਇਆ ਕਵਨ ਮੁਖ ਸੂਰਜ ਤਪੈ ਤਪਾਇਆ ਕਵਨ ਮੁਖ ਕਾਲ ਜੋਹਤ ਨਿਤ ਰਹੇ ਕਵਨ ਬੁੱਧ ਗੁਰਮਤ ਪਤ ਰਹੇ ਕਵਨ ਜੋਧ ਜੋ ਕਾ ਸੰਘਾਰੈ ਬੋਲੇ ਬਾਣੀ ਨਾਨਕ ਵਿਚਾਰੈ ਸਬਦ ਭਾਖਤ ਸਤ ਜੋਤ ਪਾਰਾ ਸੱਸ ਘਰ ਸੂਰ ਵਸੈ ਮਿਟੇ ਅੰਧਿਆਰਾ ਸੁਖ ਦੁਖ ਸਮਕਰ ਨਾਮ ਧਾਰਾ ਆਪੇ ਪਾਰ ਉਤਾਰਨ ਹਾਰਾ ਗੁਰ ਪਰਚੈ ਮਨ ਸਾਜ ਸਮਾਏ ਪ੍ਰਣਤ ਨਾਨਕ ਕਲ ਖਾਏ ਨਾਮ ਤਤ ਸਭੀ ਸਿਰ ਜਾਪੈ ਬਿਨ ਨਾਵੈ ਦੁਖਾ ਸੰਤਾਪੈ ਤਤੋ ਤਤ ਮਿਲੈ ਮਨ ਮਾਨੈ ਦੂਜਾ ਜਾਏ ਕਤ ਘਰ ਵਾਨੈ ਬੋਲੇ ਪਮਨਾ ਗਗਨ ਗਜੈ ਨਾਨਕ ਨਿਸ਼ਚਲ ਮਿਲਣੋ ਸਹਿਜੈ ਅੰਤਰ ਸੁਨ ਬਹਾਰ ਸੁਨ ਤ੍ਰਿਪਵਣ ਸੁਨ ਮਸੁਨ ਚੌਥੇ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁਨ ਘਟ ਘਟ ਸੁਨ ਕਾ ਜਾਣੇ ਭਿਓ ਆਦਿ ਪੁਰਖ ਨਿਰੰਜਣ ਦਿਓ ਜੋ ਜਨ ਨਾਮ ਨਿਰੰਜਣ ਰਾਤਾ ਨਾਨਕ ਸੋਈ ਪੁਰਖ ਵਧਾਤਾ ਸੁਨੋ ਸੁਨ ਕਹੇ ਸਭ ਕੋਈ ਅਨਹਤ ਸੁਨ ਕਹਾ ਤੇ ਹੋਈ ਅਨਹਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੈ ਤਿਸ ਹੀ ਜੈਸੇ ਓਇ ਜਨਮ ਨ ਮਰੈ ਨਾ ਆਵੈ ਜਾਹੇ ਨਾਨਕ ਗੁਰਮੁਖ ਮਨ ਸਮਝਾਹੇ ਨੌ ਸਰ ਸਬਰ ਦਸਮੈ ਪੂਰੇ ਤੈ ਅਨਹਦ ਸੁਨ ਵਜਾਵੈ ਤੂਰੇ ਸਾਚੇ ਰਾਚੇ ਦੇਖ ਹਜੂਰੇ ਘੱਟ ਘੱਟ ਸਾਚ ਰਿਹਾ ਪ੍ਰਭੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਹੇ ਸੱਚ ਸੋਏ ਸਹਿਜ ਪਾਏ ਮਿਲਿਐ ਸੁਖ ਹੋਵੈ ਗੁਰਮੁਖ ਜਾਗੈ ਨੀਂਦ ਨਾ ਸੋਵੈ ਸੁਨ ਸ਼ਬਦ ਅਪਰੰਪਰ ਉਤਾਰੇ ਨਾ ਕਹਿਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਦੇਖਿਆ ਸੇ ਸੱਚ ਰਾਤੇ ਨਾਨਕ ਆਪ ਗਵਾਏ ਮਿਲਣ ਹੀ ਭਰਾਤੇ ਕਬੁੱਧ ਚਵਾਵੈ ਸੋ ਕਿਰਥਾਏ ਕਿਉਂ ਤਤ ਨਾ ਬੂਝੈ ਚੋਟਾ ਖਾਏ ਸਾਮ ਜਮ ਦਰ ਬਾਧੇ ਕੋਈ ਨਾ ਰਾਖੈ ਬਿਨ ਸ਼ਬਦੈ ਨਾ ਹੀ ਪਤ ਸਾਖੈ ਕਿਉਂ ਕਰ ਬੂਝੈ ਪਾਵੈ ਭਾਰ ਨਾਨਕ ਮਨ ਮੁਖ ਨਾ ਬੂਝੈ ਗਵਾਰ ਕਬੁੱਧ ਮਿਟੈ ਗੁਰ ਸ਼ਬਦ ਵਿਚਾਰ ਸਤਿਗੁਰ ਭੇਟੈ ਮੁਖ ਦੁਆਰ ਤਤ ਨਾ ਚੀਨੈ ਮਨ ਮੁਖ ਜਲ ਜਾਏ

ਧਰਮ ਵਿਛੜ ਚੋਟਾਂ ਖਾਏ, ਮਨ ਹੁਕਮ ਸਵੈ ਗੁਣ ਗਿਆਨ, ਨਾਨਕ ਦੁਰਗਾ ਪਾਵੈ ਮਾਨ। ਸਾਚ ਬਖਰ ਧਨ ਪਲੈ ਹੋਏ, ਆਪ ਤਰੈ ਤਾਰੇ ਵੀ ਸੋਏ, ਸਹਿਜਰਤਾ ਬੂਝੈ ਪਤ ਹੋਏ, ਤਾਂ ਕੀ ਕੀਮਤ ਕਰਨਾ ਕੋਈ। ਜੈ ਦੇਖਾ ਤੈ ਰਿਹਾ ਸਮਾਏ, ਨਾਨਕ ਪਾਰ ਪਰੈ ਸਚ ਪਾਏ। ਸੋ ਸ਼ਬਦ ਕਹਾ ਕਹਾ ਵਾਸ, ਕਤੇਰੀਐ ਜਿਤ ਤਰੀਐ, ਭਾਵ ਜਲ ਸੰਸਾਰੋ ਤ੍ਰੈ ਸਤ, ਅੰਗੁਲ ਬਾਈ ਕਹੀਐ ਤਿਸ ਕਹੋ ਕਵਨ ਅਧਾਰੋ। ਬੋਲੈ ਖੇਲੈ ਅਸਤਰ ਹੋਵੈ, ਕਿਉਂ ਕਰ ਅਲਖ ਲਖਾਏ। ਸੁਣ ਸੁਆਮੀ ਸਚ ਨਾਨਕ ਪ੍ਰਣਵੈ, ਆਪਣੇ ਮਨ ਸਮਝਾਏ। ਗੁਰਮੁਖ ਸ਼ਬਦੇ ਸੱਚ ਲਿਵਲਾ, ਗੈ ਕਰ ਨਦਰੀ ਮੇਲ ਮਿਲਾਏ, ਆਪੇ ਦਾਨਾ ਆਪੇ ਮੀਨਾ ਪੂਰੈ ਭਾਗ ਸਮਾਏ। ਸੋ ਸ਼ਬਦ ਕੋ ਨਿਰੰਤਰ ਵਾਸ, ਅਲਖੂ ਜਹਿ ਦੇਖਾ ਤਹਿ ਸੋਈ, ਭਰਮ ਕਾ ਵਾਸਾ ਸੁਨ ਵਾਸਾ, ਅਕਲ ਕਲਾ ਧਰ ਸੋਈ, ਨਦਰ ਕਰੈ ਸ਼ਬਦ ਘਟ ਮਹਿ ਵਸੈ, ਵਿੱਚੋਂ ਭਰਮ ਗਵਾਏ। ਤਨ ਮਨ ਨਿਰਮਲ ਨਿਰਮਲ ਬਾਣੀ, ਨਾਮੋ ਮਨ ਵਸਾਏ। ਸ਼ਬਦ ਗੁਰੂ ਭਵ ਸਾਗਰ ਤਰੀਐ, ਇਤ ਉਤ ਏਕੋ ਜਾਣੈ, ਕਿਨ ਵਰਨੋ ਨਹੀਂ ਛਾਇਆ, ਮਾਇਆ ਨਾਨਕ ਸ਼ਬਦ ਪਛਾਣੈ। ਤ੍ਰੈ ਸਤ ਅੰਗੁਲਵਾਈ, ਔਦੂ ਸੁਨ ਸੱਚ ਅਹਾਰੋ, ਗੁਰਮੁਖ ਬੋਲੈ ਤਤ ਬਰੋਲੈ, ਚੀਨੇ ਅਲਖ ਅਪਾਰੋ। ਤ੍ਰੈ ਗੁਣ ਮੇਟੈ ਸ਼ਬਦ ਵਸਾਏ, ਤਾਂ ਮਨ ਚੂਕੈ ਅਹੰਕਾਰੋ, ਅੰਤਰਵਾਰੇ ਕੋ ਜਾਣੈ, ਤਾਂ ਹਰ ਨਾਮ ਲੱਗੈ ਪਿਆਰੋ। ਸੁਖਮਨਾ ਇੜਾ ਪਿੰਗੁਲਾ, ਬੂਝੈ ਜਾ ਆਪੇ ਅਲਖ ਲਖਾਏ, ਨਾਨਕ ਤਿਹੋਤੇ ਉੱਪਰ ਸਾਚਾ ਸਤਿਗੁਰ ਸ਼ਬਦ ਸਮਾਏ। ਮਨ ਕਾ ਜਿਓ ਪਰਮ ਕਥੀ ਅਲੇ, ਪਵਨ ਕਹਾਂ ਰਸ ਖਾਈ, ਗਿਆਨ ਕੀ ਮੁਦਰਾ ਕਵਨ ਉਦੂ, ਸਿੱਧ ਕੀ ਕਵਨ ਕਮਾਈ, ਬਿਨ ਸ਼ਬਦ ਰਸ ਨਾ ਆਵੈ, ਔਦ ਹੋਮੈ ਪਿਆਸ ਨਾ ਜਾਈ। ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਗਾਈ, ਕਵਨ ਬੁੱਧ ਜਿਤ ਅਸਥਿਰ ਰਹੀਐ, ਕਿਤ ਭੋਜਨ ਤਿਪਤਾਸੈ, ਨਾਨਕ ਦੁੱਖ ਸੁੱਖ ਸਮ ਕਰ ਜਾਪੈ, ਸਤਿਗੁਰ ਤੇ ਕਾਲ ਨਾਗ ਰਸੈ। ਰੰਗ ਨਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸਬਦੇ ਜਲ ਬਲ ਤਾਤਾ, ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ, ਪਵਨ ਨਾ ਸਾਧਿਆ ਸੱਚ ਨਾ ਰਾਧਿਆ, ਅਕਥ ਕਥਾ ਲੈ ਸਮ ਕਰ ਰਹੈ, ਤੋ ਨਾਨਕ ਆਤਮ ਰਾਮ ਕਉ ਲਹੈ। ਗੁਰ ਪ੍ਰਸਾਦੀ ਰੰਗੇ ਰਾਤਾ, ਅੰਮ੍ਰਿਤ ਪੀਆ ਸਾਚੇ ਮਾਤਾ, ਗੁਰ ਵਿਚਾਰੀ ਅਗਨ ਨਿਰਵਾਰੀ, ਅਪਿਓ ਪੀਓ ਆਤਮ ਸੁਖਧਾਰੀ, ਸੱਚ ਅਰਾਧਿਆ ਗੁਰਮੁਖ ਤਰਤਾਰੀ, ਨਾਨਕ ਬੂਝੈ ਕੋ ਵਿਚਾਰੀ, ਉਹ ਮਨ ਵੈਗਲ ਕਹਾਂ ਵਸੀਅਲੇ, ਕਹਾਂ ਵਸੈ ਇਹ ਹੋ ਪਵਨਾ, ਕਹਾਂ ਵਸੈ ਸੋ ਸ਼ਬਦ ਔਦੂ, ਤਾਂ ਕੋ ਚੁੱਕੇ ਮਨ ਕਾ ਪਵਨਾ, ਨਦਰ ਕਰੈ ਤਾਂ ਸਤਿਗੁਰ ਮੇਲੇ, ਤਾਂ ਨਿਜ ਕਰ ਵਾਸਾ ਉਹ ਮਨ ਪਾਈ, ਆਪੇ ਆਪ ਖਾਏ ਤਾਂ ਨਿਰਮ ਹੋਵੇ ਧਾਵਤ ਵਰ ਜੁਰਹਾਏ। ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸੱਸ ਘਰ ਸੂਰ ਸਮਾਵੈ, ਗੁਰਮੁਖ ਹੋਮੈ ਵਿੱਚੋਂ ਖੋਵੈ, ਤੋ ਨਾਨਕ ਸਹਿਜ ਸਮਾਵੈ। ਉਹ ਮਨ ਨਿਸ਼ਚਲ ਹਿਰਦੈ ਵਸੀਅਲੇ, ਗੁਰਮੁਖ ਮੂਲ ਪਛਾਣ ਰਹੈ, ਨਾਭ ਭਵਨ ਕਰ ਆਸਣ ਬੇਸੈ, ਗੁਰਮੁਖ ਖੋਜਿਤ ਤਤ ਲਹੈ। ਸੋ ਸ਼ਬਦ ਨਿਰੰਤਰ ਨਿਜ ਕਰਮ ਆਛੈ, ਤ੍ਰਿਭਵਨ ਜੋਤ ਸੋ ਸ਼ਬਦ ਲਹੈ, ਖਾਵੈ ਦੁਖ ਭੂਖ ਸੱਚ ਕੀ ਸੱਚ ਹੀ ਤਿਪਤਾਸ ਰਹੇ, ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੈ, ਨਾਨਕ ਆਖੈ ਸੱਚ ਸੁਭਾਖੈ, ਸੱਚ ਰਪੈ ਰੰਗ ਕਬਹੂ ਨਾ ਜਾਵੈ, ਜਾਹੇ ਹਿਰਦਾ ਦੇ ਨਾ ਹੋਤੀ, ਤੋਂ ਮਨ ਕੈਠੈ ਰਹਿਤਾ, ਨਾਭ ਕਲ ਅਸਥੰਭ ਨਾ ਹੋਤੋ, ਤਾਂ ਪਵਨ ਕਵਨ ਘਰ ਸਹਿਤਾ, ਰੂਪ ਨਾ ਹੋਤੋ ਰੇਖ ਨਾ ਕਾਈ, ਤਾਂ ਸ਼ਬਦ ਕਹਾ ਲਿਵਲਾਈ, ਰਕਤ ਬਿੰਦ ਕੀ ਮੜੀ ਨਾ ਹੋਤੀ, ਮਿਤ ਕੀਮਤ ਨਹੀਂ ਪਾਈ, ਵਰਨ ਭੇਖ ਅਸਰੂਪ ਨਾ ਜਾਪੀ, ਕਰ ਕਿਉਂ ਕਰ ਜਪ ਸਾਚਾ, ਨਾਨਕ ਨਾਮ ਰਤੈ ਵਿਰਾਗੀ, ਇਬ ਤਬ ਸਾਚੋ ਸਾਚਾ, ਹਿਰਦਾ ਦੇਹ ਨਾ ਹੋਤੀ, ਔਦੂ ਤੋ ਮਨ ਸੁਨ ਰਹਿ ਵਿਰਾਗੀ, ਨਾਭ ਕਮਲ ਅਸਥੰਭ ਨਾ ਹੋਤੋ, ਤਾਂ ਨਿਜ ਘਰ ਵਸਤੋਂ ਭਵਨ ਅਨਰਾਗੀ, ਰੂਪ ਨਾ ਰੇਖਿਆ ਜਾਤ ਨਾ ਹੋਤੀ, ਤੋਂ ਉਕਲੀਨ ਰਹਿਤੋ ਸ਼ਬਦ ਸੁਸਾਰ, ਗੌਨ ਗਵਨ ਜਬ ਤਵੈ।
ना हो तो उत्तर भवन जोत आपे निरंकार, वर्ण भेख असरूप सो एको एको शब्द वडाणी, साच बिना सुचा को नाही नानक अकथ कहानी। कित कित बिद जग उपजै पुरखा कित कित दुख बिन सजाई, होमे विच जग उपजै पुरखा नाम विसरिया दुख पाई, गुरमुख होवै सो ज्ञान तत विचार, हमे शब्द लाए तन मन निर्मल निर्मल बाणी, साच रह समाई नामे नाम रह बरागी, साच रखिया और तारे नानक बिन नावै, जो कदे ना होवै देखो हृदय विचारी। गुरमुख साच शब्द विचार कोई, गुरमुख साच बाणी प्रगट होए, गुरमुख मन भी जय बिरला बूझै कोय, गुरमुख निज कर वासा होए, गुरमुख जोगी जुगत पछाण, गुरमुख नानक एको जान, बिन सतगुर सेवै जोग ना होई, बिन सतगुर भेटे मुक्त ना कोई, बिन सतगुर भेटे नाम पाया न जाए, बिन सतगुर भेटे महा दुख पाए, बिन सतगुर भेटे महा गरीब गर्भ गुबार, नानक बिन गुरमुआ जन्महार, गुरमुख मन जीता होमै मार, गुरमुख साच रखिया उर धार, गुरमुख जग जीता जमकाल मार विधार, गुरमुख दरगह ना आवै हार, गुरमुख मेल मिलाई सो जाने, नानक गुरमुख शब्द छाणे, शब्द का नवेड़ा सुन तू औदू, बिन नावै जोग ना होई, ना मेरा ते अंधन माते, ना मैं ते सुख होई, ना मैं ही ते सब प्रगट होवै, ना मैं सोजी पाई, बिन नावै पेख करै बहु तेरे, सच्चै आप खुआई, सतगुर ते नाम पाईए औदू जोग जुगत ता होई, कर विचार मन देखो नानक बिन नावै मुक्त ना होई, तेरी कत मित तुहें जाने, क्या को आख बखाने, तू आपे गुप्ता आपे प्रगट आपे सब रंग माने, साधक सिद्ध गुरु बहु चेले खोजत फरे फरमाण, मग नाम पाई एह भिख्या तेरे दर्शन को करवाण, अविनाशी प्रभ खेल चाया गुरमुख सोजी होई, नानक सब जुग आपे वरतै दूजा अवरना कोई, कुंकार सतगुर प्रसाद। राम कली की वार महला तीजा, जो उदय वीरे पूर बाणी की धुनी, श्लोक महला तीजा, सतगुर सहजै दा खेत है, जिस नो लाए पाओ ना बीजे ना उगवै, ना में रह समाए, हो मैं इहो बीज है सहसा गया बलाए, ना किस बीजै ना उगवै, जो बख्सै सो खाए, अंबै छेती अमर लिया बोहड़ ना निकसिया जाए, नानक गुरमुख चल तो है वेखो लोका आए, लोक के वेखै बपड़ा जिसनो सोजी नाहे, जिस वेखालै सो वेखै जिस वस्या मनवाहे, मला तीजा मनमुख दुख का खेत है, दुख बीजै दुख खाए, दुख विच जमै दुख मरे, होमै कर तो बिहाए, आप जान ना सुझही अंदा अंध कमाए, जो देवै तिसे ना जानाई दित्ते कौ लपटाए, नानक प्रभ लिखिया कमावना वर न कर न जाए, मला तीजा सतगुर मिलिया सदा सुख, जिसनो आपे मेल सोए, सुख होवे कहै अंतर निर्मल होए, अज्ञान का भ्रम कटिया ज्ञान प्राप्त होए, नानक एको नदरी आया जय देखा तह सोए, पौड़ी सचै तख्त रचाया बैसण को जाई, सब कुछ आपे आप है गुर शब्द सुनाई, आपे कुदरत साजियन कर महल सराई, चंद सूरज दोहे चानण है पूरी बणत बनाई, आपे वेखै सुने आप गुर सब त्याई, वाह वाह सच्चे पातशाह तू सच्ची नाई, रहाओ श्लोक कबीर कबीर बहिंदी कर कै घालिया, आप पिसाए पिसाए तैं सह बात ना पुछिया, कबू ना लाई पाए, मला तीजा नानक मेहंदी कर कै रख्या, सो सौ नजर करे आपे पीसे आपे कसै आपे ही लाए ले, इहो प्रम प्याला खसम का जय पावे तै देहे पौड़ी,
ਬੇਕੀ ਸਿਸ਼ਟ ਪਾਇਨ ਸਭ ਹੁਕਮ ਆਵੈ ਜਾਏ ਸਮਾਹੀ ਆਪੇ ਵੇਖ ਵਿਕਸਤਾ ਦੂਜਾ ਕੋ ਨਾਹੀ ਜੋ ਭਾਵੈ ਤਿਉ ਰੱਖ ਤੂੰ ਗੁਰ ਸਭ ਸੁਝਾਹੀ ਸਭਨਾ ਤੇਰਾ ਜੋਰ ਹੈ ਤਿਉ ਭਾਵੈ ਤਿਵ ਚਲਾਹੀ ਤੁਧ ਜੇਵੜ ਮੈਂ ਨਾਹੇ ਕੋ ਕਿਸ ਆਖ ਸੁਣਾਈ ਸਲੋਕ ਮਲਾ ਤੀਜਾ ਭਰਮ ਭਲਾਈ ਸਭ ਜਗ ਫਿਰ ਪਾਹੀ ਹੋਈ ਭਾਲ ਸੋ ਸਾ ਸ਼ਾਂਤ ਨਾ ਦੇਵੀ ਕਿਆ ਚੱਲੈ ਇਸ ਨਾਲ ਗੁਰ ਪ੍ਰਸਾਦੀ ਹਰ ਧਿਆਈ ਐ ਅੰਤਰ ਰੱਖੀਐ ਉਰ ਧਾਰ ਨਾਨਕ ਘਰ ਬੈਠਿਆ ਸਪਾਇਆ ਜਾ ਕਿਰਪਾ ਕੀਤੀ ਕਰਤਾਰ ਮਲਾ ਤੀਜਾ ਧੰਦਾ ਧਾਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਵਿਖ ਖਾਇਆ ਮਨ ਮੁਖ ਚੱਲਿਆ ਰੋਏ ਸਿਰੇ ਉੱਪਰ ਜਮ ਡਾਂਡ ਹੈ ਦੂਜੇ ਪਾਏ ਪਤਕੋਏ ਹਾਰ ਨਾਮ ਕਦਨਾ ਚੇਤਿਓ ਫਿਰ ਆਵਣ ਜਾਣਾ ਹੋਏ ਗੁਰ ਪ੍ਰਸਾਦੀ ਹਰਮ ਵਸੈ ਜਮ ਡਾਂਡ ਨਾ ਲਾਗੈ ਕੋਏ ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ ਪੌੜੀ ਇੱਕ ਆਪਣੀ ਸਿਫਤੀ ਲਾਇਨ ਦੇ ਸਤਿਗੁਰਮਤੀ ਇੱਕ ਨਾ ਨੋ ਨਾ ਬਖਸ਼ਿਓ ਨ ਅਸ਼ੇਰ ਹਰਸਤੀ ਪੌਣ ਪਾਣੀ ਬਸੰਤਰੋ ਹੁਕਮ ਕਰਹਿ ਭਗਤੀ ਇਹਨਾਂ ਨੂੰ ਭਾਉ ਅਗਲਾ ਪੂਰੀ ਬਣਤ ਬਣਤੀ ਸਾਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ ਸਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ ਰਾਮ ਕਸੌਟੀ ਸੋ ਸਹਿ ਜੋ ਮਰਜੀ ਵਾ ਹੋਏ ਮਹਲਾ ਤੀਜਾ ਕਿਉਂ ਕਰ ਇਹੋ ਮਨਮਾਰੀ ਹੈ ਕਿਉਂ ਕਰ ਮ੍ਰਿਤਕ ਹੋਏ ਕਿਹਾ ਸ਼ਬਦ ਨਾ ਮਾਨੀ ਹੈ ਕਿਹਾ ਸ਼ਬਦ ਨਾ ਮਾਨੀ ਹੋਮੈ ਛੜ ਨਾ ਕੋਏ ਗੁਰ ਪ੍ਰਸਾਦੀ ਹੋਮੈ ਛੁਟੈ ਜੀਵਨ ਮੁਕਤ ਸੋਹੋਏ ਨਾਨਕ ਜਿਸਨੋ ਬਖਸੈ ਤਿਸ ਮਿਲੈ ਤਿਸ ਵਿਘਨ ਨਾ ਲਾਗੈ ਕੋਏ ਮਹਲਾ ਤੀਜਾ ਜੀਵਤ ਮਰਣਾ ਸਭ ਕੋ ਕਹੈ ਜੀਵਤ ਮੁਕਤ ਕਿਉਂ ਹੋਏ ਭੈ ਕਾ ਸਾਂਝੋ ਜੇ ਕਰੈ ਦਾਰੂ ਭਉ ਲਈ ਅਨ ਦਿਨ ਗੁਣ ਗਾਵੈ ਸੁਖ ਸਹਿਜੇ ਬਿਖ ਭਵ ਜਲ ਨਾਮ ਤ੍ਰੇ ਨਾਨਕ ਗੁਰਮੁਖ ਪਾਈਆ ਜਾ ਕੋ ਨਦਰ ਕਰੇ ਪੌੜੀ ਦੂਜਾ ਭਉ ਰਚਾਇਨ ਦੂਜਾ ਭਉ ਰਚਾਇਨ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨੁ ਮਹੇਸ਼ ਉਪਾਇਨ ਹੁਕਮ ਕਮਾਵਨ ਕਾਰਾ ਪੰਡਤ ਪੜਦੇ ਜੋਤ ਕੀ ਨਾ ਬੁਝੈ ਵਿਚਾਰਾ ਸਭ ਕਿਛ ਤੇਰਾ ਖੇਲ ਹੈ ਸੱਚ ਸਿਰਜਣਹਾਰਾ ਜਿਸ ਭਾਵੈ ਤਿਸ ਬਿਖ ਲੈ ਸੱਚ ਸਭ ਦਸਮਾਈ ਸਲੋਕ ਮਿਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੈ ਮਾਇਆ ਨੋ ਫਿਰੈ ਤਪਾ ਸਦਾਵੈ ਭਰਮੈ ਭੂਲਾ ਸਭ ਤੀਰਥ ਗਹੈ ਓਹ ਤਪਾ ਕੈਸੇ ਭਰਮ ਗਤਲ ਹੈ ਗੁਰ ਪ੍ਰਸਾਦੀ ਕੋ ਸੱਚ ਕਮਾਵੈ ਨਾਨਕ ਸੋ ਤਪਾ ਮੁਖੰਤਰ ਪਾਵੈ ਮਹਲਾ ਤੀਜਾ ਸੋ ਤਪਾ ਜੇ ਇਹ ਤਪ ਘਾ ਲੈ ਸਤਿਗੁਰ ਨੋ ਮਿਲੇ ਸਬਦ ਸਮਾਲੇ ਸਤਿਗੁਰ ਕੀ ਸੇਵਾ ਇਹ ਤਪ ਪ੍ਰਵਾਨ ਨਾਨਕ ਸੋ ਤਪਾ ਦਰਗਹਿ ਪਾਵੈ ਮਾਣ ਪੌੜੀ ਦਿਨ ਸੋ ਰਾਤ ਦਿਨ ਸੋ ਪਾਇਨ ਸੰਸਾਰ ਕੀ ਵਰਤਣ ਗੁਰਮਤੀ ਘਟ ਚਾਨਣਾ ਅਨੇਰ ਬਿਨਾਸਣ ਹੁਕਮੇ ਹੀ ਸਭ ਸਾਜਨ ਰਵਿਆ ਸਭਵਾਣ ਹੁਕਮ ਹੀ ਸਭ ਸਾਜਨ ਰਵਿਆ ਸਭ ਬਾਣ ਤ੍ਰਿਣ ਸਭ ਕੁਛ ਆਪੇ ਆਪ ਹੈ ਗੁਰਮੁਖ ਸਦਾ ਹਰ ਭਾਣ ਸਭ ਦੇ ਹੀ ਸੋਜੀ ਪਈ ਸੱਚੇ ਆਪ ਬੁਝਾਈ ਸਲੋਕ ਮਲਾ ਤੀਜਾ ਅਭਿਆਗਤ ਇਹਨ ਆਖਿਅਨ ਜਿਨਕੇ ਚਿੱਤ ਮਹਿ ਭਰਮ ਤਿਸ ਦੇ ਦਿੱਤੈ ਨਾਨਕਾ ਤੇ ਹੋ ਜਿਹਾ ਧਰਮ ਅਭੈ ਨਿਰੰਜਨ ਭਰਮ ਪਦ ਤਾਂ ਕਾ ਭੂਖਾ ਹੋਏ ਤਿਸ ਕਾ ਭੋਜਨ ਨਾਨਕਾ ਬਿਰਲਾ ਪਾਏ ਹੋਏ ਮਲਾ ਤੀਜਾ ਅਭਿਆਗਤ ਇਹਨ ਆਖਿਅਨ ਜੇ ਪਰ ਘਰ ਭੋਜਨ ਕਰੇਨ ਉਦਰੈ ਕਾਰਨ ਆਪਣੇ ਬਹਿਲੇ ਭੇਖ ਕਰੇਨ ਅਭਿਆਗਤ ਸੀ ਨਾਨਕਾ ਜੀ ਆਤਮਾ ਗੌਣ ਕਰੇਨ ਭਾਲ ਨਹਿਨ ਸੋ ਆਪਣਾ ਨਿਜ ਘਰ ਰਹਿਣ ਕਰੇਨ ਪੌੜੀ ਅੰਬਰ ਧਰਤ ਵਿਛੋੜਨ ਵਿੱਚ ਸੱਚਾ ਅਸਰਾਉ ਘਰ ਦਰ ਸਭ ਸੱਚ ਹੈ ਜਿਸ ਵਿੱਚ ਸੱਚਾ ਨਾਉ ਸਭ ਸੱਚਾ ਹੁਕ ਵਰਤਦਾ ਗੁਰਮੁਖ ਸੱਚ ਸਮਾਉ ਸੱਚਾ ਆਪ ਤਖਤ ਸੱਚਾ ਬਹਿ ਸੱਚਾ ਕਰਨਿਆਹੂ ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲਖ ਲਖਾਈ ਲੋਕ ਮਲਾ ਤੀਜਾ ਰਹਿਣ ਆਏ ਰੋ ਮਾਹੀ ਅਨੰਤ ਹੈ ਕੂੜੀ ਆਵੈ ਜਾਏ ਭਾਣ ਚਲੇ ਆਪਣੇ ਬਹੁਤੀ ਲਹਿ ਸਜਾਏ ਰਹਿਣ ਆਏ ਰੋ ਮਹਿ ਸਭ ਕੁਛ ਹੈ ਕਰਮੀ ਪੱਲੇ ਪਾਏ ਨਾਨਕ ਨਾਉ ਨਿਧ ਪਾਈ ਹੈ ਜੇ ਚੱਲੇ ਤਸਿਰ ਜਾਏ ਸਹਿਜ ਸਤਿਗੁਰ ਨਾ ਸੇਵਿਓ ਵਿੱਚ ਹੋਮੈ ਜਨਮ ਵਿਸਾ ਬਿਨਾਸ਼ ਰਸਨਾ ਹਰ ਰਸ ਨਾ ਚਾਖਿਓ ਕਮਲਾ ਹੋਇਓ ਪ੍ਰਗਾਸ਼ ਬਿਖ ਖਾਦੀ ਮਨ ਮੁਖ ਮੂਆ ਮਾਇਆ ਮੋਹੇ ਬਿਨਾਸ ਇੱਕ ਸਰ ਕੇ ਨਾਮ ਬਿਨੋ ਤ੍ਰਿਗ ਜੀਵਨ ਤ੍ਰਿਗ ਵਾਸ
ਜਾ ਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਾਸ ਦਾਸ ਤਾਂ ਅੰਤਨ ਸੇਵਾ ਕਰੇ ਸਤਿਗੁਰ ਕੀ ਕਬੈ ਨਾ ਛੋੜੈ ਪਾਸ ਜਿਉਂ ਜਲ ਮੈਂ ਕਮਲਾ ਅਲਪਤੋ ਵਰਤੈ ਤਿਉਂ ਵਿਚੈ ਗ੍ਰਹਿ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉਂ ਭਾਵੈ ਤਿਵ ਹਰ ਨਾ ਗੁਣਤਾਸ ਪੌੜੀ ਛਤੀ ਹੀ ਜੁਗ ਗੁਬਾਰ ਸਾ ਆਪੇ ਗਣਤ ਕੀਨੀ ਆਪੇ ਸਿਸ਼ਟ ਸਭ ਸਾਜਨ ਆਪ ਮਤ ਦੀਨੀ ਸਿਮਰਤ ਸਾ ਸਾਜਨ ਪਾਪ ਪੁਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਝਸੀ ਸੱਚੇ ਸਰਦ ਵਤੀਨੀ ਸਭ ਆਪੇ ਆਪ ਵਰਤਦਾ ਆਪੇ ਬਖਸ ਮਲਾਈ ਸਲੋਕ ਮਲਾ ਤੀਜਾ ਇਹ ਤਨ ਸਭ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸੈ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਭੈ ਪਾਇਆ ਹੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜੋ ਬਸੰਤਰ ਧਾਤ ਸੁਧ ਹੋਏ ਤਿਉਂ ਹਰ ਕਾ ਭਉ ਦੁਰਮਤ ਮੈਂ ਲਗਵਾਏ

ਗੁਰ ਕੈ ਸ਼ਬਦ ਕਮਲ ਵਿਕਸਿਆ ਤਾਂ ਸੋਪਿਆ ਭਗਤ ਭੰਡਾਰ। ਭਰਮ ਗਿਆ ਤਾਂ ਜਾਗਿਆ ਚੁਕਾ ਗਿਆਨ ਦਾਰ, ਤਿਸਨੋ ਰੂਪ ਤਗਲਾ ਜਿਸ ਹਰ ਨਾਲ ਪਿਆਰ। ਸਦਾ ਰਵਹਿ ਪਿਰ ਆਪਣਾ ਸੁਭਾਵੰਤੀ ਨਾਰ, ਮਨਮੁਖ ਸਿੰਗਾਰ ਨਾ ਜਾਣਨੀ ਜਸ ਜਨਮ ਸਭਾਰ। ਬਿਨ ਹਰ ਭਗਤੀ ਸਿੰਗਾਰ ਕਰੇ ਨਿਤ ਜੰਮੇ ਹੋਏ ਖੁਆਰ, ਸਹਿ ਸਾਰੇ ਵਿੱਚ ਸੋ ਨਾ ਪਾਇਨੀ ਅੱਗੇ ਜੇ ਕਰੇ ਸੋ ਜਾਣੇ ਕਰਤਾਰ। ਨਾਨਕ ਸੱਚਾ ਏਕ ਹੈ ਦੋਹ ਵਿੱਚ ਹੈ ਸੰਸਾਰ, ਚੰਗੇ ਮੰਦ ਆਪ ਲੈਣ ਸੋ ਕਰਨੀ ਜੇ ਆਪ ਕਰਾਏ ਕਰਤਾਰ। ਭਲਾ ਤੀਜਾ ਬਿਨ ਸਤਿਗੁਰ ਸੇਵੈ ਸ਼ਾਂਤ ਨਾ ਵਈ, ਦੂਜੀ ਨਾਹੀਂ ਜਾਏ ਜੈ ਬਹੁ ਤੇਰਾ ਲੋਚੀਐ ਬਿਨ ਕਰਮਾ ਪਾਇਆ ਨਾ ਜਾਏ। ਅੰਤਰ ਲੋਭ ਵਿਕਾਰ ਹੈ ਦੂਜੇ ਪਾਏ ਖੁਆਏ, ਤਿਨ ਜੰਮਣ ਮਰਨਾ ਨਾ ਚੁੱਕਈ ਹਮੇ ਵਿੱਚ ਦੁੱਖ ਪਾਏ। ਜਿਨੀ ਸਤਿਗੁਰ ਸਿਉਂ ਚਿਤਲਾਇਆ ਸੋ ਖਾਲੀ ਕੋਈ ਨਾਹੀਂ, ਤਿਨ ਜਮ ਕੀ ਤਲਬ ਨਾ ਹੋਵਈ ਨਾ ਉਹੇ ਦੁੱਖ ਸਹਾਏ। ਨਾਨਕ ਗੁਰਮੁਖ ਉਪਰੈ ਸੱਚੇ ਸਭ ਸਮਾਹੇ। ਪੌੜੀ ਆਪ ਅਲਪਤ ਸਦਾ ਰਹੇ ਹੋਰ ਧੰਦ ਹੈ ਸਭ ਧਾਵੈ ਹੈ, ਆਪਣੇ ਚਲਨ ਚੁਲ ਹੈ ਹੋਰ ਆਵੈ ਜਾਵੈ, ਸਦਾ ਸਹਾਰ ਧਿਆਈ ਹੈ ਗੁਰਮੁਖ ਸੁਖ ਪਾਵੈ। ਨਿੱਜ ਕਰਵਾਸਾ ਪਾਈਐ ਸੱਸ ਸਮਾਵੈ ਹੈ, ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ ਬੁਝਾਈ। ਸ਼ਲੋਕ ਮਹਲਾ ਤੀਜਾ। ਸੱਚਾ ਨਾਮ ਧਿਆਏ ਤੂੰ ਸਭ ਵਰਤੈ ਸੱਚ, ਨਾਨਕ ਹੁਕਮੈ ਜੋ ਬੁਝੈ ਜੋ ਸੋ ਫਲ ਪਾਏ ਸੱਚ, ਕਥਨੀ ਬਦਨੀ ਕਰਤਾ ਫਿਰੇ ਹੁਕਮ ਨਾ ਬੁਝੈ ਸੱਚ। ਨਾਨਕ ਹਰ ਕਾ ਪਾਣਾ ਮਨੇ ਸਭਤ ਹੋਏ ਬਿਨ ਮੰਨੇ ਕੱਚ ਨ ਕੱਚ। ਮਨਮੁਖ ਮਹਲਾ ਤੀਜਾ। ਮਨੁੱਖ ਬੋਲਣਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ, ਓਏ ਥਾਂ ਕਥਾਓ ਨਾ ਜਾਣਨੀ ਉਨ ਅੰਤਰ ਲੋਭ ਵਿਕਾਰ। ਓਏ ਆਪਣੇ ਸੁਹਾਏ ਆਏ ਬਹਿ ਗਲਾ ਕਰੈ ਓ ਨਾ ਮਾਰੈ ਜਮ ਜੰਦਾਰ। ਅੱਗੇ ਦਰਗਾਹ ਲੇਖੈ ਮੰਗਿਆ ਮਾਰ ਖੁਆਰ ਕੀਚੈ ਕੁੜਿਆਰ, ਇਹ ਕੂੜੇ ਕੀ ਮਲ ਕਿਉਂ ਉਤਰੈ ਕੋਈ ਘਲੋ ਇਹੋ ਵਿਚਾਰ, ਸਤਿਗੁਰ ਮਿਲੇ ਤਾਂ ਨਾਮ ਦੜਾਏ ਸਭ ਕਿਲ ਵਿਖ ਕੱਟਣ ਹਾਰ। ਨਾਮ ਜਪੈ ਨਾਮ ਉਰਾਦੇ ਤਿਸ ਜਨ ਕੋ ਕਰੋ ਸਭ ਨਮਸਕਾਰ। ਮਲਕੁੜੀ ਨਾਮ ਉਤਾਰੀਅਨ ਜਪ ਨਾਮ ਹੋਆ ਸਚਿਆਰ, ਜਨ ਨਾਨਕ ਜਿਸ ਤੇ ਚਲੋ ਤੋਵੈ ਸੋ ਜੀਵੋ ਦਿਵਣ ਹਾਰ। ਪੌੜੀ ਤੁਧ ਜਿਵੜਦਾਤਾ ਨਾਹੀਂ ਕਿਸ ਆਖ ਸੁਣਾਈਐ, ਗੁਰਪ੍ਰਸਾਦੀ ਪਾਏ ਜਿੱਥੋਂ ਹਉਮੈ ਜਾਈਐ, ਰਸ ਕਾਸਾ ਦਾ ਬਹਾਰਾ ਸੱਚੀ ਵਡਿਆਈਐ, ਜਿਸਨੋ ਬਖਸ਼ੇ ਤਿਸਦੇ ਆਪ ਲਹਿ ਮਿਲਾਈਐ, ਘਟ ਅੰਤਰ ਅੰਮ੍ਰਿਤ ਰੱਖਿਓ ਨ ਗੁਰਮੁਖੋ ਕਿਸੇ ਪਿਆਈ। ਲੋਕ ਮਲਾ ਤੀਜਾ। ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੈ ਸੋ ਮਨ ਮਲੈਨ ਸੇਹੀ ਕਰਮ ਕਰੇਨ। ਜਾਇ ਪੁੱਛੋ ਸਿਮਰਤ ਸ਼ਾਸਤਰ ਵਿਆਸ, ਸੁਖਨਾਰਦ ਬਚਨ ਸਭ ਸ੍ਰਿਸ਼ਟ ਕਰੇਨ, ਸੱਚੇ ਲਾਏ ਸੱਚ ਲੱਗੈ ਸਦਾ ਸੱਚ ਸਮਾਏ ਲੇਨ, ਨਾਨਕ ਆਏ ਸੇ ਪ੍ਰਮਾਣ ਭਏ ਸੇ ਸਗਲੇ ਕੁਲ ਤਾਰੇਨ, ਗੁਰੂ ਜਿਨਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ, ਓਏ ਪਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੁਲੇਨ, ਕੂੜ ਕੁਸਤਕਮਾਵ ਦੇ ਪਰ ਨਿੰਦਾ ਸਦਾ ਕਰੇਨ, ਓਏ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁਲ ਡੁਬੇਨ, ਨਾਨਕ ਜਿੱਤ ਉਲਾਏ ਤਿਤ ਲਗੈ ਓਏ ਬੱਪੜੇ ਕਿਆ ਕਰੇਨ। ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ, ਸਭ ਕੀਤੀ ਇੱਕ ਕੂੜ ਕੁਸਤ ਲਾਇਨ ਮਨ ਮੁਖ ਬਗੂਤੀ, ਗੋਰਮੁਖ ਸਦਾ ਧਿਆਈ ਹੈ ਅੰਦਰ ਹਰ ਪ੍ਰੀਤੀ, ਜਿਨ ਕਾ ਪੋਤੇ ਪੁਨ ਹੈ ਤਿਨ ਬਾਤ ਸਪੀਤੀ, ਨਾਨਕ ਨਾਮ ਧਿਆਈ ਹੈ ਸੱਚ ਸਿਫਤ ਸੁਣਾਈ। ਲੋਕ ਮੱਲਾ ਪਹਿਲਾ ਸਤੀ ਪਾਪ ਕਰ ਸਤ ਕਮਾਹੇ, ਗੁਰਦੀਖਿਆ ਕਰ ਦੇਵਣ ਜਾਏ ਇਸਤਰੀ ਪੁਰਖੈ ਖਟਿਆ, ਭਾਓ ਭਾਵੇਂ ਆਵੋ ਭਾਵੇਂ ਜਾਓ ਸਾਸਤ ਵੇਦ ਨਾ ਮਾਨੈ ਕੋਈ, ਆਪੋ ਆਪੈ ਪੂਜਾ ਹੋਏ ਕਾਜੀ ਹੋਏ ਕੈ ਬਹਿ ਨਿਆਏ, ਫੇਰੇ ਤਸਵੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗੁਆਏ, ਜੇ ਕੋ ਪੁੱਛੇ ਤਾਂ ਪੜ ਸੁਣਾਏ ਤੁਰਕ
ਮੰਤਰ ਕੰਨ ਹਿਰਦੈ ਸਮਾਹੇ, ਲੋਕ ਮੁਹਾਵ ਹੈ ਚਾੜੀ ਖਾਹੇ, ਚੌਕਾ ਦੇ ਕੈ ਸੁੱਚਾ ਹੋਏ, ਐਸਾ ਹਿੰਦੂ ਵੇਖੋ ਕੋਈ, ਜੋਗੀ ਗ੍ਰਹੀ ਜਟਾ ਭੂਤ, ਵਾਗੈ ਪਾਛੇ ਰੋਵੈ ਪੂਤ, ਜੋਗ ਨਾ ਪਾਇਆ ਜੁਗਤ ਗਵਾਈ, ਕਿਰਤ ਕਾਰਨੋ ਸਿਰ ਛਾਏ ਪਾਈ, ਨਾਨਕ ਕਲ ਕਾ ਇਹੋ ਪ੍ਰਵਾਣ, ਆਪੇ ਆਖਣ ਆਪੇ ਜਾਣ। ਮੱਲਾ ਪਹਿਲਾ, ਹਿੰਦੂ ਕਹਿ ਘਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ, ਸੂਤ ਪਾਏ ਕਰੇ ਬਰਿਆਈ, ਨਾਨਾ ਧੋਤਾ ਥਾਏ ਨਾ ਪਾਈ, ਮੁਸਲਮਾਨ ਕਰੇ ਵਡਿਆਈ, ਬਿਨ ਗੁਰ ਪੀਰੇ ਕੋ ਥਾਏ ਨਾ ਪਾਈ, ਰਾਹ ਦਸਾਏ ਉਥੇ ਕੋ ਜਾਏ, ਕਰਨੀ ਬਾਜਹੋ ਭਿਸਤ ਨ ਪਾਏ, ਜੋਗੀ ਕਹਿ ਕਰ ਜੁਗਤ ਦਸਾਈ, ਤਿਤ ਕਾਰਨ ਕੰਨ ਮੁਦਰਾ ਪਾਈ, ਮੁੰਦਰਾ ਪਾਏ ਫਿਰੇ ਸੰਸਾਰ, ਜਿੱਥੇ ਕਿੱਥੇ ਸਿਜਣਹਾਰ, ਜੇਤੇ ਜੀ ਤੇਤੇ ਵਟਾਊ, ਚੀਰੀ ਆਈ ਢਿੱਲ ਨਾ ਕਾਊ, ਇੱਥੇ ਜਾਣੇ ਸੋ ਜਾਏ ਸਜਾਣੇ, ਹੋਰ ਫੱਕੜ ਹਿੰਦੂ ਮੁਸਲਮਾਨ, ਸਵਨਾ ਕਾਦਰ ਲੇਖਾ ਹੋਏ, ਕਰਨੀ ਵਾਜੋਂ ਤਰ ਨਾ ਕੋਏ, ਸੱਚੋ ਸੱਚ ਵਖਾਣੇ ਕੋਏ, ਨਾਨਕ ਅੱਗੇ ਪੁੱਛ ਨਾ ਹੋਏ, ਪੌੜੀ ਹਰ ਕਾ ਮੰਦਰ ਆਖੀਐ, ਕਾਇਆ ਕੋਟ ਗੜ ਅੰਦਰ ਲਾਲ ਜਵਹਿਰੀ, ਗੁਰਮੁਖ ਹਰ ਨਾਮ ਪੜ, ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦਿੜ, ਮਨਮੁਖ ਆਪ ਖੁਆਇਨ, ਮਾਇਆ ਮੋਹ ਨਿਤ ਕੜ, ਸਭਨਾ ਸਾਹਿਬ ਏਕ ਹੈ ਪੂਰੇ ਭਾਗ ਪਾਇਆ ਜਾਈ। ਸਲੋਕ ਮੱਲਾ ਪਹਿਲਾ, ਨਾ ਸਤ ਦੁਖੀਆ, ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਰੇ, ਨਾ ਸਤ ਮੂੰਡ ਮੜਾਈ ਕੇਸੀ, ਨਾ ਸਤ ਪੜਿਆ ਦੇਸ ਫਰੇ, ਨਾ ਸਤ ਰੁੱਖੀ ਬਿਰਖੀ, ਪੱਥਰ ਆਪ ਤਛਾਵੈ ਦੁੱਖ ਸਹੇ, ਨਾ ਸਤ ਹਸਤੀ ਵਧੇ ਸੰਗਲ, ਨਾ ਸਤ ਗਾਈ ਘਾਹਾ ਚਰੇ, ਜਿਸ ਹੱਥ ਸਿੱਧ ਦੇਵੈ ਸੇ, ਜਿਸ ਹੱਥ ਸਿੱਧ ਦੇਵੈ ਜੇ, ਸੋਈ ਜਿਨ ਨੂੰ ਦੇ ਤਿਸ ਆਏ ਮਿਲੇ, ਨਾਨਕ ਤਾਂ ਕੋ ਮਿਲੈ ਬੜਾਈ, ਜਿਸ ਘਟ ਭੀਤਰ ਸ਼ਬਦ ਰਵੈ, ਘਟ ਘਟ ਮੇਰੇ ਹੋ ਸਭਨਾ ਅੰਦਰ, ਜਿਸੇ ਖੁਆਈ ਤਿਸ ਕੌਣ ਕਹੈ, ਜਿਸੇ ਦਿਖਾਲਾ ਵਾਟੜੀ ਤਿਸੇ ਭੁਲਾਵੈ ਕੌਣ, ਜਿਸੇ ਭੁਲਾਈ ਪੰਧ ਸਿਰ ਤਿਸੇ ਦਿਖਾਵੈ ਕੌਣ। ਮਹਲਾ ਪਹਿਲਾ, ਸੋ ਗ੍ਰਹੀ ਜੋ ਨਿਰਗ ਕਰੈ, ਜਪ ਤਪ ਸੰਜਮ ਭਿਖਿਆ ਕਰੈ, ਪੁਨ ਦਾਨ ਨ ਕਰੇ ਸਰੀਰ, ਸੋ ਗ੍ਰਹੀ ਗੰਗਾ ਕਾ ਨੀਰ, ਬੋਲੇ ਇਸ ਸਸਰੂਪ ਪਰਮ ਤਤ ਮਹਿਰੀਖ ਨ ਰੂਪ। ਮਹਲਾ ਪਹਿਲਾ, ਸੋ ਅਧੋਤੀ ਜੋ ਧੁੱਪੇ ਆਪ, ਭਿਖਿਆ ਭੋਜਨ ਕਰੇ ਸੰਤਾਪ, ਔ ਹੱਠ ਪਟਣ ਮੈਂ ਭਿਖਿਆ ਕਰੈ, ਸੋ ਅਧੋਤੀ ਸਿਵ ਪੁਰ ਚੜੈ, ਬੋਲੇ ਗੋਰਖ ਸਸਰੂਪ ਪਰਮ ਤੱਤ ਮਹਿਰੇਖ ਨ ਰੂਪ। ਮੱਲਾ ਪਹਿਲਾ, ਸੋ ਉਦਾਸੀ ਜੇ ਪਾਲੇ ਉਦਾਸ, ਅਰਧ ਉਰਧ ਕਰੇ ਨਿਰੰਜਣ ਵਾਸ, ਚੰਦ ਸੂਜ ਕੀ ਪਾਏ ਗੰਢ, ਤਿਸ ਉਦਾਸੀ ਕਾ ਪੜੇ ਨ ਕੰਧ, ਬੋਲੇ ਗੋਪੀ ਚੰਦ ਸਤ ਸਰੂਪ ਪਰਮ ਤੱਤ ਮਹਿਰੇਖ ਨ ਰੂਪ। ਮੱਲਾ ਪਹਿਲਾ, ਸੋ ਪਖੰਡੀ ਜੇ ਕਾਇਆ ਪਖਾਲੈ, ਕਾਇਆ ਕੀ ਅਗਨ ਬ੍ਰਹਮ ਪ੍ਰਜਾਲੈ, ਸੁਪਨੇ ਬਿੰਦਨਾ ਦੇ ਚਰਣਾ, ਤਿਸ ਪਖੰਡੀ ਜਰਨ ਮਰਣਾ, ਬੋਲੇ ਚਿਰਪਟ ਸਸਰੂਪ ਪਰਮ ਤੱਤ ਮਹਿਰੇਖ ਨਾ ਰੂਪ। ਮੱਲਾ ਪਹਿਲਾ, ਸੋ ਬਰਾਗੀ ਜੇ ਉਲਟੇ ਬ੍ਰਹਮ, ਗਗਨ ਮੰਡਲ ਮਹਿ ਰੂਪੈ ਥੰਮ, ਐਨਸ ਅੰਤਰ ਹੈ ਧਿਆਨ, ਤੇ ਬੈਰਾਗੀ ਸਸਮਾਨ, ਬੋਲੇ ਭਰਥਰ ਸਸਰੂਪ ਪਰਮ ਤੰਤ ਮਹਿਰੇਖ ਨਾ ਰੂਪ। ਮੱਲਾ ਪਹਿਲਾ, ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ, ਕੰਨ ਪੜਾਏ ਕਿਆ ਖਾਜੈ ਭੁਗਤ, ਆਸਤ ਨਾਸਤ ਏਕੋ ਨਾਉ, ਕੌਣ ਸੋ ਅੱਖਰ ਜਿਤ ਰਹਿ ਆਉ, ਧੂਪ ਛਾਵ ਸੇ ਸਮਕੁਰ ਸਹੈ, ਤਾ ਨਾਨਕੋ ਆਖੈ ਗੁਰ ਕੋ ਕਹੈ, ਛੇ ਵਰਤਾਰੈ ਵਰਤੈ ਪੂਤ, ਨਾ ਸੰਸਾਰੀ ਨਾ ਅਧੂਤ, ਨਿਰੰਕਾਰ ਜੋ ਰਹਿ ਸਮਾਏ, ਕਾਹੇ ਭੀਖਿਆ ਮੰਗਣ ਜਾਏ। ਪੌੜੀ ਹਰ ਮੰਦਰ ਸੋਈ ਆਖੀਐ, ਜਿਥੋਂ ਹਰ ਜਾਤਾ ਮਾਨਸ ਦੇ ਗੁਰਵਚਨੀ ਪਾਇਆ, ਸਭ ਆਤਮ ਰਾਮ ਪਛਾਤਾ।
ਬਾਹਰ ਮੂਲ ਨਾ ਖੋਜੀਐ ਘਰ ਮਾਹੀ ਵਧਾਤਾ ਮਨਮੁਖ ਹਰਮੰਦਰ ਕੀ ਸਾਹ ਨ ਜਾਣਨੀ ਤਿੰਨੀ ਜਨਮ ਕਵਤਾ ਸਾਬ ਮੈਂ ਇੱਕ ਵਰਤ ਦਾ ਗੁਰਸਬਦੀ ਪਾਇਆ ਜਾਈ ਸਲੋਕ ਮਹਲਾ ਤੀਜਾ ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲਿਖਣ ਹੈ ਕਿਆ ਮੂਰਖ ਕਾ ਕਹਿਣਾ ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਣਾ ਏ ਤੁਕ ਮਾਣੈ ਸਦਾ ਦੁੱਖ ਸੁਖ ਦੁੱਖ ਦੁੱਖ ਹੀ ਮਹਿ ਰਹਿਣਾ ਅਤ ਪਿਆਰਾ ਪਵੈ ਕੂਹੇ ਕਿਹੋ ਸੰਜਮ ਕਰਨਾ ਗੋਰਮੁਖ ਹੋਏ ਸੋ ਕਰ ਵਿਚਾਰ ਉਸ ਅਲਪ ਤੋਂ ਰਹਿਣਾ ਹਰ ਨਾਮ ਜਪੈ ਆਪ ਉਦਰੈ ਉਸ ਪਿੱਛੇ ਡੁੱਬਦੇ ਭੀ ਤਰਣਾ ਨਾਨਕ ਜੋ ਤਿਸ ਭਾਵੈ ਸੋ ਕਰੇ ਜੋ ਦੇ ਸੋ ਸਹਿਣਾ ਮਹਲਾ ਪਹਿਲਾ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕਢ ਬਹੀ ਤਲਵਾ ਪੌਸਨ ਆਕੀਆਂ ਬਾਕੀ ਜਿਨਾ ਰਹੀ ਅਜ਼ਰਾਇਲ ਫਰਿਸ਼ਤਾ ਹੋਸੀ ਆਏ ਤਈ ਆਵਣ ਜਾਣਨਾ ਸੋਜਹੀ ਭੀੜੀ ਗਲੀ ਫਹੀ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਹਰ ਰਬ ਰਿਹਾ ਸਭ ਆਪੇ ਹਰ ਕੀ ਕੀਮਤ ਨਾ ਪਵੈ ਕਿਛ ਕਹਿਣ ਨਾ ਜਾਪੈ ਗੁਰ ਪ੍ਰਸਾਦੀ ਸੁਲਾਹੀ ਹੈ ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗੁਬਾਪੈ ਸਭ ਕੁਛ ਹਰ ਕਾ ਖੇਲ ਹੈ ਗੁਰਮੁਖ ਕਿਸੇ ਬੁਝਾਈ ਸਲੋਕ ਮਹਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰੋਇਆ ਪਰਸ ਰਾਮ ਰੋਵੈ ਘਰ ਆਇਆ ਅਜੇ ਸੋ ਰੋਵੈ ਭੀਖਿਆ ਖਾਏ ਐਸੀ ਦਰਗਾਹ ਮਿਲੇ ਸਜਾਏ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜੋ ਗਇਆ ਰੋਵੈ ਦੈਸਰ ਲੰਕ ਗਵਾਏ ਜਿਨ ਸੀਤਾ ਆਦਿ ਡੌਰੂ ਵਾਏ ਰੋਵੈ ਪਾਂਡਵ ਭੈ ਮਜੂਰ ਜਨ ਕਹਿ ਸਵਾਮੀ ਰਹਿਤ ਹਦੂਰ ਰੋਵੈ ਜਨਮੇਜਾ ਖੋਏ ਗਇਆ ਏਕੀ ਕਾਣ ਪਾਪੀ ਪਿਆ ਰੋਵੈ ਸੇਖ ਮੁਸਾਹਿਕ ਪੀਰ ਅੰਤ ਕਾਲ ਮਤ ਲਾਗੈ ਭੀੜ ਰੋਵੈ ਰਾਜੈ ਕਨ ਪੜਾਏ ਘਰ ਘਰ ਮੰਗ ਹੈ ਭੀਖਿਆ ਜਾਏ ਰੋਵੈ ਕਿਰਪਨ ਸੰਚੈ ਤਨ ਜਾਏ ਪੰਡਤ ਰੋਵੈ ਗਿਆਨ ਗਵਾਏ ਬਾਲੀ ਰੋਵੈ ਨਾਹੇ ਪਥਾਰ ਨਾਨਕ ਦੁਖੀਆ ਸਭ ਸੰਸਾਰ ਮਨੈ ਨਾਉ ਸੋਈ ਜਿਣ ਜਾਏ ਆਰੀ ਕਰਮਨ ਲਿਖੇ ਲਾਏ ਮੱਲਾ ਦੂਜਾ ਜਪ ਤਪ ਸਭ ਕੁਛ ਮੰਨਿਆ ਅਵਰ ਕਾਰਾ ਸਭ ਵਾਏ ਨਾਨਕ ਮੰਨਿਆ ਮੰਨੀਐ ਬੂਝੈ ਗੁਰਪ੍ਰਸਾਦ ਪੌੜੀ ਕਾਇਆ ਹੰਸ ਤੁਰਮੇਲ ਕਰਤੈ ਲਿਖ ਪਾਇਆ ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੈ ਗੁਣ ਚਰੈ ਗੁਣ ਮਹਿ ਸਮਾਇਆ ਸੱਚੀ ਬਾਣੀ ਸਚ ਹੈ ਸੱਚ ਮੇਲ ਮਿਲਾਇਆ ਸਭ ਕਿਛੁ ਆਪੇ ਆਪ ਹੈ ਆਪੇ ਦੇ ਵਡਿਆਈ ਸਲੋਕ ਮਲਾ ਦੂਜਾ ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ ਰਤਨਾ ਸਾ ਨਾ ਜਾਣਈ ਆਵੈ ਆਪ ਲਿਖਾਏ ਮਹਲਾ ਦੂਜਾ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ ਬੱਖਰ ਤੈ ਬਣ ਜਾ ਰਿਹਾ ਦੋਹਾਂ ਰਹੀ ਸਮਾਏ ਜਿਨ ਗੁਣ ਪੱਲੈ ਨਾਨਕਾ ਮਾਣਕ ਬਣ ਜਹੈ ਸਈ ਰਤਨਾ ਸਾ ਨਾ ਜਾਣਨੀ ਅੰਧੇ ਵਰਤੈ ਅੰਧੇ ਵਤ ਹੈ ਲੋਈ ਪੌੜੀ ਨਾਉ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰੱਖੀ ਜੈ ਵਜਰ ਕਪਾਟ ਨਾ ਖੁੱਲਣੀ ਗੁਰਸਬਦ ਖਲੀ ਜੈ ਅੰਨ ਹਦ ਵਜੈ ਧੁਨ ਵਜਦੈ ਗੁਰੂ ਸਭ ਸੁਣੀ ਜੈ ਤਿਤ ਘਟ ਅੰਤਰ ਚਾਨਣਾ ਘਰ ਭਗਤ ਬਲੀਜੈ ਸਭ ਮੈਂ ਏਕ ਵਰਤਾ ਜਿਨ ਆਪੈ ਰਚਨ ਚਾਈ ਸਲੋਕ ਮਹਲਾ ਦੂਜਾ ਅੰਧੇ ਕਹਿ ਰਾਹੇ ਸੀਏ ਅੰਧਾ ਹੋਏ ਸੋ ਜਾਏ ਹੋਏ ਸਜਾਖਾ ਨਾਨਕਾ ਸੋ ਕਿਉਂ ਉਜਲ ਪਾਏ ਅੰਧੇ ਦੇ ਨਾ ਆਖੀਅਨ ਜਿਨ ਮੁਖ ਲੋਣ ਨਾਹੀ ਅੰਧੇ ਸਹੀ ਨਾਨਕਾ ਖਸਮ ਗੁਥੇ ਜਾਏ ਸਾਹਿਬ ਮਹਲਾ ਦੂਜਾ ਸਾਹਿਬ ਅੰਧਾ ਜੋ ਕੀਆ ਕਰੇ ਸੁਜਾਖਾ ਹੋਏ ਜਿਹਾ ਜਾਣੇ ਤੇਹੋ ਵਰਤੇ ਜੇ ਸੋ ਆਖੇ ਕੋਈ ਜਿੱਥੇ ਸੋ ਵਸਤ ਨਾ ਜਾਪੇ ਆਪੇ ਵਰਤੋ ਜਾਣ ਨਾਨਕ ਗਾਹਾ ਕਿਉਂ ਲਹਿ ਹਕੇ ਨਾ ਵਸਤ ਪਛਾਣ ਮਹਲਾ ਦੂਜਾ ਸੋ ਕਿਉਂ ਅੰਧਾ ਆਖੀਏ ਜੇ ਹੁਕਮ ਅੰਧਾ ਹੋਏ ਨਾਨਕ ਹੁਕਮ ਨਾ ਬੁੱਝੇ ਹੀ ਅੰਧਾ ਕਹੀਐ ਸੋਏ ਪੌੜੀ ਕਾਇਆ ਅੰਦਰ ਗੜਕੋਟ ਹੈ ਸਬਦ ਸੰਤਰ ਦੇ ਸਾ ਆਪੇ ਤਾੜੀ ਲਾਇਨ ਸਭ ਮਹਿ ਪ੍ਰਵੇਸਾ
ਆਪੇ ਸਿਸ਼ਟ ਸਾਜੀਅਨ ਆਪ ਗੁਪਤ ਰਖੇ ਸਾ ਗੁਸੇਵਾ ਤੇ ਜਾਣਿਆ ਸੱਚ ਪ੍ਰਗਟੀਏ ਸਾ ਸਭ ਕਿਛ ਸਚੋ ਸੱਚ ਹੈ ਗੁਰਸੋ ਜੀ ਪਾਈ ਸਲੋਕ ਮਹਲਾ ਪਹਿਲਾ ਸਾਵਣ ਰਾਤ ਅਹਾੜ ਦਿਹੋ ਕਾਮ ਕ੍ਰੋਧ ਦੋਇ ਖੇਤ ਲਭ ਵਤ੍ਰ ਦਰੋਗ ਬਿਓ ਹਾਲੀ ਰਾਹਾ ਕੋ ਹੇਤ ਹਲ ਵਿਚਾਰ ਵਿਕਾਰ ਮਨ ਹੁਕਮੀ ਖਟੇ ਖਾਏ ਨਾਨਕ ਲਿਖ ਹੈ ਮੰਗੀ ਹੈ ਆਓ ਤ ਜਣੇ ਦਾ ਜਾਏ ਮਹਲਾ ਪਹਿਲਾ ਭਉ ਪੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇਮੀ ਹਾਲੀ ਚਿਤ ਚੇਤਾ ਵਤ੍ਰ ਵਖਤ ਸੰਜੋਗ ਨਾਉ ਬੀਜ ਖੁਸੀਸ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦੀ ਕਰਮ ਹੋਏ ਜਾਵੈ ਸਗਲ ਵਿਜੋਗ ਪੌੜੀ ਮਨਮੁਖ ਮੋਗ ਬਾਰ ਹੈ ਦੂਜੇ ਭਾਏ ਬੋਲੈ ਦੂਜੇ ਭਾਏ ਸਦਾ ਦੁਖ ਹੈ ਨਿਤਨੀਰ ਬਰੋਲੈ ਗੁਰਮੁਖ ਨਾਮ ਧਿਆਈ ਹੈ ਮਥ ਤਤ ਕਡੋਲੈ ਅੰਤਰ ਪ੍ਰਕਾਸ਼ ਘਟ ਚਾਨਣਾ ਹਰ ਲੱਦਾ ਟੋਲੈ ਆਪੇ ਭਰਮ ਭਲਾਏ ਦਾ ਕਿਛ ਕਹਿਣ ਨਾ ਜਾਈ ਸਲੋਕ ਮਹਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੇ ਜਲ ਮੈਂ ਜੰਤ ਪਾਇਨ ਤਿੰਨਾ ਪੇ ਰੋਜੀ ਦੇ ਉਥੇ ਹੱਟ ਨਾ ਚੱਲਈ ਨਾ ਕੋ ਕਿਸ ਕਰੇ ਸਭ ਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ ਜੀਆ ਕਾ ਹਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਹਿਰਾ ਤਿੰਨਾ ਪੀ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੇ ਮਹੱਲਾ ਪਹਿਲਾ ਨਾਨਕ ਇਹੋ ਜਿਹੀ ਮੱਛਲੀ ਝੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨਾ ਚੇਤਈ ਪੜੈ ਅਚਿੰਤਾ ਜਾਲ ਨਾਨਕ ਚਿਤ ਅਚੇਤ ਹੈ ਚਿੰਤਾ ਬਦਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲਹਿ ਮਲਾਏ ਪੌੜੀ ਜੇ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਛ ਕਰ ਹੀ ਮਾਹੇ ਹੈ ਬਡਭਾਗੀ ਲੀਤਾ ਅੰਤਰ ਤਿਸਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਿਲਾਇਨ ਆਪੇ ਦੇ ਵਜਾਈ ਸਲੋਕ ਮਹਲਾ ਪਹਿਲਾ ਵੇਲ ਪੰਜਾਇਆ ਕੱਤ ਬਣਾਇਆ ਕੱਟ ਕੁੱਟ ਕਰ ਖੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਓਂ ਪਤ ਪਾਟੀ ਸਿਪਤੀ ਸੀ ਪੈ ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਹ ਪੱਖ ਕਿਹੋ ਚੱਲੈ ਨਾਹੀ ਘੜੀ ਮੋਹਤ ਕਿਛ ਹੰਢੈ ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿੱਚਰ ਜਾਪੀ ਜਾਪੈ ਮਹਲਾ ਪਹਿਲਾ ਸੱਚ ਕੀ ਕਾਤੀ ਸੱਚ ਸਭਸਾਰ ਘਾੜਤ ਤਿਸਕੀ ਅਪਰ ਅਪਾਰ ਸਭ ਦੇ ਸਾਣ ਰਖਾਈ ਲਾਏ ਗੁਣ ਕੀ ਥੇਕੈ ਵਿੱਚ ਸਮਾਏ ਤਿਸ ਦਾ ਕੁੱਠਾ ਹੋਵੇ ਸੇਖ ਲਹੂ ਲੱਭ ਨਿਕਥਾ ਵੇਖ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰ ਦੀਦਾਰ ਸਮਾਏ ਮਹਲਾ ਪਹਿਲਾ ਕਮਰ ਕਟਾਰਾ ਬੰਕੁੜਾ ਬੰਕੇ ਕਾ ਅਸਵਾਰ ਗਰਬ ਨਾ ਕੀਜੈ ਨਾਨਕਾ ਮਤ ਸਿਰ ਆਵੈ ਭਾਰ ਪੌੜੀ ਸੋ ਸਤਸੰਗਤ ਸਬਦ ਮਲੈ ਹੈ ਜੋ ਗੁਰਮੁਖ ਚੱਲੈ ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਧਨ ਪਲੈ ਭਗਤ ਸੋਹਿਨ ਗੁਣ ਗਾਵਦੇ ਗੁਰਮਤਿ ਅਚਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭਲੈ ਆਪੇ ਮੇਲ ਮਿਲਾਏ ਦਾ ਆਪੇ ਦੇ ਵੜਿਆਈ ਸਲੋਕ ਮਹਲਾ ਤੀਜਾ।

ਗੁਰਦ ਸਾਰਾ ਮਣਕੀਆਂ ਇੱਛਾ ਪੂਰੀਆਂ ਹਰ ਪਾਇਆ ਗਮ ਪਾਰੋ ਹਉਮੈ ਟੁੱਟਾ ਮੋਹੜਾ ਇੱਕ ਸਚਨਾਮ ਹਧਾਰਾ ਜਨ ਨਾਨਕ ਲੱਗਾ ਸੇਵ ਹਰ ਉਧਰਿਆ ਸਗਲ ਸੰਸਾਰ ਪੌੜੀ ਸਿਵਤ ਸਲਾਹਣ ਭਗਤੋ ਵਰਲੇ ਦਿੱਥੀਆਂ ਨਾ ਸੌਂਪੈ ਜਿਸ ਭੰਡਾਰੋ ਹਰ ਪੁੱਛ ਨ ਲਿਥੀਆਂ ਨਾ ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ

ਹੋ ਗਏ। ਜੈਸਾ ਮਲਿਹੰਗ ਰਾਏ ਤਿਨ ਪ੍ਰਭ ਜਾਣਿਆ, ਹੋਂ ਬਲਹਾਰੀ ਤਿੰਨ ਜੇ ਖਸਮੇ ਭਾਣਿਆ। ਸਲੋਕ ਮਹੱਲਾ ਪੰਜਵਾਂ।

ਹਰ ਇੱਕ ਸੇ ਨਾਲ ਮੈਂ ਗੋਸਟੇ ਮੂੰਹ ਮੈਲਾ ਖਰੇ ਨ ਭੰਗੋ ਚਾਣੇ ਬਿਰਥਾਂ ਜੀ ਖੀ ਕਦੇ ਨ ਮੋੜੈ ਰੰਗਾ ਹਰ ਇੱਖੋਂ ਮੇਰਾ ਮਸਨ ਥੀ ਭਣਨਾ ਕਰਨ ਸਮਰੱਥੋ ਹਰ ਇੱਖੋਂ ਮੇਰਾ ਦਤਾਰ ਹੈ ਸਰਦਾਥਿਆਂ ਜਗ ਹਾਥਾ ਹਰ ਇੱਕ ਸੇ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤਿਗੁਰ ਸੰਤ ਮਲਾਇਆ ਮਸਤਕ ਧਰ ਕੈ ਹਾਥਾ

ਫੱਕੜ ਪੱਟਣ ਧਾਂਦਾ, ਝੂਠੇ ਮੋਹ ਲਪਟਾਇਆ ਹਾਂ ਹਾਂ ਕਰਤ ਮਹਾਂਦਾ, ਕਿਰਪਾ ਖਨੇ ਜਿਸ ਆਪਣੀ ਤੁਰ ਪੂਰਾ ਖਰਮ ਕਰੇ, ਜਨ ਨਾਨਕ ਸੇ ਜਨ ਉਭਰੇ ਜੋ ਸਤਿਗੁਰ ਸਰਨ ਭਰੇ ਪੌੜੇ।

ਮਨ ਸਧਾਰਨਾ ਦਜਨ ਸੇਥੀ ਨਹਿ ਰਚਾਇਓ ਦਸ ਵਿਖਾ ਮੈਂ ਕਾਰਨਾ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੇ ਵਿਹੂਣੀ ਫਿਰ ਸ਼ੈਲ ਸ਼ਬੀਲਾ

ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਓਥੇ ਬਿਰ ਕਿਰਪਾ ਧਾਰੇ ਬਿਰ ਔਗਣ ਦਿਸਕੇ ਗ ਸਮ ਗਵਾਏ ਗਲ ਸੇਥੀ ਲਾਏ ਸਵਾਰੀ ਕਰਮਹੀਣ ਤਨ ਕਰੇ ਬਣੰਤੀ ਕਦ ਨਾਨਕ ਆਵੈ ਵਾਰੇ ਸਭ ਸੁਹਾਖਣ ਮਾਣੇ ਰਲੀਆਂ ਇੱਕ ਦੇਵੋ ਰਾਤ ਮਰਾਰੀ ਮਹੱਲਾ ਪੰਜਵਾਂ ਕਾਹੇ ਮਨ ਥੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ।

ਉਤਾਵੈ ਅੰਦਰ ਮੈਲ ਨ ਉਤਰੈ ਹੋਮੇ ਫਿਰ ਫਿਰ ਆਵੈ ਜਾਵੈ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖ ਹੋ ਹਰ ਹਰ ਕਹਾਵੈ ਵੈਸਨੂ ਨਾਮ ਕਰਮ ਹੋ ਜੁਗਤਾ ਤੂੰ ਕੁੱਟੀ ਕਿਆ ਫਲ ਪਾਵੈ ਹੰਸਾ ਵਿੱਚ ਬੈਠਾ ਬਗ ਨਾ ਬਣੀ ਨਿਤੋ ਬੈਠਾ ਮੱਛੀ ਨੂੰ ਤਾਰ ਲਾਵੈ

ਵਾ ਸਤਿਗੁਰ ਸਰਵਰ ਰਥਨੀ ਭਰਪੂਰੇ ਜਿਸ ਪਰਾਵਤ ਸੋ ਪਾਵੈ ਸਿੱਖ ਹੰਸਰਵਰ ਇਕੱਠੇ ਹੋਏ ਸਤਿਗੁਰ ਖੈ ਹੁਕਮਾਵੈ।

ਲੋਹਾ ਵਿਆਪਿਆ ਤੁਰਮ ਤੋਖਣ ਵ ਦੁਖ ਮੂੜਾ ਮਣ ਲਾਗਾ ਤਸਮੋਹਾ ਠੱਗੇ ਸੇਤੀ ਠੱਗ ਰਲ ਆਇਆ ਸਾਥਾਂ ਪੇਖੋ ਜੇਹਾ ਸਤ

ਸਤਿਗੁਰ ਖਿੰਜੇ ਸਰਨੀ ਆਵੈ ਫਨ ਮਨ ਰੋਹ ਕੰਚਨ ਹੋਹਾ ਸਤਿਗੁਰ ਨਰ ਵੈਰ ਪੁੱਤਰ ਸਤਰ ਸਮਾਨੇ ਔਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਤੁਨ ਮਸਤਕ ਹੋਵੇ ਲਿਖਿਆ ਤੇ ਸਤਿਖੰਡ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਖਿੰਜ ਸਹ ਕਿਰਪਾਲ ਹੋਵੈ ਤਿਸਨ ਦੇਵ ਸੇਹਾ ਆਵਣ ਜਾਣਾ ਤਿਸ ਕਾ ਕਠੀਐ ਸਦਾ ਸਦਾ ਸੁਖ ਹੋਹਾ ਪੌੜੀ।

ਆਏ ਮਨ ਤਨ ਸਾਸਕ ਰਾਸ ਪ੍ਰਭਾ ਇਖਿਓ ਇਕ ਧਿਆਏ ਅੰਮ੍ਰਿਤ ਨਾਮ ਨਿਧਾਨ ਸਚ ਗੁਰਮੁਖ ਪਾਇਆ ਜਾਏ ਬੜਭਾਗੀ ਤੇ ਸੰਤ ਜਾਨਾ ਜਨਮਨ ਉਠਾ ਆਏ ਜਲ ਥਲ ਮਹੀਲ ਰਬ ਰਿਹਾ ਦੂਛਾ ਕੋਈ ਨਾਹੇ ਨਾਮ ਧਿਆਏ ਨਮ ਉਚਰਾ ਨਾਨਕ ਖਸਮ ਰਜਾਏ ਪਾਵੜੇ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕਾਉਣਾ ਜਿਸਨੂੰ ਤੂੰ ਰਖਵਾਲਾ ਜਿੱਤਾ ਥੰਨੇ ਭੈਣਾ ਜਿਸਨੂੰ ਤੇਰਾ ਅੰਗਾ ਤਿਸ ਮੁਖ ਉਜਲਾ

ਜਿਸਨਾ ਤੁਮਰਾ ਵਾਲਾ ਤਿਸ ਕਿਆ ਮੋਛੰਦਗੀ, ਜਿਸਨਾ ਤੇਰੀ ਮਿਹਰ ਸੋ ਤੇਰੀ ਬੰਦਗੀ। ਸਲੋਕ ਮਹੱਲਾ ਪੰਜਵਾਂ।

ਪੰਜਵਾਂ ਸਤਿਗੁਰ ਸਿਮਰੋ ਆਪਣਾ ਕਟ ਅਵਕੜ ਕੜ ਕਾਠ ਹਰ ਹਰ ਨਾਮ ਜਪੰਤਿਆਂ ਕੋਇ ਨਬੰਦੇ ਵਾਟ ਪੌੜੇ।

ਸਭ ਸਹਿਨ ਕਰਪਾਲਾ ਸਮਾਲੇ ਸਾਹੇ ਸਾਹੇ ਬਿਰਥਾਂ ਕੋਇ ਨ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ। ਦੂਜਾ ਤਿਸਨਾ ਬੁਝਾਇਓ ਪਾਰ ਬ੍ਰਹਮ ਨਾਮ ਦੇਹੋ ਆਧਾਰੋ ਅਗਮ ਗੋਚਨ ਸਾਹਿਬੋ ਸਮਰਥ ਸਚਿੰਦ ਤਾਰਾ ਤੋ ਨਚਨ ਨਰ ਵੈਰ ਸੱਚ ਸੱਚਾ ਤਦ ਦਰਬਾਰੋ ਕੀਮਤ ਕਹਿ ਨ ਜਾਈਐ ਅੰਥਨ ਪਾਰਾ ਵਾਰਾ। ਪ੍ਰਭ ਛੋੜ ਹੋਰ ਛੇ ਮੰਗਣਾ ਸਭ ਖਿਆ ਰਸਾਰ ਸੇ ਸੁਖੇ ਸਾਸੇ ਜਿਨ ਸੱਚਾ ਵਿਵਹਾਰਾ। ਜਿਨ੍ਹਾਂ ਲਖੀ ਪ੍ਰੀਤ ਪ੍ਰਭ ਨਾਮ ਸਹਿ ਸੁਖ ਸਾਰੋ ਨਾਨਕ ਅਖਿਆ ਰਾਧੇ ਸੰਤਨ ਰੇ ਨਾਰੋ। ਮਹੱਲਾ ਪੰਜਵਾਂ।

ਹੈ ਭਾਣੇ ਹੀ ਜਿਸ ਭਗਤੀ ਲਾਏ ਨਾਨਕ ਵਰਲੇ ਹੈ ਪਾਉਣੀ ਵਡਿਆਈ ਸੱਚੇ ਨਾਮਖੀ ਹੋ ਜੀਵਾ ਸੁਣ ਸੁਣੇ ਪਸੂ ਪਰੇ ਤੋ ਅਖਿਆਨ ਉਧਾਰੇ ਇੱਕ ਖਣੇ ਦਿਨ ਸਰੈਣ ਤਿਰ ਨਾਉ ਸਦਾ ਸਦ ਜਪੀਐ ਤਿਸਨਾ ਭੁੱਖ ਵਕਰਾ ਲੋ ਨਾ ਤੇਰਾ ਧਰਾਪੀਐ ਅਰੋਗ ਸੋ ਦੁਖ ਵੰਜੇ ਜਿਸਨੂੰ ਮਨ ਵਸੈ ਤਿਸੇ ਪ੍ਰਾਪਤ ਲਾ ਲੋ ਜੋ ਗੁਰ ਸ਼ਬਦੀ ਨਸੈ ਖੰਡ ਬ੍ਰਹਿਮੰਡ ਬੇਅੰਤ ਉਦਾਰਨ ਹਾਰਿਆ ਥੇਨੀ ਸੋਭਾ ਤੋਦੋ ਸੱਚੇ ਮੇਰੇ ਪਿਆਰਿਆ ਸਲੋਕ ਮਹੱਲਾ ਪੰਜਵਾਂ।

ਸੱਜਣ ਤੂੰ ਹੈ ਪਾਵੜੇ, ਜਿਸ ਤੂੰ ਬੁੱਠਾ ਚੇਤਾ ਤਿਸ ਦਰਦ ਨਿਵਾਰਨੋ, ਤਿਸ ਤੂੰ ਬੁੱਠਾ ਚੇਥਾ ਤਿਸ ਕਦੇ ਨ ਹਾਰਨੋ, ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਨੋ, ਜਿਸ ਨੂੰ ਲਾਏ ਸੱਚ ਤੇ ਸੱਚ ਸੰਭਾਲਣਾ, ਜਿਸ ਆਇਆ ਹੱਥ ਨਿਧਾਨ ਸੁਰੇਹਾ ਪਾਲਣਾ।

ਪਾਵੜੇ ਸਭੇ ਦੁੱਖ ਸੰਤਾਪ ਜਾਂ ਦੁੱਧੋਂ ਭੁੱਲੀਐ ਜੇ ਕੀਚਨ ਲਖ ਅਪਾਪ ਤਾਂ ਕਹੀਂ ਨਾ ਭੁੱਲੀਐ ਜਿਸਨੋ ਵਿਸਰੇ ਨਾ ਹੋ ਸੋ ਨਿਰਧਨ ਕਾਢੀਐ ਜਿਸਨੋ ਵਿਸਰੇ ਨਾ ਹੋ ਸੋ ਜੋਨੀ ਹਾਂਡੀਐ ਜਿਸ ਕਸਮ ਨੇ ਆਵੇ ਚੇਤਾ ਤਿਸ ਜਮ ਡੰਡ ਦੇ ਜਿਸ ਖਸਮ ਨੇ ਆਵੀਂ ਚੇਤਾ ਰੋਗੀ ਸੇਕਣੇ ਜਿਸ ਖਸਮ ਨੇ ਆਵੀਂ ਚੇਤਾ ਸੋ ਖਰੋ ਅਹੰਕਾਰੀਆ

ਸੋਭਾ ਬਣੀ ਸਕਾਰ ਔ ਖਸਮ ਜਾਂ ਰਾਵੀਆਂ ਮਿਲੀਆਂ ਆਏ ਸੰਯੋਗ ਜਾਂ ਦਿਸ ਭਾਵੀਆ। ਸਲੋਕ ਮਹੱਲਾ ਪੰਜਵਾਂ ਹਵ ਗੁਣ ਤੈਂਡੇ ਨਾਨਕ ਜੀਓ ਮੈਂ ਕੂਥੀਏ ਮੈਂ ਨਿਰਗੁਣ ਥੇ ਕਿਆ ਹੋਵੈ। ਤੁਦ ਜੀ ਬੜਦ ਉਥਾਨ ਕੋਈ ਜਾਜਗ ਸੰਦਾਂ ਚੋਬੈ ਮਹੱਲਾ ਪੰਜਵਾਂ ਦੇਸ਼ ਜੰਦੜੀ ਊਣ ਮਝੂਣਾ ਗੁਰ ਸੱਚਣ ਜੀਓ ਤਰਾਇਆ। ਹੱਬੇ ਸੁੱਖ ਸੁਹਿਰੜਾ ਸੁੱਤਾ ਜਿੱਤਾਂ ਜਗ ਸਬਾਇਆ ਪੌੜੇ ਵੱਡਾ ਤੇਰਾ ਦਰਬਾਰ ਸੱਚਾਂ ਤੁਧ ਤਖਤ ਸਿਰ ਸਾਹਾਂ ਪਾਤ ਸਾਹੋ ਨਹਿ ਚਲ ਝੌਰ ਛਾਤਾ।

ਉਹ ਅੰਧਨ ਜਾਗਾ ਲੱਗਾ ਰੰਗ ਚਰਨਾਰ ਬਿੰਦੋ ਸਾਂ ਭਰਮ ਪੋ ਭਾਖਾਂ ਆਤਮ ਜੀਥਾਂ ਗੁਰਮਥੀ ਆ ਗੰਜਤ ਪਾਗਾ ਜਿਸੇ ਇੱਥੇ ਆਇਆ ਬਾਰ ਬ੍ਰਹਮ ਸੋ ਕਲ ਮੈਂ ਤਾਗਾ ਸਾਧੂ ਸੰਗਤ ਨਿਰਮਲਾ ਅੜਸਠ ਮਜ ਨਾਗਾ ਜਿਸ ਬ੍ਰਹਮ ਲਿਆ ਆਪਣਾ ਸੋ ਪੁਰਖ ਸੁਭਾਗਾ।

ਪੰਜਵਾ ਕਵੀ ਰੋਛਾ ਬਲਕਾਰ ਨੇ ਤੁਖ ਮੋਹ ਨਹੀਂ ਲਾਏ ਸੰਕ ਸੰਗੀ ਬੈਸਤੇ ਦਾਵਾ ਪੂਛੇ ਧਰਮ ਰਾਏ ਪਾਵੜੇ ਆਪੇ ਹੀ ਬੜ ਪਰਵਾਰ ਆਪੇ ਕਾਥੀਆਂ ਆਪਣੀ ਕੀਮਤ ਆਪ ਆਪੇ ਹੀ ਜਾਤੀਆਂ ਸਭ ਕੁਛ ਆਪੇ ਆਪ ਆਪ ਅਪੰਨਿਆ ਆਪਣਾ ਕੀਠਾ ਆਪ ਆਪ ਵਰਨਿਆ ਤਨ ਸੋ ਤੇਰਾ ਥਾਨ ਜਿੱਥੇ ਤੂੰ ਬੁੱਠਾ।

ਪੰਜਵਾਂ ਫਰੀਦਾ ਉਮਰ ਸੁਹਾਵਣੀ ਸੰਗ ਸੁਵਨੜੀ ਦੇ ਵਿਰਲੇ ਖੇਈ ਪਾਇਨ ਜਨਾ ਪਿਆਰੇ ਨੇਹ ਪਾਵੜੇ ਜਾਪੋ ਥਮ ਸੰਜਮ ਦਿਆ ਧਰਮ ਜਿਸ ਦੇਵ ਸੁਪਾਏ ਜਿਸ ਬੁਝਾਏ ਅਗਨ ਆਪ ਸੁਨਾਮ ਤੇ ਆਏ ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ ਸੌ ਸੰਗਤ ਕਹਿ ਆਸਰੈ ਪ੍ਰਭ ਸਿਉ ਰੰਗ ਲਾਏ ਔਗੁਣ ਕਟਮੁਖ ਉਜਲਾ ਹਰ ਨਾਮ ਤਰਾਏ ਜਨ ਮਨ ਪੋ ਕਠਿਨੋ ਫਿਰ ਜੋ ਨ ਪਾਏ ਅੰਧਕੂਪ ਤੇ ਕਾਠਿਨ ਲੜੇ ਆਪ ਫੜਾਏ ਨਾਨਕ ਬਖਸ਼ ਮਲਾਇ ਨਾ ਰੱਖੇ ਗਲ ਲਾਏ ਸਲੋਖ ਮਹੱਲਾ ਪੰਜਵਾਂ ਮੁਹੱਬਤ ਜਿਸ ਖਦਾਏ ਥੀ ਰੱਥਾਂ ਰੰਗ ਸ਼ਲੂਲਾ ਨਾਨਕ ਵਿਰਲੇ ਪਾਈਐ ਤੇ ਛਨ ਖੀਮਣਾ ਮੂਲ ਮਹੱਲਾ ਪੰਜਵਾਂ ਅੰਦਰ ਵਿਦਾ ਸੱਚ ਨਾਏ ਬਾਹਰ ਵੀ ਸੱਚ ਡਿਠਾਵਾਂ ਨਾਨਕ ਰਵਿਆ ਹਵ ਥਾਏ ਵਣਤ ਨਿੰਦਰਾ ਪਵਣ ਰੋਮ ਪਵੜੇ ਆਪੇ ਕੀਥੋਂ ਰਚਨਾ ਆਪੇ ਹੀ ਰਤਿਆ ਆਪੇ ਹੋਇਓ ਇੱਖ ਆਪੇ ਬਹੁ ਪਤਿਆ ਆਪੇ ਸਵਣਾ ਵਾਂਝੋ ਆਪੇ ਵਾਹਰਾ ਆਪੇ ਜਾਣੇ ਦੂਰੋ ਆਪੇ ਹੀ ਯਾਹਰਾ ਆਪੇ ਹੋਵੇ ਗੁਪਤੋ ਆਪੇ ਪ੍ਰਗਟੀਐ ਕੀਮਤ ਕਿਸੇ ਨ ਪਾਏ ਤੇਰੀ ਥੱਟੀਐ

ਭਾਰੰਗ ਸੰਧਾਨ ਪੜੀ ਵਧੈ ਨਾਨਕ ਰਾਛਨਾਇਆ ਸਚਕੋਟ ਸਥਾਨੀ ਨੀ ਵਧੈ ਲਹਿਣੇ ਧਰਨ ਛੱਤ ਸਰ ਕਰ ਸਿਫਤੀ ਅੰਮ੍ਰਿਤ ਪੀ ਵਧੈ ਮਾਤਾ ਗੁਰ ਆਥਮ ਦੇਵਦੀ ਖੜਗ ਜੋਰ ਪਰਖ ਜੀਂਦੈ ਗੁਰ ਛਿਲੇ ਰਾਸ਼ਕੀ ਨਾਨਕ ਸਲਾਮ ਦਥੀ ਵਧੈ ਸਹਿ ਟਿੱਖਾਂ ਦੋਸ ਜੀਵਦੈ ਲਹਿਣੇ ਦੀ ਫਹਿਰਾਈਐ ਨਾਨਕਾ ਦੋਹੀ ਖੱਟੀਐ ਜੋਤ ਉਹਾਂ ਜੁਗਤ ਸਾਏ ਸਹਿ ਕਾਇਆ ਫੇਰ ਪਲਠੀਐ ਝੁਲੇ ਸੁ ਸਥ ਨਰੰਜਣੀ ਮਲ ਤਖਤੋ ਬੈਠਾਂ ਗੁਰ ਹੱਟੀਐ ਕਰੇ ਜ ਗੁਰ ਫਰਮਾਏ।

ਘੈਨ ਦਾ ਵਟਿਆ ਹੋਵੇ ਸ਼ਬਦ ਖਸਮ ਨੀਨੁ ਰਾਰਸੋਂ ਕੁਰਸੋਂ ਝਟਿਆ ਤੁਰ ਰਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਾਚੋ ਚ ਗੁਰ ਫਰਮਾਇਆ ਕਿਉਂ ਇਦੂ ਬੋਲੋ ਹਟਿਆ ਪੁੱਤਨੀ ਖੋਲ ਨ ਪਾਲਿਓ ਖਰਾ ਪੀਰੋ ਕੰਨ ਮੁਰਟੀਐ ਦੈਲਾ ਕੋਠੇ ਆਖੀ ਫਿਰਨਾ ਬਨ ਭਾਰ ਉਚੈਨ ਛਟਿਐ ਜਿਨ ਆਖੀ ਸੋਈ ਕਰੇ ਚੈਨਾ ਕੀਥੀ ਤਨੈ ਥਟਿਐ

ਕਰੇ ਦਲਾਲੀ। ਸਤਿਗੁਰੁ ਆਖੇ ਸੱਚਾ ਕਰੇ ਸੰਬਤ ਹੋਵੇ ਦਰਹਾਲੀ। ਗੁਰ ਅੰਗਦ ਦੀ ਤੋਹੀ ਫਰੀ ਸੱਚਾ ਕਰਥੇ ਬੰਦ ਬਹਾਲੇ। ਨਾਨਕ ਆਇਆ ਪਗਲਟ ਕਰੋ ਮਲ ਤਖਤ ਬੈਠਾ ਸੈਂ ਡਾਲੀ। ਦਰਸੇਵੇ ਅਮਤ ਖਣੀ ਮਸਕ ਲਾਇ ਹੋਏ ਜੰਗਾਲੇ। ਦਰ ਦਰ ਵੇ ਸੌਖ ਸੰਬੰਧੇ ਨਾ ਸੱਚੇ ਬਾਣੀ ਲਾਲੀ। ਬਲਵੰਡ ਖੀਵੀ ਨੇਕ ਜਾਨਾ ਜਸਾਂ ਬਹੁਤੀ ਛਾਉ ਪਤਰਾਲੇ। ਲੰਗਰ ਦੌਲਤ ਵੰਡੀਐ ਰਾਸਾ ਅੰਮ੍ਰਿਤ ਖੀਰ ਕੇ ਆਲੀ। ਗੁਰਸਿੱਖਾਂ ਕੇ ਮੁਖ ਉਜਲੇ ਮਨ ਮਗਥੀਏ ਪਰਾਲੇ। ਭਏ ਕਬੂਲੋ ਖਸਮ ਨਾਲੋ ਜਾਂ ਕਾਲ ਮਰਥੀ ਗਾਲੀ। ਮਾਤਾ ਖੀਵੀ ਸੋ ਸੋਏ ਜਨ ਗੋਏ ਉਠਾਲੇ। ਰਿਓ ਗੰਗ ਵਹਾਈਐ ਥੁਨਿਆਈ ਆਖੇ ਕੇ ਕਿਉਣਾ। ਨਾਨਕ ਈਸਰ ਜਗਨਾਥ ਉਚਾਹੀ ਵੈਣਾ ਵਰ ਕਿਉਣਾ। ਮਾਧਾਣ ਪੁਰਬਥੋਂ ਕਰ ਨੇਤਰ ਬਾਸਕ ਸ਼ਬਦ ਰੜਖਿਉਣਾ। ਚੌਦੇ ਰਥਨ ਕਾਲਿਓਣਾ ਕਰ ਆਵਾ ਗਾਉਣ ਚਲ ਖਿਉਣਾ। ਕੁਦਰਥ ਐਵ ਖਾਲਿਣਾ ਜੈਨ ਐਵੜ ਪਿਣ ਠਣਕਿਉਣਾ। ਲਹਿਣੇ ਧਰਿਉਣ ਛਤਰ ਸਹਿਰ ਅਸਮਾਨ ਕਿਆੜਾ ਸ਼ਖਿਉਣਾ। ਜੋਤ ਸਮ

ਨੇ ਸਵਾਰਿਆ। ਪੂਰੀ ਹੋਈ ਕਰਾ ਮਾਤੋ ਆਪੋ ਸਿੱਠ ਨਹਾਰੇ ਧਾਰਿਆ, ਸਿੱਖੀਆਂ ਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲੋ ਥਾਂ ਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰੋ ਸੇ ਦੁੱਧ ਪਾਰ ਉਤਾਰਿਆ। ਲੱਭ ਲੋਭ ਖਾਂ ਕ੍ਰੋਧ ਮੋਹ ਮਾਰ ਕਰੇ ਦੋ ਸਪਰ ਵਾਰਿਆ, ਤਾਂ ਸੋ ਤੇਰਾ ਥਾਨ ਹੈ ਸਾਚੋ ਥੀਰਾ ਪੈ ਸਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰਾ, ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਧਾਰਿਆ, ਚਾਰੇ ਜਾਗੇ ਚੋ ਜੁਗੇ ਪਚਾਇਨ ਆਪੇ ਹੋਆ, ਆਪੀ ਨੇ ਆਪ ਸਾਜਨੋ ਆਪੇ ਹੀ ਥੰਮ ਖਲੋਆ, ਆਪੇ ਪੱਠੀ ਕਮਲ ਆਪ ਆਪ ਲਿਖਣ ਹਾਰਾ ਹੋਆ। ਸਭ ਉਮਥ ਆਵਣ ਜਾਵਣੀ ਆਪੇ ਹੀ ਨਮਨ ਰਹੂਆ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇਂ ਚੰਦੋਆ। ਉਗ ਬਣੋ ਤੈ ਆਤ ਬਣੋ ਚੋ ਚੱਖੀ ਕੀਨ ਲੋਆ, ਜਿੰਨੀ ਗੁਰੂ ਨ ਸੇਵਿਓ ਮਨ ਮੁੱਖਾਂ ਪਿਆ ਮੋਆ। ਦੂਣੀ ਚੌਣੀ ਕਰਾ ਮਾਤਾ ਸੱਚੇ ਕਾ ਸੱਚਾ ਢੋਆ, ਚਾਰੇ ਜਾਗੇ ਚੌ ਜੁਗੀ ਪਹੁੰਚਾਇਨ ਆਪੇ ਹੋਆ।

ਕੋਈ ਹੈ ਰੇ ਸੰਤ ਸਹਿ ਸੁਖ ਅੰਤਰਾ, ਜਾਂ ਕੋ ਜਪ ਤਪ ਤਿਹੁ ਦਲਾਲੀ ਰੇ, ਏਕ ਬੂੰਦ ਪਰ ਤਨ ਮਨ ਦੇਵੋ, ਜੋ ਮਹਿ ਦੇਹ ਕਲਾਲੀ ਰੇ ਰਹਾਉ। ਭਵਨ ਚਤਰੋ ਦਸ ਪਾਠੀ ਕਿਨੀ, ਬ੍ਰਹਮ ਅਗਣ ਤਨ ਜਾਰੀ ਰੇ, ਮੁਦਰਾ ਮਦਖ ਸਹਿ ਤੁਨ ਲਾਖੀ, ਸੁਖਮਣ ਪੁੱਛਣ ਹਾਰੀ ਰੇ।

ਸਾਚੋ ਰੇ ਗੁਣ ਕਰ ਖਿਆਣਾ ਧਿਆਨ ਕਰ ਮਹੁਆ ਭਉ ਪਾਠੀ ਮਨ ਤਾਰਾ ਸੁਖਮਨ ਨਾਰੀ ਸਹਿ ਸਮਾਨੀ ਪੀਵੈ ਪੀਵਨ ਹਾਰਾ ਆਉ ਦੋ ਮੇਰਾ ਮਨ ਮਤਵਾਰਾ ਉਨ ਮਦੋ ਛਣ ਮਦਨ ਰਹਿ ਚਾਖਿਆ ਤ੍ਰੈ ਭਉਣ ਪਿਆ ਉਜਿਆਰਾ ਰਹਾਉ ਦੋਇ ਪਰ ਜੋਰ ਸਾਈ ਪਾਠੀ ਪਿਓ ਮਹਾਨਸ ਭਾਰੀ ਕਾਮ ਕਰੋ ਦੋਖੀਏ ਜਲਿਤਾ ਛੂਟ ਗਈ ਸੰਸਾਰੇ ਪ੍ਰਗਟ ਪੁਰਗਾ ਸੰਗਿਆਨ ਗੁਣ ਗਮ ਤੋ ਸਤਿਗੁਰ ਥਿ ਸੁਧ ਪਾਈ ਦਾਸ ਕਵੀਤਾ ਸਮਦ ਮਾਤਾ ਉਚਕਨ ਕਬ ਹੋ ਜਾਏ।

ਭਰੋਸੇ ਮਗ ਹਰ ਬਸਿਓ, ਅੰਮ੍ਰਿਤ ਤਨ ਕੀ ਤਪਤ ਬੁਝਾਈ, ਪਹਿਲੇ ਦਰਸ਼ਨ ਮਗ ਹਰ ਪਾਇਓ, ਫੁਨ ਕਾਸੀ ਵਸਿਆਏ। ਜੈਸਾ ਮਗ ਹਰ ਤੈਸੀ ਗਾਥੀ, ਹਮ ਏਕੇ ਕਰ ਜਾਨੀ, ਹਮ ਨਿਰਤਨ ਜੋ ਇਤਨ ਪਾਇਆ, ਮਰਤੇ ਫੂਟ ਗੁਮਾਨੇ। ਕਰੇ ਗੁਮਾਣਾ ਜੋ ਬੇਤਨ ਸੁਣਨਾ, ਕੋ ਕਾਢਣ ਕੋ ਨਾਹੀ, ਅਜ ਜੋਖ ਮਿਲਣ ਵਲਾਥੇ, ਨਰਕੇ ਘੋਰ ਪਚਾਹੇ।

ਮਰੈ ਦਰਬਰ ਏਖ ਅਨੰਤ ਡਾਰ ਸਾਖਾਂ ਪੋਹ ਪੋਹ ਪਦ ਦਸ ਭਰੀਆ ਏ ਅੰਮ੍ਰਿਤ ਕੀ ਬਾੜੀ ਹੈ ਰੇਤ ਨਹਿਰ ਪੂਰੇ ਕਰੀਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ਅੰਤਰ ਜੋਤ ਰਾਮ ਪਰਗਾਛਾ ਗੁਰਮੁਖ ਬਰਲੇ ਜਾਨੀ ਰਾਵ ਭਵਰ ਏਕ ਪਹ ਪੋ ਰਸਮੀਦਾਂ ਬਾਰਾਂ ਲੈ ਔਰ ਧਰਿਆ ਸੋਨੇ ਮਦੇ ਅਕਬਰ ਪਵਨ ਚ ਘੋਰਿਆ ਕਾਛੇ ਫਰ ਫਰਿਆ ਸਹਿਜ ਸੁਨ ਕਿਰਬਾ ਉਪਜਿਆ ਧਰਤੀ ਜਲ ਹਰ ਸੁਖਿਆ ਕਹਿ ਕਬੀਰ ਹੁਣ ਤਾਂ ਕਾ ਸੇਵਕਾ ਜਨ ਇਹ ਬਿਰਬਾ ਦੇਖਿਆ ਮੁੰਦਰਾ ਮੋਣ ਦਿਆ ਕਰ ਝੋਲੀ ਪਤਰਕ ਕਰੋ ਵਿਚਾਰ ਰੇ ਖਿੰਥਾ ਏ ਤਨ ਸਿਉ ਆਪਣਾ ਨਾਮ ਕਰੋ ਆਧਾਰ ਰੇ

ਨਹੀਂ ਬਿਕਸੈ ਜੀਆ ਸੋ ਸਿਮਰਨ ਤੂੰ ਆਂਦਨ ਪਈਓ ਜੈ ਸਿਮਰਨ ਥਨੀ ਜਾਏ ਬੁਲਾਏ ਜੈ ਸਿਮਰਨ ਤੁਜ ਪੋਹੇ ਨਾ ਮਾਏ ਸਿਮਰ ਸਿਮਰ ਹਰ ਹਰ ਮਨ ਗਾਈਐ ਇਹ ਸਿਮਰਨ ਸਤਿਗੁਰ ਥੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਊਠਤ ਬੈਠਤ ਸਾਂਸ ਗਰਾਸਾ ਜਾਗ ਸੋਏ ਸਿਮਰਨ ਭੋਗ ਹਰ ਸਿਮਰਨ ਪਾਈਐ ਸੰਜੋਗ ਜੈ ਸਿਮਰਨ ਨਾਹੀ ਤੁਜ ਪਾਰ ਸੋ ਸਿਮਰ ਨਾਮ ਨਾਮ ਆਧਾਰ ਕਹਿ ਕਬੀਰ ਚਾ ਕਾ ਨਹੀਂ ਅੰਤ ਤਿਸਕੇ ਆਗੇ ਤੰਤ ਨ ਮੰਤਾ ਰਾਮ ਕਲੀ ਕਰ ਦੂਜਾ ਬਾਣੀ ਖਮੀਰ ਜੀਖੀ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਬੰਦ ਚ ਬੰਧਨ ਪਾਇਆ ਮੁਕਤੇ ਗੁਰ ਅਨਲ ਬੁਝਾਇਆ ਜਬ ਨਖ ਸਿਖ ਮਣ ਛੀਨਾ ਤਬ ਅੰਤਰ ਮਜਨ ਕੀਨਾ

ਦਾ ਪੜੀਐ ਗੁਣੀਐ ਨਾਮ ਸਭ ਸੁਣੀਐ ਅਨਪੋ ਪਾਵਨ ਦਰਸੈ ਲੋਹਾ ਕੰਚਨ ਹਿਰਨ ਹੋਇ ਕੈਸੇ ਜਉ ਪਾਰਸੈ ਨ ਪਰਸੈ।

ਮੋਰੇ ਆਰਾਮ ਕਲੀ ਬਾਣੀ ਬੈਣੀ ਜੀਓ ਖੀ ਅੱਖੋਂ ਅੰਕਾਰ ਸਤਿਗੁਰ ਪ੍ਰਸਾਦਾ ਏੜਾ ਪਿੰਗਲਾ ਔਰ ਸੁਖਮਣਾ ਤੀਨ ਵਸੇ ਇਕਠਾਈ ਬੇਣੀ ਸੰਗਮ ਤੈ ਪਰਾਗ ਮਨੋ ਭਜਨ ਕਰੇ ਤੇ ਥਾਈ ਸੰਤੋ ਤਹਾਂ ਨਿਰੰਜਨ ਰਾਮ ਹੈ ਗੁਰਗਮ ਚੀਨੇ ਬਰਲਾ ਕੋਏ ਤਹਾਂ ਨਿਰੰਜਨ ਰਮਈਆ ਹੋਏ ਰਹਾਓ।

ਗੁਰ ਦਇਓ। ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖੀ ਘਾਟੀ ਉਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੇ ਜਾਗਤ ਰਹੇ ਸੁਖ ਹੁਣ ਸੋਭੈ ਤੀਨ ਤਲੋਕ ਸਮਾਧ ਪਲੋਵੈ ਬੀਜ ਮੰਤਰੋ ਲੈ ਹਿਰਦੇ ਰਹੈ ਮਣਗਾ ਉਲਟੋ ਸੁਨ ਮੈ ਰਗ ਹੈ ਜਾਗਥ ਰਹੇ ਨ ਅਲੀਆ ਭਖ ਹੈ ਪੰਚੋ ਇੰਦਰੀ ਬਸਕਰ ਰੱਖੈ।

ਆਸੋਰੋ ਨਦੀਖਾ ਬੰਦਾ ਮੂਲਾ ਪੱਛਮ ਫੇਰ ਚੜਾਵੈ ਸੋਰੋ ਅਜਰ ਜਰੈ ਸੋ ਨੀਚਨ ਚਰੈ ਜਗਨਾ ਸਿਉ ਗੋਸ਼ਟ ਕਰੈ।

ਸਾਹਿਬ ਮਹਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਿਹਾ ਜਾਏ, ਕਹਿਣੇ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੇ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵੈਣ ਸਿੱਧੀ ਕਿਨੇ ਨਾ ਪਾਈ ਆ, ਕਰਮ ਮਿਲੇ ਨਹੀਂ ਠਾਕਰ ਹਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜੇ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਾਰਾ। ਆਸਾ ਮੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਊਂ, ਆਖਣ ਔਖਾ ਸਾਚਾ ਨਾਊਂ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾ ਚਲੀਏ ਦੋ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀ ਮਨ ਨਹੀਂ ਪਾਈ। ਜੇ ਸਾ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।